ਭੁੱਲ-ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ।

ਨਾਨਕ ਪੂਰ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ।

ਮਾਂ ਦੀ ਮਹਿਮਾ ਸੱਚਮੁੱਚ ਅਪਰੰਪਾਰ ਹੈ। ਮਾਂ ਦੇ ਦਰ ਤੇ ਮਿਲਣ ਵਾਲਾ ਵਿਸ਼ਵਾਸ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਜੀਵਨ ਦੇ ਔਖੇ ਰਾਹਾਂ ਤੇ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦਾ ਹੈ।

0: ਜਦੋਂ ਮਨ ਦੁਨਿਆਵੀ ਚਿੰਤਾਵਾਂ ਨਾਲ ਘਿਰ ਜਾਂਦਾ ਤਾਂ ਪ੍ਰਭੂ ਦੀ ਭਗਤੀ ਮਨ ਨੂੰ ਸਕੂਨ ਤੇ ਆਤਮਾ ਨੂੰ ਨਵੀਂ ਊਰਜਾ ਪ੍ਰਦਾਨ ਕਰਦੀ ਹੈ। ਮਾਂ ਦੁਰਗਾ ਦੇ ਚਰਨਾਂ ਵਿੱਚ ਸ਼ਰਧਾ ਨਾਲ ਸੀਸ ਝੁਕਾਉਣ ਦਾ ਅਹਿਸਾਸ ਹੀ ਆਪਣੇ ਆਪ ਵਿੱਚ ਇੱਕ ਅਦਭੁਤ ਅਨੁਭਵ ਹੁੰਦਾ ਹੈ। ਇਸ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਹੈ?
0: ਹਾਲ ਚਾਲ ਤਕੜਾ ਸੰਧੂ ਸਾਹਿਬ। ਦੇਖੋ, ਹਮੇਸ਼ਾ ਜਿਹੜਾ ਹੈ ਖੇਤੀਬਾੜੀ ਦੇ ਵਿੱਚ ਸਮੇਂ ਦੀ ਪਾਬੰਦੀ ਜਾਂ ਸਮੇਂ ਦੇ ਮੁਤਾਬਕ ਕੰਮ, ਜੇ ਆਪਾਂ ਉਹਨੂੰ ਵਿਉਂਤ 'ਚ ਲੈ ਆਉਂਦੇ ਹਾਂ ਤਾਂ ਬਹੁਤ ਸਾਰੀਆਂ ਗਲਤੀਆਂ ਔਰ ਬਹੁਤ ਸਾਰੇ ਸਾਡੇ ਨੁਕਸਾਨ ਉਹ ਪਹਿਲਾਂ ਉਹਨਾਂ ਦੀ ਭਰਪਾਈ ਹੋ ਜਾਂਦੀ ਹੈ।
1: ਹੋ ਜਾਂਦੀ ਹੈ ਜੀ। ਦੇਖੋ, ਵੇਲੇ ਸਿਰ ਕੰਮ ਕੀਤਾ ਨਾ,
0: ਹਾਂ,
1: ਨਹੀਂ ਤਾਂ ਫਿਰ ਇਹ ਹੋ ਜਾਂਦਾ ਕਿ ਕਵੇਲੇ ਦੀਆਂ ਟੱਕਰਾਂ ਵਾਲਾ ਕੰਮ ਹੋ ਜਾਂਦਾ ਹੈਗਾ, ਅਤੇ ਜਾਂ ਫਿਰ ਇਹ ਹੁੰਦਾ ਵੀ ਬੂਹੇ ਆਈ ਜਾਣ
0: ਮੈਨੂੰ ਕੁੜੀ ਦੇ ਗਾਂ ਨੂੰ।
1: ਇਸ ਕਰਕੇ ਕੰਮ ਜਿਹੜਾ ਉਹ ਕਰਨਾ ਹੀ ਆਪਾਂ, ਕਣਕ ਬੀਜਣੀ ਹੈ ਆਪਣੇ ਹਿਸਾਬ ਦੇ ਨਾਲ। ਅਤੇ ਜੇ ਅਸੀਂ ਦੇਖੋ ਵਧੀਆ ਕਿਸਮਾਂ ਦੀ ਗੱਲ ਕਰ ਲਓ, ਬੀਜ ਦੀ ਪ੍ਰਬੰਧ ਕਰ ਲਓ, ਖੇਤ ਦੀ ਤਿਆਰੀ, ਇਹ ਸਾਰੀ ਵਿਉਂਤਬੰਦੀ ਤੁਹਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ।
0: ਦੇਖੋ, ਸਿਆਣਾ ਬੰਦਾ ਜੇ ਉਹਨੇ ਲਾਂਭ ਜਾਣਾ ਹੋਵੇ ਨਾ, ਉਹ ਰਾਤ ਨੂੰ ਸਾਈਕਲ ਦੀ ਹਵਾ ਚੈੱਕ ਕਰਦਾ ਪੂਰਾ, ਵੀ ਕਦੇ ਕਦੇ ਪੈਂਚਰ ਤਾਂ ਨਹੀਂ ਹੋਇਆ। ਕਿਉਂਕਿ ਸਮੇਂ ਦੇ ਉੱਤੇ ਜਿਹੜਾ ਹੈ, ਜਦੋਂ ਅਸੀਂ ਬੰਦੋਬਸਤ ਕਰਾਂਗੇ ਜਾਂ ਤਿਆਰੀ ਕਰਾਂਗੇ, ਉਹ 'ਚ ਵਿਗਾੜ ਆਉਣਾ ਸੁਭਾਵਿਕ ਹੈ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਕਰਨੀ ਤਾਂ ਆਪਾਂ ਕਣਕ ਦੀ ਬਿਜਾਈ ਹੈ, ਇਹ ਪਤਾ ਵੀ ਕਰਨੀ ਵੀ ਹੈ। ਸੋ

0: ਇਸ ਕਰਕੇ ਜਿਹੜੀ ਵਿਉਂਤਬੰਦੀ ਦੀਆਂ ਚੀਜ਼ਾਂ, ਹੁਣ ਦੇਖੋ ਕਣਕ ਦੇ ਵਿੱਚ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਕਿ ਸਭ ਤੋਂ ਅਹਿਮ ਚੀਜ਼ ਹੈ ਬੀਜ ਦਾ ਪ੍ਰਬੰਧ।
1: ਹਾਂ,
0: ਕਿਉਂਕਿ ਹਰ ਵਾਰ ਜਿਹੜਾ ਹੈ ਮਹਿਕਮੇ ਦੀ ਗੱਲ ਕਰਦੇ ਹਾਂ, ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਉਹ ਤਾਂ ਕਿਸਾਨੀ ਸੇਵਾ 'ਚ ਲੱਗੀ ਹੋਈ ਹੈ। ਜਿਹੜੀਆਂ ਖੋਜਾਂ ਕਰਕੇ ਸਾਇੰਸਦਾਨ ਸਾਨੂੰ ਨਵੀਆਂ ਕਿਸਮਾਂ ਦਿੰਦੇ ਹੈ, ਉਹ ਨਵੀਆਂ ਕਿਸਮਾਂ ਦਾ ਮਤਲਬ ਇਹੀ ਹੁੰਦਾ ਹੈ ਕਿ ਬਹੁਤ ਸਾਰੇ ਵਾਤਾਵਰਨ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ, ਜਾਂ ਵਾਤਾਵਰਨ ਦਾ ਮੁਕਾਬਲਾ ਕਰਨ ਲਈ, ਜਾਂ ਝਾੜ ਦੇ ਮੁਤਾਬਕ, ਜਾਂ ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿ ਨਦੀਨ ਹੈ, ਬਹੁਤ ਸਾਰੀਆਂ ਬਿਮਾਰੀਆਂ ਹੈ ਜਿਹੜੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੋ ਇਸ ਕਰਕੇ ਨਵਾਂ ਬੀਜ ਜਿਹੜਾ ਹੈ, ਸੁਧਰਿਆ ਬੀਜ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਤਾਂ ਕਿ ਘੱਟ ਤੋਂ ਘੱਟ ਸਾਡੇ ਨੁਕਸਾਨ ਦਾ ਸੰਸਾ ਸਾਨੂੰ ਨਾ ਆਵੇ,
1: ਹਾਂ ਝਾੜ ਵਧੀਆ ਮਿਲੇ। ਪਰ ਦੇਖੋ ਇਹ ਨਾ ਰੋੜੀਆ ਰਾਮ ਜੀ, ਕਿ ਜੇ ਅਸੀਂ ਸਾਰਾ ਬੀਜ ਨਵਾਂ ਪਾਈਏ, ਇਹ ਕਈ ਵਾਰ ਵਾਰਾ ਨਹੀਂ ਖਾਂਦਾ, ਕਿ ਬਹੁਤ ਖਰਚੇ ਵੱਧ ਜਾਂਦੇ ਹੈਗੇ ਆ। ਅਤੇ ਸਾਨੂੰ ਮਾਹਰ ਤਾਂ ਕਹਿੰਦੇ ਵੀ ਥੋੜ੍ਹੇ ਜਿਹੇ ਹਾਲਾਤ ਵਿੱਚ ਕਹਿ ਲਓ ਵੀ ਥੋੜ੍ਹਾ ਬੀਜ ਲੈ ਕੇ ਉਹਨੂੰ ਵਧਾ ਲਓ, ਤਾਂ ਕਿ ਅੱਗੇ ਚੱਲ ਕੇ ਜੇ ਕਿਸਮ ਤੁਹਾਨੂੰ ਵਧੀਆ ਮੱਖ ਸੈੱਟ ਬੈਠ ਜਾਵੇ ਤਾਂ ਵਧੀਆ ਹੋ ਸਕਦੀ ਹੈਗੀ ਆ। ਅਤੇ ਕੋਸ਼ਿਸ਼ ਇਹ ਕਰੀਏ ਕਿ ਜਿਹੜੀ ਅਸੀਂ ਫਸਲ ਬੀਜੀ ਹੈ ਉਹਦੇ ਵਿੱਚੋਂ ਜਿਹੜਾ ਖੇਤ ਸਾਨੂੰ ਲੱਗੇ ਕਿ ਬਹੁਤ ਹੀ ਵਧੀਆ ਹੈ, ਉਹਦੇ 'ਤੇ ਕੋਈ ਕੀੜਾ ਮਕੌੜਾ ਜਾਂ ਬਿਮਾਰੀਆਂ ਦਾ ਹੱਲਾ ਨਹੀਂ ਹੋਇਆ, ਨਦੀਨ ਜਾਂ ਹੋਰ ਫਸਲਾਂ ਦਾ ਰਲਾ ਨਹੀਂ, ਤਾਂ ਉਹਦੇ ਵਿੱਚੋਂ ਵੀ ਅਸੀਂ ਬੀਜ ਰੱਖ ਸਕਦੇ ਹਾਂ ਅਗਲੇ ਸਾਲ ਵਾਸਤੇ, ਉਹ ਵਰਤੇ ਜਾ ਸਕਦੇ ਹੈਗੇ ਆ। ਸੋ ਕੋਸ਼ਿਸ਼ ਇਸ ਕਰਨੀ ਚਾਹੀਦੀ ਹੈਗੀ ਆ ਕਿ ਖੇਤੀ ਖਰਚੇ ਵੀ ਸਾਡੇ ਜਿਹੜੇ ਨਾਲ ਦੇ ਨਾਲ ਲੈਣ ਉਹ ਠੀਕ ਠਾਕ ਰਹਿਣ। ਜੇ ਆਪਾਂ ਕਹੀ ਵੀ ਸਾਰਾ ਬੀਜ ਨਵਾਂ ਪਾ ਲਈਏ ਹਰ ਸਾਲ,
0: ਉਹ ਵੀ
1: ਬਹੁਤ ਮਹਿੰਗਾ ਪੈਂਦਾ,
0: ਮਹਿੰਗਾ ਪੈਂਦਾ। ਜਿਹੜਾ ਤੁਸੀਂ ਖਰਚਿਆਂ ਦੀ ਗੱਲ ਕੀਤੀ ਨਾ ਸੰਧੂ ਸਾਹਿਬ, ਹੁਣ ਦੇਖੋ ਆਹ ਮਸਲਾ ਜਿਹੜਾ ਆਹ ਸਮਾਂ ਹੈ ਜਦੋਂ ਆਪਾਂ ਵਿਉਂਤ ਦੀ ਗੱਲ ਕਰਦੇ ਹਾਂ, ਝੋਨੇ ਦੇ ਪਰਾਲ ਨੂੰ ਲੈ ਕੇ ਸਮੱਸਿਆ ਹੈ ਨਾ ਸਾਡੀ। ਸੋ ਇਸ ਕਰਕੇ ਵੀ ਨਾਲੇ ਪੋਨੋ ਨਾਲੇ ਫਲੀਆਂ ਸਿੱਧੀ ਬਿਜਾਈ ਕਰ ਲਓ, ਪਰਾਲ ਨੂੰ ਆਪਾਂ ਮਲਚ ਕਰਕੇ ਖੇਤ ਦੇ ਵਿੱਚ ਮਿਲਾ ਕੇ ਦੇਖੋ, ਜਿੰਨਾ ਅਸੀਂ ਝੋਨੇ ਨੂੰ ਸਮਾਨ ਪਾਇਆ, ਜੇ ਅਸੀਂ ਉਹਨੂੰ ਅੱਗ ਲਾ ਦਿਓ ਉਹ ਸਾਡਾ ਸਾਰਾ ਸਮਾਨ ਜਾਇਆ, ਜੇ ਆਪਾਂ ਉਹਨੂੰ ਖੇਤ 'ਚ ਮਿਲਾ ਲਈਏ ਅਤੇ ਉਹ ਸਾਰੇ ਤੱਤ ਜਿਹੜੇ ਹੈ ਸਾਡੀ ਕਣਕ ਦੀ ਫਸਲ ਨੂੰ ਲੱਗਣਗੇ, ਅਤੇ ਸਾਡਾ ਖਰਚਾ ਆਪਾਂ ਹੀ ਘਟੂਗਾ ਨਾ, ਖਾਦਾਂ ਦਾ
1: ਕੱਢੂਗਾ ਕੱਢੂਗਾ ਜੀ। ਹੁਣ ਦੇਖੋ ਨਾ ਗੱਲ ਇੱਦਾਂ ਹੁੰਦੀ ਹੈ ਰੋੜੀਆ ਰਾਮ ਜੀ, ਕਿ ਕਈ ਵਾਰ ਕਿਸਾਨ ਮੁਸ਼ਕਿਲੇ ਕਰਦੇ ਆ ਵੀ ਥੋੜ੍ਹਾ ਸਮਾਂ ਲੱਗਦਾ ਜਦੋਂ ਸਿੱਧੀ ਬੀਜਦੇ ਆ,
0: ਆਹੋ ਨਿਕਲੀ ਨਹੀਂ
1: ਨਿਕਲੀ,
0: ਨੇਚਰ ਬਹੁਤ ਕਰਦੇ,
1: ਹਾਂ ਕੋਈ ਗੱਲ ਨਹੀਂ, ਲੇਕਿਨ ਸਮਾਂ ਪਾ ਕੇ ਉਹਦੇ ਨਤੀਜੇ ਜਦੋਂ ਆਉਣਗੇ ਤੇ ਟੀਚਰ ਕਰਨ
0: ਉਹ ਨਿਕਲਦੀ ਨਹੀਂ, ਉਹਦਾ ਨਤੀਜਾ ਨਿਕਲਦਾ, ਉਹ ਨਿਕਲਦੀ ਨਹੀਂ ਉਹਦਾ ਨਤੀਜਾ ਨਿਕਲਦਾ। ਦੇਖੋ ਇਹੀ ਚੀਜ਼ਾਂ ਹੈ ਕਿ ਅਸੀਂ ਨਾ ਲੋਕ ਕੀ ਕਹਿਣਗੇ ਜਾਂ ਲੋਕ ਕੀ ਕਹਿੰਦੇ ਹੈ ਇਸ ਤੇ ਨਾ ਪਾ ਜਾਈਏ, ਮਾਹਰ ਕੀ ਕਹਿੰਦੇ ਆ,
1: ਮਾਹਰ ਕੀ ਕਹਿੰਦੇ ਆ
0: ਅਸੀਂ, ਕਿਉਂਕਿ ਖੇਤੀਬਾੜੀ ਦੇ ਵਿੱਚ ਪ੍ਰਤੱਖ ਔਰ ਪ੍ਰਮਾਣ ਦੀ ਗੱਲ ਹੈ। ਮਾਹਰਾਂ ਨੇ ਸਾਨੂੰ ਇਹ ਚੀਜ਼ਾਂ ਸਿੱਧ ਕਰਕੇ ਦਿੱਤੀਆਂ ਕਿ ਜੇ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ, ਨਿਕਾਲ 'ਤੇ ਕੋਈ ਫਰਕ ਨਹੀਂ ਪੈਂਦਾ। ਅਤੇ ਜਿਹੜੀ ਉੱਗਣ ਸ਼ਕਤੀ ਦੀ ਗੱਲ ਕਰਦੇ ਹਾਂ ਉਹ ਇਹ ਹੈ ਕਿ ਉਹ ਦਿਖਾਵਟ ਜਿਹੜੀ ਹੈ ਉਹ ਥੋੜ੍ਹਾ ਦੇਰ ਨਾਲ ਨਿਕਲਦੀ ਹੈ, ਪਰ ਉਹਦੇ 'ਚ ਕਿਸੇ ਤਰ੍ਹਾਂ ਦਾ ਫਰਕ ਤਰਕ ਨਹੀਂ ਪੈਂਦਾ।
1: ਹਾਂ ਇੱਕ ਗੱਲ ਦੇਖੋ ਰੋੜੀਆ ਰਾਮ ਜੀ, ਕਿ ਸਿਫਾਰਿਸ਼ ਕੀਤੀਆਂ ਕਿਸਮਾਂ ਬੀਜੀਏ ਅਤੇ ਇੱਕੋ ਕਿਸਮ ਦੇ ਹੇਠ ਰਕਬਾ ਜ਼ਿਆਦਾ ਨਹੀਂ ਹੋਣਾ
0: ਚਾਹੀਦਾ,
1: ਇਹ ਨਾ ਵੀ ਸਾਰਾ ਇੱਕੋ ਕਿਸਮ ਬੀਜ ਲਓ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ।
1: ਅੱਛਾ ਹੋਰ ਕੁਛ ਕਿਸਮਾਂ ਹੁੰਦੀਆਂ ਕਿ ਤੁਹਾਡੇ ਇਲਾਕੇ ਵਾਸਤੇ ਖਾਸ ਹੁੰਦੀਆਂ, ਉਹ ਵੀ ਧਿਆਨ ਰੱਖੋ ਵੀ ਤੁਹਾਡਾ ਇਲਾਕਾ ਕਿਹੋ ਜਿਹਾ ਹੈ। ਸਪੋਜ ਕਰੋ ਕਿ ਆਪਣੇ ਕੋਲ ਕੋਈ ਨੀਮ ਪਹਾੜੀ ਇਲਾਕਾ ਹੈ, ਉੱਥੇ ਜਿੱਦਾਂ ਮਾਹਰ ਕਹਿੰਦੇ ਹੈਗੇ ਆ ਕਿ ਡੀ ਡਬਲਿਊ ਜਿਹੜੀ 222 ਕਿਸਮ ਹੈ ਇਹ ਗੁਰੇਜ ਕਰੋ, ਨਾ ਹੀ ਬੀਜੋ,
0: ਨਾ ਬੀਜੋ। ਬਿਲਕੁਲ ਸਹੀ ਗੱਲ ਹੈ,
1: ਠੀਕ ਹੈ। ਜੇ ਪਾਪੂਲਰ ਦੇ ਹੇਠ ਵੀ ਆਪਾਂ ਦੇਖੀਏ ਕਿ ਲੋਕ ਬੀਜਦੇ ਆ ਕਣਕ ਨੂੰ, ਉੱਥੇ ਪੀ ਬੀ ਡਬਲਿਊ 725 ਕਿਸਮ ਅਤੇ ਪੀ ਬੀ ਡਬਲਿਊ 667 ਨੂੰ ਪਹਿਲ ਦੇਣੀ ਚਾਹੀਦੀ ਹੈ। ਅਤੇ ਸਮੇਂ ਦਾ ਧਿਆਨ ਰੱਖੋ, ਇੱਕ ਹਫ਼ਤੇ ਦੀ ਪਛੇਤ ਕਹਿੰਦੇ ਵੀ 1.5 ਕੁਇੰਟਲ
0: ਝਾੜ 'ਤੇ ਪੈਂਦਾ ਫਰਕ,
1: ਅਸਰ ਪੈ ਜਾਂਦਾ,
0: ਪੈਂਦਾ ਬਿਲਕੁਲ ਪੈਂਦਾ।
1: ਸੋ ਇਸ ਕਰਕੇ ਆਪਾਂ ਜਿਹੜੀਆਂ ਕਿਸਮਾਂ ਦੇ, ਕੁਛ ਹੁੰਦੀਆਂ ਅਗੇਤੀਆਂ, ਕੁਛ ਦਰਮਿਆਨੀਆਂ, ਕੁਛ ਪਛੇਤੀਆਂ ਹੁੰਦੀਆਂ ਨੇ।
0: ਹੁਣ ਤਾਂ ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਕਿਸਮਾਂ ਦੀ ਗੱਲ ਕੀਤੀ ਹੈ, ਕਿਉਂਕਿ ਅੱਜ ਕੱਲ੍ਹ ਲੋਕ ਨਾ ਖਾਣ ਪੀਣ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਹੈ ਚੁਕੰਨੇ ਸੰਜੀਦਾ ਹੈ, ਔਰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਹੁਣ ਲੋਕ ਇਹ ਕਹਿੰਦੇ ਆ ਕਿ ਯਾਰ ਇਹਦੇ ਆਟੇ ਦੀ ਰੋਟੀ ਕਿੱਦਾਂ ਦੀ ਬਣਦੀ ਹੈ, ਇਹ ਬੜਾ ਅਹਿਮ ਚੀਜ਼ ਹੈ। ਸੋ ਇਸ ਕਰਕੇ ਮਾਹਰਾਂ ਨੇ ਖਾਸ ਤੌਰ 'ਤੇ ਐਸੀਆਂ ਕਿਸਮਾਂ ਦਿੱਤੀਆਂ ਹੈ ਜਿਹੜੀਆਂ ਖਾਣ ਦੇ ਲਈ ਸਿੱਧੇ ਤੌਰ 'ਤੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਖਾਸ ਕਰਕੇ ਜਿਹੜਾ ਹੈ ਰੋਟੀਆਂ ਬਣਾਉਣ ਲਈ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਮੰਨੀਆਂ
1: ਜਾਂ ਪ੍ਰੋਸੈਸਿੰਗ ਕਰਨ
0: ਜਾਂ ਪ੍ਰੋਸੈਸਿੰਗ ਕਰਨ ਲਈ। ਅਤੇ ਉਹਦੇ ਨਾਲ ਦੇਖੋ ਇੱਕ ਤਾਂ ਇਹ ਕਿ ਸਾਡਾ ਕਿਸਮ ਦਾ ਮੁਨਾਫਾ ਵੀ ਵਧਣਾ ਸੁਭਾਵਿਕ ਹੈ, ਇੱਕ ਦੂਜਾ ਜੇ ਆਪਾਂ ਇਹ ਕਰ ਲਈਏ ਜਿੱਦਾਂ ਤੁਸੀਂ ਕਿਹਾ ਕਿ ਇੱਕੋ ਕਿਸਮ ਥੱਲੇ ਰਕਬਾ ਨਾ ਲੈ ਕੇ ਆਈਏ, ਥੋੜ੍ਹਾ ਜਿਹਾ ਉਪਰਾਲਾ ਕਰੀਏ ਕਿ ਕੁਛ ਰਕਬਾ ਜਿਹੜਾ ਹੈ ਆਪਾਂ ਬਿਨਾਂ ਖਾਦਾਂ ਤੋਂ ਅਤੇ ਬਿਨਾਂ ਦਵਾਈਆਂ ਤੋਂ, ਜਿਹਨੂੰ ਆਪਾਂ ਕੁਦਰਤੀ ਖੇਤੀ ਕਹਿ
1: ਦਿੰਦੇ ਹਾਂ,
0: ਜੈਵਿਕ ਖੇਤੀ, ਔਰਗੈਨਿਕ ਖੇਤੀ ਕਹਿ ਦਿੰਦੇ ਹਾਂ। ਹੁਣ ਤੁਸੀਂ ਅੱਜ ਦੇ ਤਰੀਕ ਦੇ ਵਿੱਚ ਸੰਧੂ ਸਾਹਿਬ ਭਾਅ ਦੇਖੋ,

0: ਉਹ ਵੀ ਜਿਹੜੀ ਤਾਂ ਕਣਕ ਦੂਜੀ ਹੈ ਉਹਦਾ ਭਾਅ ਦੇਖ ਲਓ, ਅਤੇ ਜਿਹੜੀ ਕਣਕ ਆਪਾਂ ਨੇ ਜੈਵਿਕ ਤਰੀਕਿਆਂ ਨਾਲ ਪੈਦਾ ਕੀਤੀ ਹੈ ਬਿਨਾਂ ਖਾਦਾਂ ਦਵਾਈਆਂ ਰਸਾਇਣਾਂ ਤੋਂ ਪੈਦਾ ਕੀਤੀ ਹੈ ਉਹਦਾ ਭਾਅ ਭੰਤਾ ਦੇਖ ਲਓ
1: ਕਿੰਨਾ ਫਰਕ ਪੈਂਦਾ। ਲੋਕ ਐਡਵਾਂਸ ਬੁਕਿੰਗ ਕਰਾ,
0: ਬੁਕਿੰਗ ਬਿਲਕੁਲ ਜੀ ਮਿਲਦੀ ਨਹੀਂ ਹੈ। ਹੁਣ ਉਹੀ ਹੈ ਨਾ, ਘਿਓ ਤਾਂ 450 ਰੁਪਏ ਮਿਲ ਜਾਂਦਾ ਮੱਝ ਦਾ ਕਿਲੋ, ਅਤੇ ਸਾਹੀਵਾਲ ਦਾ 2500 ਰੁਪਏ ਕਿਲੋ ਨਹੀਂ ਮਿਲਦਾ, ਫਰਕ ਪੈਂਦਾ ਕਿ ਨਹੀਂ ਪੈਂਦਾ। ਅਗਲੇ ਕਹਿੰਦੇ ਆ 2500 ਰੁਪਏ ਕਿਲੋ ਦੇਵਾਂਗੇ, ਉਹ ਵੀ ਆਪਣਾ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਣਾ,
1: ਕੁਆਲਿਟੀ ਦੀ ਗੱਲ,
0: ਕੁਆਲਿਟੀ ਦੀ ਗੱਲ।
1: ਇਸ ਕਰਕੇ ਜਿਹੜੀਆਂ ਗੱਲ ਹੁੰਦੀ ਹੈ ਨਾ, ਕਿ ਕਈ ਸਮਾਂ 'ਤੇ ਆਪਾਂ ਨੂੰ ਜਿਹੜਾ ਆਪਣਾ ਸਿਹਤ ਪੱਖੋਂ ਵੀ ਧਿਆਨ ਦੇਣਾ ਚਾਹੀਦਾ, ਵਧੀਆ ਕਿਸਮ ਕੋਸ਼ਿਸ਼ ਕਰੋ ਕਿ ਇਹੋ ਜਿਹੇ ਆਪਣਾ ਬਦਲਵੇਂ ਢੰਗ ਅਪਣਾਈਏ ਕਿ ਸਾਨੂੰ ਕੀੜੇ ਮਕੌੜੇ ਜਾਂ ਜ਼ਹਿਰੇ ਜਿਹੜੇ ਵਾਸਤੇ ਨਾ ਘੱਟ ਵਰਤਣੇ ਪੈਣ ਜੀ।
0: ਭੈਣ ਬਿਲਕੁਲ ਬਿਲਕੁਲ ਸਹੀ,
1: ਹੁਣ ਜੋ ਕਿਸਮਾਂ ਦੀ ਗੱਲ ਕਰਦੀ ਜੀ, ਸਮੇਂ ਸਿਰ ਬਿਜਾਈ ਦੀ ਜਦੋਂ ਗੱਲ ਕਰਦੇ ਰੁੜੀਆ ਰਾਮ ਜੀ, PBW 826 ਕਿਸਮ ਹੈਗੀ ਆਪਣੇ ਕੋਲ, PBW 869 ਕਿਸਮ ਹੈ। ਇਸ ਤਰੀਕੇ ਨਾਲ ਹੋਰ ਕਿਸਮਾਂ ਦੇ ਵਿੱਚ PBW 824 ਹੈ, PBW 803 ਹੈ, ਸੁਨਹਿਰੀ ਕਿਸਮ ਬੜੀ ਵਧੀਆ ਕਿਸਮ ਹੈਗੀ ਹੈ ਜੀ, 766।

0: ਹੁਣ ਜੋ ਕਿਸਮਾਂ ਦੀ ਗੱਲ ਕਰਦੀ ਜੀ, ਸਮੇਂ ਸਿਰ ਬਿਜਾਈ ਦੀ ਜੋ ਗੱਲ ਕਰਦੇ ਉੜੀਆ ਰਾਮ ਜੀ, PBW 826 ਕਿਸਮ ਹੈਗੀ ਆਪਣੇ ਕੋਲ, PBW 869 ਕਿਸਮ ਹੈ, ਇਸ ਤਰੀਕੇ ਨਾਲ ਹੋਰ ਕਿਸਮਾਂ ਦੇ ਵਿੱਚ PBW 824 ਹੈ, PBW 803 ਹੈ, ਸੁਨਹਿਰੀ ਕਿਸਮ ਬੜੀ ਵਧੀਆ ਕਿਸਮ ਹੈਗੀ ਹੈ ਜੀ 766, ਅਤੇ DBW 222, ਇਹ ਨੀਮ ਪਹਾੜੀ ਇਲਾਕਿਆਂ ਵਿੱਚ ਸਿਫਾਰਿਸ਼ ਕੀਤੀ ਗਈ ਹੈ ਛੱਡ ਕੇ, ਬਾਕੀ ਹੋਰ ਬੀਜ ਲਓ ਜੀ
1: ਜੀ ਜੀ
0: DBW 187 ਹੈ। ਸੋ ਕਿਸਮਾਂ ਤਾਂ ਦੇਖੋ ਬਹੁਤ ਸਾਰੀਆਂ ਨੇ ਜੀ।
1: ਉਹ ਤੁਸੀਂ ਜਿੱਦਾਂ ਪਹਿਲਾਂ ਕਿਹਾ ਨਾ ਕਿ ਕੁਛ ਇਲਾਕਿਆਂ ਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਵੀ ਕਿਸਮ ਚੱਲਦੀ ਹੈ, ਐਸੀ ਗੱਲ ਨਹੀਂ ਹੈ ਕਿ ਹਰ ਇਲਾਕੇ ਦੇ ਵਿੱਚ, ਜਿੱਦਾਂ ਨੀਮ ਪਹਾੜੀ ਇਲਾਕਾ ਹੈ ਆਪਣਾ, ਹੈ ਨਾ, ਕੇਂਦਰੀ ਇਲਾਕਾ ਹੈ ਅਤੇ ਅਲੱਗ ਅਲੱਗ ਇਲਾਕੇ ਹੈ, ਸੋ ਇਸ ਕਰਕੇ ਖੁਸ਼ਕ ਇਲਾਕਾ ਹੈ।
0: ਜਿੱਦਾਂ ਬਿਸਕੁਟ ਬਣਾਉਣੇ ਰੋਲੀ,
1: ਹਾਂ,
0: ਉਹਦੇ ਲਈ PBW ਬਿਸਕੁਟ ਇੱਕ
1: ਚਲੀਏ ਆਪਾਂ
0: ਠੀਕ ਠਾਕ ਜੀ।
1: ਜੈ ਹਿੰਦ ਜੀ।
0: ਜੈ ਹਿੰਦ ਜੀ।

ਮੰਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:40 ਹੋਏ ਨੇ। ਆਓ ਸਰਵਣ ਕਰਦੇ ਹਾਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸ੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 226 ਕੜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਚੋਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਆਓ ਸੁਣੀਏ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਹੁਣ ਤੋਂ ਥੋੜੀ ਦੇਰ ਬਾਅਦ ਸਵੇਰੇ 7:02 ਤੇ ਤੁਸੀਂ ਸੁਣੋਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:45 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਵਿੱਚ ਤੁਸੀਂ ਪੰਜਾਬੀ ਫਿਲਮਾਂ ਚੋਂ ਲਏ ਗਏ ਗੀਤ ਸੁਣ ਸਕੋਗੇ। ਗਾਤਾ ਰਹੇ ਮੇਰਾ ਦਿਲ ਇਸ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 9:02। ਅੱਜ ਦਾ ਇਹ ਪ੍ਰੋਗਰਾਮ ਆਧਾਰਿਤ ਰਹੇਗਾ ਸੰਗੀਤ ਨਿਰਦੇਸ਼ਕ ਏ.ਆਰ. ਰਹਿਮਾਨ ਤੇ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਸਵੇਰੇ 9:30। ਅੱਜ ਦੇ ਇਸ ਪ੍ਰੋਗਰਾਮ ਵਿੱਚ ਬੇਗਮ ਪਰਵੀਨ ਸੁਲਤਾਨਾ ਵੱਲੋਂ ਰਾਗ ਦੇਨ ਤੋੜੀ ਸੁਣੋਗੇ। ਇਸ ਦੇ ਨਾਲ ਹੀ ਉਪ ਸ਼ਾਸਤਰੀ ਗਾਇਨ 'ਚ ਪੰਡਿਤ ਜਗਦੀਸ਼ ਪ੍ਰਸਾਦ ਵੱਲੋਂ ਰਾਗ ਮਿਸ਼ਰ ਪਹਾੜੀ 'ਚ ਠੁਮਰੀ ਵੀ ਸੁਣਵਾਈ ਜਾਏਗੀ। ਸਵੇਰੇ 10:02 ਤੇ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਜਿਸ ਵਿੱਚ ਤੁਸੀਂ ਫੋਨ ਕਾਲ ਕਰਕੇ ਆਪਣੇ ਪਸੰਦੀਦਾ ਫਿਲਮੀ ਗੀਤ ਸੁਣ ਸਕੋਗੇ। ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 11:05 ਜਿਸ ਵਿੱਚ ਤੁਹਾਡੀਆਂ ਵਟਸਐਪ ਰਾਹੀਂ ਭੇਜੀਆਂ ਗਈਆਂ ਫਰਮਾਇਸ਼ਾਂ ਦੇ ਗੀਤ ਸੁਣਵਾਏ ਜਾਣਗੇ। ਪਰਿਵਾਰਕ ਪ੍ਰੋਗਰਾਮ ਵਸ ਦੇ ਵਿਹੜੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 ਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ

ਜਾਂਚ ਸਿਲਸਿਲੇ ਤਹਿਤ ਵਸੀਅਤ ਸੰਬੰਧੀ ਕਾਨੂੰਨ ਬਾਰੇ ਜਾਣਕਾਰੀ ਦੇਣਗੇ ਐਡਵੋਕੇਟ ਇੰਦਰਜੀਤ ਸਿੰਘ ਭਾਟੀਆ। ਇਸ ਦੇ ਨਾਲ ਹੀ ਮੇਰੀ ਕਲਮ ਤੋਂ ਸਿਲਸਿਲੇ ਤਹਿਤ ਜਸਪਾਲ ਕੌਰ ਦੀ ਕਹਾਣੀ ਵਾਰਨੇ ਵੀ ਪੇਸ਼ ਕੀਤੀ ਜਾਵੇਗੀ, ਨਾਲ ਹੀ ਪ੍ਰੋਗਰਾਮ ਸ਼ਕਤੀ ਰੂਪਾ ਵੀ ਪ੍ਰਸਾਰਿਤ ਕੀਤਾ ਜਾਵੇਗਾ। ਫੌਜੀ ਵੀਰਾਂ ਲਈ ਪ੍ਰੋਗਰਾਮ ਦਾ ਵੇਲਾ ਰਹੇਗਾ ਦੁਪਹਿਰ 1:15 ਤੇ ਰੰਗਲੀ ਧਰਤੀ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਰੇਸ਼ ਕੁਮਾਰ ਸਹਿਦੇਵ ਤੇ ਸਾਥੀਆਂ ਵੱਲੋਂ ਭੇਟਾਂ ਸੁਣੋਗੇ।

0: ਅਸੀਂ ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 4 ਵਜੇ ਤੇ 4:02 ਤੇ ਤੁਸੀਂ ਸੁਣੋਗੇ ਸਦਾ ਬਹਾਰ ਗੀਤ ਜਿਸ ਵਿੱਚ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਏ ਜਾਣਗੇ। ਸ਼ਾਮ 4:30 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਪ੍ਰਸਾਰਿਤ ਕੀਤਾ ਜਾਵੇਗਾ ਸ਼ਾਮ 5:30 ਵਜੇ। ਦਿਹਾਤੀ ਪ੍ਰੋਗਰਾਮ ਦਾ ਵੇਲਾ ਰਹੇਗਾ ਸ਼ਾਮ 6:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਦੇ ਨਾਲ ਨਵੇਂ ਫਲਦਾਰ ਬੂਟਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦੇਣਗੇ ਡਾਕਟਰ ਸਵਰੀਤ ਖਹਿਰਾ। ਸ਼ਾਮ 7:10 ਤੇ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ ਪ੍ਰਸਾਰਿਤ ਕੀਤਾ ਜਾਵੇਗਾ ਸਾਡੇ ਦਿੱਲੀ ਕੇਂਦਰ ਤੋਂ। ਹਿੰਦੀ ਵਾਰਤਾ ਭਾਰਤੀ ਸੰਸਕ੍ਰਿਤੀ ਨੇ ਸ਼ਾਰਦੀ ਨਵਰਾਤਰੇ ਪੇਸ਼ ਕੀਤੀ ਜਾਵੇਗੀ ਸ਼ਾਮ 7:45 ਤੇ। ਵਾਰਤਾਕਾਰ ਹੋਣਗੇ ਰਾਜੇਸ਼ ਅਧਿਆ। ਰਾਤ 8 ਹਿੰਦੀ ਗੀਤ ਤੋਂ ਬਾਅਦ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਵਿੱਚ ਤਿੰਨ ਤਲਾਕ ਬਾਰੇ ਜਾਣਕਾਰੀ ਦੇਣਗੇ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ। ਰਾਤ 9 ਸੁਣੋਗੇ ਨਿਊਜ਼ ਐਟ 9 ਤੇ 9:15 ਦਾ ਵੇਲਾ ਰਹੇਗਾ ਸਪੋਟਲਾਈਟ ਦਾ। ਰਾਤ 10:02 ਤੇ ਫੋਨ ਇਨ ਤੇ ਵਟਸਐਪ ਦੀਆਂ ਫਰਮਾਇਸ਼ਾਂ ਤੇ ਆਧਾਰਿਤ ਪ੍ਰੋਗਰਾਮ ਤੁਹਾਡੀ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਸਮਾਚਾਰ ਵੀ ਆਪਣੇ ਮਿੱਥੇ ਸਮੇਂ ਅਨੁਸਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ AIR ਤੇ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:55 ਹੋਏ ਨੇ। ਹੁਣ ਤੁਸੀਂ ਸੁਣੋਗੇ ਸੰਸਕ੍ਰਿਤ ਚ ਸਮਾਚਾਰ।
1: ਆਚਕਹ ਪੁਨੀਤ ਤ੍ਰਿਪਾਠੀ। ਅਥ ਵਾਰਤਾ। प्रधानमंत्री नरेन्द्र मोदी तथा कनाडा देशस्य प्रधानमंत्री मार्क कार्नी च द्वयोः देशयोः द्विपक्षीय संबंधेषु प्राप्तां सकारात्मक प्रगतिम् अग्रे नेतुं तथा सामरिक सहयोगस्य प्रमुख क्षेत्रेषु सार्थक परिणामानि प्राप्तुं सहमतिं प्रकटितवन्तौ। एतेषु क्षेत्रेषु वाणिज्यम्, ऊर्जा क्षेत्रम्, प्रौद्योगिकी, सुरक्षा तथा उभयोः देशयोः जनानां मध्ये पारस्परिक सम्बन्धाः सम्मिलिताः सन्ति। उभयोः मध्ये दूरभाष माध्यमेन सौहार्दपूर्णः फलदायकः च संवादः जातः। श्रीमोदी सामाजिक संचारपटले प्रकाशिते एकस्मिन् संदेशे उक्तवान् यत् भारतं कनाडा देशश्च मिलित्वा अधिकस्थिरस्य समृद्धस्य च विश्वस्य निर्माणे योगदानं दत्तः। एतन्मध्ये कनाडा देशस्य विदेशमन्त्री अनीता आनन्दः ह्यः सायंकाले द्विदिवसीय भारतयात्रायै नवदिल्लीं सम्प्राप्तवती। यात्रायाः अवधौ सा अद्य विदेशमन्त्रिणा डॉक्टर एस जयशंकरेण तथा कौशल विकास उद्यमिता मंत्रिणा जयंत चौधरिणा सह मिलिष्यति। बिहार राज्यस्य वैशाली जनपदस्य राघोपुर दियारा क्षेत्रे ह्यः रात्रौ गंगा नद्यां नौकायाः विपर्ययेण 13 जनाः मृताः। वैशाली जनपदस्य जनपदाधिकारी वर्षा सिंहः वार्ताहरान् संसूचयन्ति अवदत् यत् नौकायाः विपर्ययणानन्तरं 6 जनाः रक्षिताः। मृतकेषु अधिकांशाः अल्पवयस्काः सन्ति।

ਚੜਦਾ ਸੂਰਜ ਪੂਰਬ ਦੇ ਵਿੱਚ ਲਾਲੀ ਨਿੱਤ ਖਲਾਰੇ ਬੋਲਣ ਪੰਛੀ ਆਲਣਿਆਂ ਵਿੱਚੋਂ ਬੈਠੇ ਪੰਖ ਖਲਾਰੇ ਤ੍ਰੇਲ ਧੋਤੇ ਸਾਰੇ ਫੁੱਲ ਬੂਟੇ ਲੱਗਦੇ ਬੜੇ ਪਿਆਰੇ ਦੇਖੋ ਰਹਿਮਤ ਸੋਹਣੇ ਰੱਬ ਦੀ ਕੈਸੇ ਰੰਗ ਖਲਾਰੇ ਕੈਸੇ ਰੰਗ ਖਲਾਰੇ ਨਮਸਕਾਰ ਦੋਸਤੋ ਸੋਹਣੀ ਸਵੇਰ ਲੈ ਕੇ ਹਾਜ਼ਰ ਹਾਂ ਆਕਾਸ਼ਵਾਣੀ ਜਲੰਧਰ ਤੋਂ ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਬੜਾ ਹੀ ਸੋਹਣਾ ਬੀਤਣ ਵਾਲਾ ਹੈ ਹੁਣ ਅੱਖਾਂ ਦੇ ਵਿੱਚੋਂ ਨੀਂਦਾਂ ਨੂੰ ਘਟਾਓ ਤੇ ਬੁੱਲਾਂ ਦੇ ਉੱਤੇ ਮੁਸਕਾਨ ਸਜਾਓ ਦਿਲ ਦੇ ਬੂਹੇ ਖੋਲੋ ਤੇ ਸਾਹਾਂ ਵਿੱਚ ਤਾਜ਼ਗੀ ਘੋਲੋ ਕਿਉਂਕਿ ਤੁਹਾਡੀ ਸਵੇਰ ਨੂੰ ਹੋਰ ਸੋਹਣੀ ਬਣਾਉਣ ਵਾਸਤੇ ਦਿਲਾਂ ਵਿੱਚ ਖੁਸ਼ੀਆਂ ਭਰਨ ਵਾਸਤੇ ਤੇ ਚਿਹਰਿਆਂ ਤੇ ਹਾਸੇ ਦੇ ਫੁੱਲ ਖਿਡਾਉਣ ਵਾਸਤੇ ਆ ਗਈ ਹੈ ਤੁਹਾਡੀ ਦੋਸਤ ਮੋਨਿਕਾ ਲੈ ਕੇ ਪ੍ਰੋਗਰਾਮ ਸੋਹਣੀ ਸਵੇਰ ਇਹ ਉਹ ਸਵੇਰ ਹੈ ਜਿੱਥੇ ਗੱਲਾਂ ਵਿੱਚ ਮਿਠਾਸ ਹੋਏਗੀ ਗੀਤਾਂ ਵਿੱਚ ਪਿਆਰ ਹੋਏਗਾ ਹਾਸਿਆਂ ਦੀ ਛਨਕਾਰ ਹੋਏਗੀ ਤੇ ਹਰ ਨਵੇਂ ਪਲ ਦੇ ਵਿੱਚ ਜ਼ਿੰਦਗੀ ਜੀਣ ਦਾ ਨਵਾਂ ਇਜ਼ਹਾਰ ਹੋਏਗਾ ਦੋਸਤੋ ਕਹਿੰਦੇ ਨੇ ਸਵੇਰ ਦੀ ਪਹਿਲੀ ਸੋਚ ਸਾਰੇ ਦਿਨ ਦਾ ਰੁਖ ਤੈਅ ਕਰ ਦਿੰਦੀ ਹੈ ਤੇ ਕਿਉਂ ਨਾ ਫਿਰ ਅੱਜ ਦੀ ਸ਼ੁਰੂਆਤ ਇੱਕ ਸੋਹਣੀ ਜੀ ਮੁਸਕਾਨ ਦੇ ਨਾਲ ਕਰੀਏ ਕਿਉਂ ਨਾ ਦਿਲ ਦੇ ਵਿੱਚੋਂ ਸ਼ਿਕਵੇ ਕੱਢ ਕੇ ਸ਼ੁਕਰਾਨੀ ਭਰੀਏ ਤੇ ਕਿਉਂ ਨਾ ਆਪਣੇ ਆਪ ਨੂੰ ਅੱਜ ਇਹ ਕਹੀਏ ਅੱਜ ਦਾ ਦਿਨ ਮੇਰਾ ਏ ਅੱਜ ਦੀ ਮਿਹਨਤ ਮੇਰੀ ਹੈ ਅੱਜ ਦੇ ਸੁਪਨੇ ਮੇਰੇ ਨੇ ਤੇ ਇਹਨਾਂ ਸੁਪਨਿਆਂ ਨੂੰ ਸੱਚ ਕਰਨ ਦਾ ਜਜ਼ਬਾ ਵੀ ਮੇਰਾ ਹੈ ਰੱਬ ਕਰੇ ਤੁਹਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਦੀ ਧੁੱਪ ਉਤਰੇ ਤੁਹਾਡੇ ਚਿਹਰਿਆਂ ਤੇ ਮੁਸਕਾਨ ਖਿੜੇ ਤੇ ਤੁਹਾਡੇ ਹਰ ਸੁਪਨੇ ਨੂੰ ਮੰਜ਼ਿਲ ਮਿਲੇ ਇਸੇ ਦੁਆ ਦੇ ਨਾਲ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਮਿੱਠੇ ਜਿਹੇ ਗੀਤ ਦੇ ਨਾਲ

सोने दोस्तों, तुसी सुन रहे हो प्रोग्राम सोनी सवेर। इस गीत तो बाद फिर तो थोड़ा एक बारी स्वागत कर दें इस प्रोग्राम दे विच। मैं हां थोड़ी दोस्त मोनिका और आकाशवाणी जलंधर तो इस प्रोग्राम दा तुसी लुत्फ उठा रहे हो। अच्छा, कभी कल्पना करके देखो कि तुसी मोबाइल दा चार्जर लेता है पर वो चार्ज नहीं हो पा रहा। क्यों? क्योंकि वो पोर्ट दे विच फिट ही नहीं होया। तुसी एक किलो आटा लेता है पर घर आके वेखदे हो कि उस आटे दे विच बड़ा घाटा है, यानी कि उहदा तोल गलत दस्या गया है। तुसी घड़ियां लितियां ने ते पता चलिया छोटी सुई वड्डी दा काम करदी पई है ते वड्डी सुई छोटी दा काम करदी पई है। दोस्तों, की तुसी सोचिया जे दुनिया विच किसे चीज दा कोई मियार, कोई स्टैंडर्ड, कोई लेवल ही ना होवे फिर की होएगा? दिलचस्प गल है ना। आओ एदे बारे थानू थोड़ी जी जानकारी दिने आ। हर साल 14 अक्टूबर नु मनाया जांदा है वर्ल्ड स्टैंडर्ड डे, यानी के विश्व मियारी दिवस, जेहड़ा कि असी अज मना रहे हां। ਇਹ ਦਿਨ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਮਿਆਰ ਸਟੈਂਡਰਡ ਸਿਰਫ ਕਾਗਜ਼ਾਂ ਦੇ ਉੱਤੇ ਨਿਯਮ ਨਹੀਂ ਹੁੰਦੇ, ਸਗੋਂ ਸਾਡੀ ਸੁਰੱਖਿਆ, ਭਰੋਸੇ ਤੇ ਬਿਹਤਰ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੇ ਨੇ। ਚਾਹੇ ਉਹ ਬਿਜਲੀ ਦੇ ਗੈਜਟਸ ਹੋਣ, ਮੋਬਾਈਲ ਫੋਨ ਹੋਣ, ਦਵਾਈਆਂ ਹੋਣ ਜਾਂ ਖਾਣ ਪੀਣ ਦੀ ਚੀਜ਼ਾਂ ਦੀ ਕੁਆਲਿਟੀ, ਮਿਆਰ ਸਾਨੂੰ ਚੀਜ਼ਾਂ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਭਰੋਸਾ ਦਿਵਾਉਂਦਾ ਹੈ। ਸੋ ਦੋਸਤੋ, ਅੱਜ ਦੇ ਦਿਨ ਆਓ ਅਸੀਂ ਸਾਰੇ ਮਿਲ ਕੇ ਆਪਣੇ ਆਪ ਨਾਲ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜਿਹੜੀ ਵੀ ਚੀਜ਼ ਖਰੀਦਾਂਗੇ ਉਹਦੀ ਕੀਮਤ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ। ਦੋਸਤੋ, ਆਓ ਫਿਰ ਮਿਲ ਕੇ ਅੱਜ ਅਸੀਂ ਆਪਣੇ ਆਪ ਨਾਲ ਇਹ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜਿਹੜੀ ਵੀ ਚੀਜ਼ ਆਪਣੀ ਯੂਟਿਲਿਟੀ ਲਈ, ਆਪਣੇ ਫਾਇਦੇ ਲਈ, ਆਪਣੀ ਵਰਤੋਂ ਲਈ ਖਰੀਦਾਂਗੇ, ਅਸੀਂ ਉਹਦੀ ਕੀਮਤ ਵੱਲ ਧਿਆਨ ਨਹੀਂ ਦੇਵਾਂਗੇ, ਅਸੀਂ ਉਹਦੀ ਗੁਣਵੱਤਾ ਤੇ ਸੁਰੱਖਿਆ ਵੱਲ ਧਿਆਨ ਦੇਵਾਂਗੇ। ਕਿਉਂਕਿ ਯਾਦ ਰੱਖੋ, ਜਿੱਥੇ ਮਿਆਰਾਂ ਦਾ ਸਤਿਕਾਰ ਹੁੰਦਾ ਹੈ ਉੱਥੇ ਗੁਣਵੱਤਾ ਤੇ ਸੁਰੱਖਿਆ ਦਾ ਵਿਸਤਾਰ ਹੁੰਦਾ ਹੈ। ਤੇ ਆਓ ਫਿਰ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਇੱਕ ਪਿਆਰਾ ਜਿਹਾ ਮਿਆਰੀ ਗਾਣਾ ਤੁਹਾਨੂੰ ਵੀ ਸੁਣਾਉਂਦੇ ਹਾਂ।

जनाब ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ ਆਪਣੀ ਦੋਸਤ ਮੋਨਿਕਾ ਦੇ ਨਾਲ ਆਕਾਸ਼ਵਾਣੀ ਜਲੰਧਰ ਤੋਂ ਮਿੱਠੀਆਂ ਗੱਲਾਂ ਬਿਲਕੁਲ ਨਿਰੇ ਪਤਾਸੇ ਇਹੀ ਤਾਂ ਹੈ ਖਾਸੀਅਤ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਸ ਦੀ ਵੀ ਸਾਡੇ ਪੰਜਾਬੀਆਂ ਦਾ ਹਾਲ ਤਾਂ ਇਹ ਹੈ ਕਿ ਜਦ ਤੱਕ ਪੇਟ ਗਲ ਤੱਕ ਭਰਨਾ ਨਾ ਜਾਵੇ ਉਦੋਂ ਤੱਕ ਅਸੀਂ ਕਹਿੰਦੇ ਰਹਿੰਦੇ ਹਾਂ ਬਸ ਇੱਕ ਰੋਟੀ ਹੋਰ ਥੋੜੀ ਜਿਹੀ ਸਬਜ਼ੀ ਦੇ ਦਿਓ ਥੋੜੀ ਜਿਹੀ ਦਾਲ ਦੇ ਦਿਓ ਆਹ ਮਟਰ ਪਨੀਰ ਹੋਰ ਪਾ ਦਿਓ ਪਰ ਦੋਸਤੋ ਜਪਾਨ ਦੇ ਓਕੀਨਾਵਾ ਦੇ ਵਿੱਚ ਇੱਕ ਬੜੀ ਦਿਲਚਸਪ ਰਵਾਇਤ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸੁਣਨੀ ਵੀ ਚਾਹੀਦੀ ਹੈ ਤੇ ਅਜ਼ਮਾਣੀ ਵੀ ਚਾਹੀਦੀ ਹੈ ਇਹ ਰਵਾਇਤ ਪਤਾ ਕੀ ਹੈ ਹਾਰਾ ਹਾਚੀਬੂ ਇਹਦਾ ਮਤਲਬ ਹੈ ਕਿ ਢਿੱਡ ਨੂੰ 100% ਨਹੀਂ ਭਰਨਾ ਲਗਭਗ 80% ਭਰਨਾ ਹੈ ਬਾਕੀ ਥੋੜੀ ਜਿਹੀ ਭੁੱਖ ਰੱਖ ਲੈਣੀ ਹੈ ਯਾਨੀ ਜਦੋਂ ਪੇਟ ਕਹੇ ਬਸ ਹੁਣ ਬਹੁਤ ਹੈ ਤੇ ਆਪਣੀ ਜੀਭ ਨੂੰ ਇਹ ਕਹਿ ਦਿਓ ਯਾਨੀ ਜਦੋਂ ਤੁਹਾਡਾ ਪੇਟ ਕਹੇ ਕਿ ਬਸ ਹੁਣ ਬਸ ਕਰੋ ਤੇ ਜੀਭ ਨੂੰ ਇਹ ਨਾ ਕਹਿਣ ਦਿਓ ਕਿ ਯਾਰ ਇੱਕ ਮੁਰਕੀ ਹੋਰ ਲੈਂਦੇ ਯਾਦ ਰੱਖੋ ਕਿ ਪਲੇਟ ਖਾਲੀ ਰੱਖਣਾ ਚੰਗੀ ਗੱਲ ਹੈ ਪਰ ਪੇਟ ਨੂੰ ਜ਼ਬਰਦਸਤੀ ਭਰਨਾ ਬੜੀ ਮਾੜੀ ਗੱਲ ਹੈ ਅਕਸਰ ਅਸੀਂ ਸਵਾਦ ਲੈ ਕੇ ਖਾਂਦੇ ਹਾਂ ਆਪਣੇ ਸਰੀਰ ਦੀ ਸੁਣਦੇ ਨਹੀਂ ਹਾਂ ਪਰ ਜਪਾਨ ਦੇ ਓਕੀਨਾਵਾ ਦੇ ਲੋਕਾਂ ਦੀ ਲੰਬੀ ਉਮਰ ਦਾ ਤੇ ਚੰਗੀ ਸਿਹਤ ਦਾ ਇਹੀ ਰਾਜ਼ ਹੈ ਕਿ ਹਾਰਾ ਹਾਚੀਬੂ ਉਹਨਾਂ ਦੀ ਹਦਾਇਤਾਂ ਦੇ ਵਿੱਚ ਸ਼ਾਮਲ ਹੈ ਜਿਹਦੇ ਵਿੱਚ ਉਹ ਚੰਗੀ ਸਿਹਤ ਦਾ ਰਾਜ਼ ਇਸੇ ਗੱਲ ਨੂੰ ਮੰਨਦੇ ਨੇ ਕਿ ਢਿੱਡ ਦੇ ਵਿੱਚ ਜਗ੍ਹਾ ਬਚਾ ਕੇ ਰੱਖਦੇ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਆਪਣੇ ਦਿਲ ਦੇ ਵਿੱਚ ਐਂਟਰਟੇਨਮੈਂਟ ਦੀ ਕੋਈ ਜਗ੍ਹਾ ਬਚਾ ਕੇ ਨਹੀਂ ਰੱਖਣੀ ਕਿਉਂਕਿ ਆਕਾਸ਼ਵਾਣੀ ਦੇ ਪ੍ਰੋਗਰਾਮ ਜਿੱਥੇ ਸਿੱਖਿਆਦਾਇਕ ਹੁੰਦੇ ਨੇ ਉੱਥੇ ਤੁਹਾਡੇ ਮਨੋਰੰਜਨ ਦਾ ਵੀ ਰੱਖਦੇ ਨੇ ਪੂਰਾ ਧਿਆਨ ਤੇ ਲਓ ਫਿਰ ਸੋਹਣੀ ਸਵੇਰ ਦੇ ਵਿੱਚ ਇੱਕ ਸੋਹਣਾ ਜਿਹਾ ਗੀਤ ਸੁਣ ਲਓ

0: ਕੱਚ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਤੀ ਓੜ ਦੇ ਉੱਤੇ ਉਤਰਾ ਲਿਖ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਤੀ ਰੋੜ ਦੇ ਉੱਤੇ।
1: ਬਈ ਪਹਿਲੀ ਗੱਲ ਕੀ ਸਾਰੀ ਗਲਤੀ ਮੇਰੀ ਨਹੀਂ, ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਹੈ ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਸਭ ਜਾਇਜ਼, ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਸਭ ਜਾਇਜ਼, ਮੈਂ ਕਹਿੰਨੀ ਆ ਹੇਰਾ ਫੇਰੀ ਨਹੀਂ। ਦੋਸਤੋ, ਹੇਰਾ ਫੇਰੀ ਕਰਨਾ ਵੈਸੇ ਵੀ ਸਾਡੀ ਸ਼ਖਸੀਅਤ ਵਾਸਤੇ, ਸਾਡੀ ਪਰਸਨੈਲਿਟੀ ਵਾਸਤੇ ਚੰਗੀ ਗੱਲ ਨਹੀਂ ਹੈ। ਜਦੋਂ ਅਸੀਂ ਰਿਸ਼ਤਿਆਂ ਦੇ ਵਿੱਚ ਹੇਰਾ ਫੇਰੀ ਕਰਦੇ ਹਾਂ, ਯਾਨੀ ਕਿ

0: age world, says PM Modi, headlines the Hindustan Times. Asian age headlines, power to empower, key to India's rise, says Modi. Most papers report on the story of Amit Shah hitting out at the opposition, saying the NDA will return to power with a resounding victory in 2029. The Tribune says, nation is watching Rahul trying to save infiltrators and his vote bank, says Shah. Most papers also report on Nandan Nilekani speaking about question paper leaks at the Bloomberg New Economy Forum 2026 in Delhi. The Hindu says, generate questions at last minute to prevent paper leaks, says Nilekani. While the Times of India in a story says, last minute paper generation can kill incentive to leak, says Nilekani. And finally, a story in the Statesman says, 10 to 5 job, desk and a laptop, once a feared Maoist, now university official. The paper adds that 70-year-old M. Venugopal, carrying a bounty of 6 crores on his head, left the Maoist top ranks and walked out to surrender exactly a year ago. And with that, it's back to you, Pramod.
1: Thank you, Shagun. And now before we end the bulletin, the headlines once again. Prime Minister Narendra Modi to address Brihattar Bharat International Conference in New Delhi today through video message. BIMSTEC nation strongly condemned terrorism and violent extremism in all its forms and manifestations, including cross-border terrorism. External Affairs Minister S. Jayashankar says India-US trade talks are heading in the right direction and a deal is being ironed out. U.S. Secretary of State Marco Rubio to visit India next week to strengthen energy cooperation and strategic partnership. 13 people killed in boat tragedy in Raghupur Diara area of Vaishali district in Bihar. And in cricket, 4th T20 international between India and the West Indies to be played in Hyderabad this evening. And with that, we end the morning news. Have a nice day.
2: नमस्कार, ये आकाशवाणी है। खबरां दे इस बुलेटिन नाल मैं चंचल शर्मा पहला बुलेटिन दियां खास खबरां। प्रधानमंत्री नरेंद्र मोदी आज नई दिल्ली च वीडियो संदेश राहीं ब्रिहत्तर भारत अंतरराष्ट्रीय कॉन्फ्रेंस नु संबोधन करेंगे। बिमस्टेक देशां ने सरहद पारो दहशतगर्दी दे सारे रूपां दी सख्त निंदा कीती। ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਬਿਹਾਰ 'ਚ ਵੈਸ਼ਾਲੀ ਦੇ ਰਾਘੋਪੁਰ 'ਚ ਕਿਸ਼ਤੀ ਪਲਟਣ ਕਾਰਨ 13 ਲੋਕਾਂ ਦੀ ਮੌਤ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਤੇ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਬ੍ਰਿਹੱਤ ਭਾਰਤ ਦੁਨੀਆ ਭਰ ਵਿੱਚ ਭਾਰਤ ਦੇ ਸੱਭਿਆਚਾਰਕ ਸੰਪਰਕ ਵਿਸ਼ੇ ਤੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਨਗੇ। ਸੱਭਿਆਚਾਰਕ ਮੰਤਰਾਲਾ ਅੱਜ ਤੋਂ ਨਵੀਂ ਦਿੱਲੀ 'ਚ ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰ ਰਿਹਾ। ਕੇਂਦਰੀ ਸੱਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਇਸ ਕਾਨਫਰੰਸ 'ਚ ਸ਼ਿਰਕਤ ਕਰਨਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ 3 ਦਿਨਾਂ ਕਾਨਫਰੰਸ ਦੌਰਾਨ 50 ਮੁਲਕਾਂ ਦੇ ਨੁਮਾਇੰਦੇ, ਰਾਜਦੂਤ ਤੇ ਵਿਦਵਾਨ ਦੁਨੀਆ ਭਰ ਦੇ ਵੱਖ ਵੱਖ ਮੁਲਕਾਂ ਨਾਲ ਭਾਰਤ ਦੇ ਇਤਿਹਾਸਕ ਅਤੇ ਮੌਜੂਦਾ ਸੱਭਿਆਚਾਰਕ ਸਬੰਧਾਂ ਉੱਤੇ ਚਰਚਾ ਕਰਨਗੇ। ਚੀਨ, ਜਾਪਾਨ, ਮੰਗੋਲੀਆ, ਨੇਪਾਲ ਤੇ ਇਰਾਨ ਸਮੇਤ ਕਈ ਦੇਸ਼ਾਂ ਦੇ ਭਾਗੀਦਾਰ ਸਾਂਝੀ ਸੱਭਿਆਚਾਰਕ ਵਿਰਾਸਤ ਤੇ ਸੱਭਿਅਤਾਵਾਂ ਦਰਮਿਆਨ ਆਦਾਨ ਪ੍ਰਦਾਨ ਤੇ ਚਰਚਾ ਕਰਨਗੇ। ਇਹ ਕਾਨਫਰੰਸ ਬ੍ਰਿਹੱਤ ਭਾਰਤ ਕੌਂਸਲ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਮਨਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕੌਂਸਲ ਦੀ ਸਥਾਪਨਾ 14 ਅਕਤੂਬਰ 1926 ਨੂੰ ਕੋਲਕਾਤਾ 'ਚ ਭਾਰਤੀ ਵਿਦਵਾਨਾਂ ਦੇ ਇੱਕ ਸਮੂਹ ਵੱਲੋਂ ਕੀਤੀ ਗਈ ਸੀ। ਗੁਰੂਦੇਵ ਰਵਿੰਦਰਨਾਥ ਟੈਗੋਰ ਇਸ ਦੇ ਅਧਿਆਤਮਿਕ ਮਾਰਗਦਰਸ਼ਕ ਸਨ। ਕਾਨਫਰੰਸ ਦੌਰਾਨ ਏਸ਼ੀਆ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਵਿਸ਼ੇ ਤੇ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਆਂਧਰਾ ਪ੍ਰਦੇਸ਼ ਦੇ 2 ਦਿਨਾਂ ਦੌਰੇ ਤੇ ਵਿਜੇਵਾੜਾ ਜਾਣਗੇ। ਉਹ ਅੱਜ ਸ਼ਾਮ ਵਿਜੇਵਾੜਾ ਦੇ ਸ੍ਰੀ ਕਨਕ ਦੁਰਗਾ ਮੰਦਿਰ 'ਚ ਪ੍ਰਾਰਥਨਾ ਕਰਨਗੇ। ਰਾਸ਼ਟਰਪਤੀ ਕੱਲ੍ਹ ਵਿਜੇਵਾੜਾ 'ਚ ਰਾਸ਼ਟਰੀ ਸਰਸ ਮੇਲਾ 2026 ਦਾ ਉਦਘਾਟਨ ਵੀ ਕਰਨਗੇ। ਇਹ ਮੇਲਾ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਸੂਬਿਆਂ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਵੈ ਸਹਾਇਤਾ ਸਮੂਹਾਂ ਦੀਆਂ 1500 ਤੋਂ ਵੱਧ ਔਰਤਾਂ ਹਿੱਸਾ ਲੈ ਰਹੀਆਂ ਨੇ। ਉਹ ਪੇਂਡੂ ਉਤਪਾਦਾਂ, ਰਵਾਇਤੀ ਦਸਤਕਾਰੀ ਅਤੇ ਖੇਤਰੀ ਭੋਜਨ ਦਾ ਵਿਖਾਲਾ ਕਰਨਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੁਵੱਲੇ ਸਬੰਧਾਂ 'ਚ ਸਕਾਰਾਤਮਕ ਗਤੀ ਨੂੰ ਵਧਾਉਣ ਤੇ ਰਣਨੀਤਿਕ ਭਾਈਵਾਲੀ ਦੇ ਮੁੱਖ ਖੇਤਰਾਂ 'ਚ ਠੋਸ ਨਤੀਜਿਆਂ ਵੱਲ ਕੰਮ ਕਰਨ ਦੀ ਸਹਿਮਤੀ ਜਤਾਈ ਹੈ। ਇਹਨਾਂ ਖੇਤਰਾਂ ਵਿੱਚ ਵਪਾਰ, ਊਰਜਾ, ਤਕਨਾਲੋਜੀ, ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧ

ਸ਼ਾਮਲ ਨੇ। ਦੋਵਾਂ ਨੇਤਾਵਾਂ ਦਰਮਿਆਨ ਗੱਲਬਾਤ ਸਾਰਥਕ ਰਹੀ। ਸ੍ਰੀ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਤੇ ਕੈਨੇਡਾ ਇਕੱਠੇ ਇਕ ਹੋਰ ਸਥਿਰ ਤੇ ਖੁਸ਼ਹਾਲ ਦੁਨੀਆਂ ਲਈ ਯੋਗਦਾਨ ਪਾ ਰਹੇ ਨੇ। ਇਸ ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਬੀਤੇ ਦਿਨ ਭਾਰਤ ਦੇ ਦੋ ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ ਨੇ। ਬਿਮਸਟੇਕ ਮੁਲਕਾਂ ਦੇ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿਚ ਦਿੱਲੀ ਐਲਾਨਨਾਮੇ ਨੂੰ ਅਪਣਾਉਣ ਨਾਲ ਸਮਾਪਤ ਹੋ ਗਈ। ਦਿੱਲੀ ਐਲਾਨਨਾਮੇ 'ਚ ਬਿਮਸਟੇਕ ਦੇਸ਼ਾਂ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਐਲਾਨਨਾਮੇ ਵਿਚ ਮੈਂਬਰ ਮੁਲਕਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਵਿਆਪਕ ਤੇ ਨਿਰੰਤਰ ਯਤਨਾਂ ਰਾਹੀਂ ਦਹਿਸ਼ਤਗਰਦੀ ਅਤੇ ਹਿੰਸਕ ਕੱਟੜਵਾਦ ਨੂੰ ਰੋਕਣ, ਲੜਨ ਤੇ ਖਤਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਏ। ਮੈਂਬਰ ਦੇਸ਼ਾਂ ਨੇ ਆਪਸੀ ਤੌਰ ਤੇ ਜੁੜੇ, ਸੁਰੱਖਿਅਤ, ਵਿਕਸਿਤ ਤੇ ਖੁਸ਼ਹਾਲ ਬਿਮਸਟੇਕ ਖੇਤਰ ਦੇ ਨਿਰਮਾਣ ਲਈ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੀ ਆਪਣੀ ਵਚਨਬੱਧਤਾ ਦਾ ਇਜ਼ਹਾਰ ਕੀਤਾ। ਦੇਸ਼ਾਂ ਨੇ ਮੈਂਬਰ ਦੇਸ਼ਾਂ ਉਨ੍ਹਾਂ ਦੇ ਪਰਿਵਾਰਾਂ ਤੇ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ 'ਚ ਦਹਿਸ਼ਤਗਰਦੀ ਹਮਲਿਆਂ ਦੇ ਪੀੜਤਾਂ ਨਾਲ ਡੂੰਘੀ ਸੰਵੇਦਨਾ ਤੇ ਏਕਤਾ ਪ੍ਰਗਟ ਕੀਤੀ। ਉਨ੍ਹਾਂ ਨੇ ਦਹਿਸ਼ਤਗਰਦੀ ਹਮਲਿਆਂ ਦੇ ਦੋਸ਼ੀਆਂ ਨੂੰ ਸਬੰਧਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਨਿਆਂ ਦੇ ਕਟਹਿਰੇ 'ਚ ਲਿਆਉਣ ਦੀ ਵੀ ਮੰਗ ਕੀਤੀ। ਦਿੱਲੀ ਐਲਾਨਨਾਮੇ ਵਿਚ ਮਨੁੱਖੀ ਤਸਕਰੀ, ਨਸ਼ੀਲੇ ਪਦਾਰਥਾਂ, ਨਸ਼ੀਲੇ ਪਦਾਰਥ ਬਣਾਉਣ ਵਾਲੇ ਰਸਾਇਣਾਂ ਤੇ ਮਨੀ ਲਾਂਡਰਿੰਗ ਦੀ ਰੋਕਥਾਮ ਨਾਲ ਸਬੰਧਤ ਕਾਰਜ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਵੀ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਐਲਾਨਨਾਮੇ ਵਿਚ ਕੱਟੜਪੰਥੀ ਤੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿਚ ਸਹਿਯੋਗ ਉਤੇ ਉਪ ਸਮੂਹ ਦੀ ਕਾਰਜ ਯੋਜਨਾ ਨੂੰ ਅੰਤਮ ਰੂਪ ਦੇਣ ਦੀ ਮੰਗ ਵੀ ਕੀਤੀ ਗਈ। ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ ਤੇ ਇਕ ਵਪਾਰ ਸਮਝੌਤੇ ਨੂੰ ਇਸ ਸਮੇਂ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਨਵੀਂ ਦਿੱਲੀ 'ਚ ਬਲੂਮਬਰਗ ਨਿਊ ਕਾਨੂੰਨ ਫੋਰਮ ਨੂੰ ਸੰਬੋਧਨ ਕਰਦੇ ਹੋਏ ਡਾ. ਅਜੈ ਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਵਪਾਰ ਮੰਤਰੀ ਸਮਝੌਤੇ ਤੇ ਕੰਮ ਕਰ ਰਹੇ ਨੇ ਤੇ ਗੱਲਬਾਤ ਕਾਫ਼ੀ ਅੱਗੇ ਵੱਧ ਚੁੱਕੀ ਹੈ। ਇਕ ਸਵਾਲ ਦੇ ਜਵਾਬ ਵਿਚ ਡਾ. ਅਜੈ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ ਤੇ ਹਰ ਦੇਸ਼ ਨੂੰ ਅਮਰੀਕਾ ਨਾਲ ਆਪਣੇ ਸਬੰਧਾਂ ਦਾ ਮੁੜ ਤੋਂ ਮੁਲਾਂਕਣ ਕਰਕੇ ਉਨ੍ਹਾਂ ਵਿਚ ਜ਼ਰੂਰੀ ਤਬਦੀਲੀ ਕਰਨੀ ਹੋਏਗੀ। ਚੀਨ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਤੇ ਸਥਿਰਤਾ 'ਚ ਕਿਸੇ ਵੀ ਤਰ੍ਹਾਂ ਦੀ ਵਿਘਨ ਦੁਵੱਲੇ ਸਬੰਧਾਂ ਤੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਸਥਿਤੀ ਦੇ ਆਮ ਹੋਣ ਦੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਵੀ ਆਮ ਹੋਣ ਵੱਲ ਅੱਗੇ ਵੱਧ ਰਹੇ ਨੇ। ਡਾ. ਜੈਸ਼ੰਕਰ ਨੇ ਟਿੱਪਣੀ ਕੀਤੀ ਕਿ ਭਾਰਤ ਤੇ ਚੀਨ ਦਰਮਿਆਨ ਵਪਾਰ ਸੰਤੁਲਨ ਬਹੁਤ ਜ਼ਿਆਦਾ ਅਸਮਾਨ ਤੇ ਇੱਕ ਪਾਸੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ 'ਚ ਬਰਾਬਰ ਮੌਕੇ ਨਹੀਂ ਮਿਲ ਰਹੇ। ਰੂਸ ਸਬੰਧੀ ਇਕ ਹੋਰ ਸਵਾਲ ਦੇ ਜਵਾਬ 'ਚ ਡਾ. ਜੈਸ਼ੰਕਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ ਨੂੰ ਕਦੇ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਸਦੀਆਂ ਕਿਸੇ ਵੀ ਰੂਸ ਖਰੀਦ ਵਿਚ ਚੀਨ ਦੀ ਤਕਨਾਲੋਜੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਨੇ ਏਸ਼ੀਆ ਵੱਲ ਰੂਸ ਦੇ ਝੁਕਾਅ ਨੂੰ ਕਾਫ਼ੀ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸ ਕੋਲ ਕਈ ਵਿਕਲਪ ਹੋਣਾ ਭਾਰਤ ਤੇ ਦੁਨੀਆਂ ਦੇ ਹਿੱਤ 'ਚ ਹੈ। ਇਸ ਸਿਲਸਿਲੇ 'ਚ ਭਾਰਤ ਰੂਸ ਲਈ ਇਕ ਸੁਭਾਵਿਕ ਵਿਕਲਪ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNNewsਜਲੰਧਰ। ਸਾਡਾ ਫੇਸਬੁੱਕ ਪੇਜ ਹੈ RNN-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰ ਸਰਕਾਰ ਨੇ ਕੱਲ੍ਹ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਅੰਤਰ ਮੰਤਰਾਲਾ ਸਮੀਖਿਆ ਮੀਟਿੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੌਜੂਦਾ ਝੋਨੇ ਦੀ ਵਾਢੀ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਕੀਤੀ। ਦੋਵਾਂ ਕੇਂਦਰੀ ਮੰਤਰੀਆਂ ਨੇ ਜ਼ਿਕਰ ਕੀਤਾ ਕਿ ਝੋਨੇ ਦੇ ਵਾਢੀ ਤੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਦਰਮਿਆਨ ਬਹੁਤ ਘੱਟ ਸਮਾਂ ਬਚਿਆ। ਇਸ ਲਈ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਸਿਰਫ਼ ਕਾਗਜ਼ੀ ਕਾਰਵਾਈ ਤੇ ਨਹੀਂ ਸਗੋਂ ਜ਼ਮੀਨੀ ਪੱਧਰ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ। ਉਨ੍ਹਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਤੁਰੰਤ ਮੀਟਿੰਗਾਂ ਕਰਨ ਤੇ ਨੇੜੇ ਨਿਗਰਾਨੀ ਨਾਲ ਵਿਹਾਰਕ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ 'ਚ ਸ੍ਰੀ ਚੌਹਾਨ ਨੇ ਕਿਹਾ ਕਿ ਝੋਨੇ ਦੀ ਵਾਢੀ ਚੱਲ ਰਹੀ ਹੈ ਤੇ ਕਿਸਾਨ ਅਗਲੀ ਫਸਲ ਬੀਜਣ ਲਈ ਤਿਆਰ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਆਸਾਨ, ਪਹੁੰਚਯੋਗ ਤੇ ਕਿਫਾਇਤੀ ਪਰਾਲੀ ਪ੍ਰਬੰਧ ਬਦਲ ਪ੍ਰਦਾਨ ਕੀਤੇ ਜਾਣੇ ਚਾਹੀਦੇ ਨੇ। ਇਸ ਦੌਰਾਨ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਸੰਗਰੂਰ, ਤਰਨ ਤਾਰਨ, ਅੰਮ੍ਰਿਤਸਰ, ਪਟਿਆਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਤੇ ਹਰਿਆਣਾ ਦੇ ਕੈਥਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਤੇ ਫਤਿਹਾਬਾਦ ਜ਼ਿਲ੍ਹਿਆਂ 'ਚ ਵਿਸ਼ੇਸ਼ ਨਿਗਰਾਨੀ ਦਾ ਸੱਦਾ ਦਿੱਤਾ ਹੈ। ਇਸ ਦਾ ਉਦੇਸ਼ ਫਸਲ ਦੀ ਸਥਿਤੀ ਦਾ ਮੁਲਾਂਕਣ ਕਰਨਾ ਤੇ ਪਰਾਲੀ ਸਾੜਨ ਦੀਆਂ ਸੰਭਾਵੀ ਘਟਨਾਵਾਂ ਦਾ ਅਨੁਮਾਨ ਲਗਾਉਣਾ ਹੈ। ਬਿਹਾਰ ਵਿਚ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਦਿਆਰਾ ਇਲਾਕੇ 'ਚ ਬੀਤੀ ਰਾਤ ਗੰਗਾ ਨਦੀ ਵਿਚ ਕਿਸ਼ਤੀ ਪਲਟ ਗਈ। ਵੈਸ਼ਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਰਸ਼ਾ ਸਿੰਘ ਨੇ ਦੱਸਿਆ ਕਿ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 6 ਨੂੰ ਬਚਾ ਲਿਆ ਗਿਆ। ਮ੍ਰਿਤਕਾਂ ਵਿਚੋਂ ਜ਼ਿਆਦਾਤਰ ਨਾਬਾਲਿਗ ਸਨ ਜੋ ਕਿਸ਼ਤੀ ਰਾਹੀਂ ਇਕ ਦਾਵਤ ਵਿਚ ਸ਼ਾਮਲ ਹੋਣ ਲਈ ਯਾਤਰਾ ਕਰ ਰਹੇ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਚ ਹੋਈਆਂ ਮੌਤਾਂ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਿਹਾਰ 'ਚ ਕਿਸ਼ਤੀ ਹਾਦਸੇ ਵਿਚ ਦੁੱਖ ਪ੍ਰਗਟ ਕੀਤਾ। ਉਪ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੁਖੀ ਪਰਿਵਾਰਾਂ ਨਾਲ ਦਿਲ ਨੂੰ ਸੰਵੇਦਨਾ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਾਦਸੇ 'ਚ ਹੋਇਆ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ।

ਸ੍ਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਰੁਪਏ ਤੇ ਹਰੇਕ ਜ਼ਖਮੀ ਨੂੰ 50,000 ਰੁਪਏ ਦੀ ਵਿੱਤੀ ਰਾਸ਼ੀ ਦਾ ਵੀ ਐਲਾਨ ਕੀਤਾ। ਪੰਚਾਇਤੀ ਰਾਜ ਮੰਤਰਾਲਾ ਵਿਸ਼ੇਸ਼ ਮੁਹਿੰਮ ਦੇ 6ਵੇਂ ਗੇੜ ਦੇ ਹਿੱਸੇ ਵਜੋਂ ਇੱਕ ਦਿਨਾਂ ਸਫਾਈ ਤੇ ਬਕਾਇਆ ਮਾਮਲਿਆਂ ਦੇ ਹੱਲ ਲਈ ਇੱਕ ਦਿਨ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਰਿਹਾ। ਇਹ ਮੁਹਿੰਮ 2-31 ਅਕਤੂਬਰ ਤੱਕ ਚੱਲਣ ਵਾਲੀ ਵਿਸ਼ੇਸ਼ ਮੁਹਿੰਮ ਦੇ ਲਾਗੂਕਰਨ ਗੇੜ ਦਾ ਹਿੱਸਾ ਹੈ। ਮੰਤਰਾਲੇ ਦਾ ਉਦੇਸ਼ ਕਾਰਜ ਸਥਾਨਾਂ ਤੇ ਸਫਾਈ ਨੂੰ ਉਤਸ਼ਾਹਿਤ ਕਰਨਾ, ਉਪਲਬਧ ਦਫ਼ਤਰੀ ਜਗ੍ਹਾ ਦੀ ਵਰਤੋਂ ਨੂੰ ਅਨੁਕੂਲ ਬਣਾਉਣਾ ਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਪੱਛਮੀ

ਸ਼ਾਹਿਦ ਮਾਲਿਆ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਮਹਿਕ ਪੰਜਾਬ ਦੀ 'ਚ ਅਗਲਾ ਗੀਤ ਫਿਲਮ ਇੱਕ ਕੁੜੀ ਪੰਜਾਬ ਦੀ 'ਚੋਂ ਆਵਾਜ਼ਾਂ ਪਮਲਾ ਜੈਨ ਅਤੇ ਅਮਰਿੰਦਰ ਗਿੱਲ ਦੀਆਂ।

ਅਮਰਿੰਦਰ ਗਿੱਲ ਤੇ ਪਾਮਲਾ ਜੈਨ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਮਹਿਕ ਪੰਜਾਬ ਦੀ ਚ ਅੱਜ ਦਾ ਆਖਰੀ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਵੀਡੀਓ ਸੰਦੇਸ਼ ਰਾਹੀਂ ਬ੍ਰਹੱਤਰ ਭਾਰਤ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਬਿਮਸਟਿਕ ਦੇਸ਼ਾਂ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਸਹੀ ਦਿਸ਼ਾ ਵਿਚ ਜਾਰੀ, ਵਪਾਰ ਸਮਝੌਤੇ ਨੂੰ ਇਸ ਸਮੇਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਤੇ ਹਰਿਆਣਾ ਵਿਚ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਅਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਸਰਕਾਰ ਸਿੱਖਿਆ ਜਥੇਬੰਦੀਆਂ ਦੀਆਂ ਰੈਗੂਲਰਾਈਜੇਸ਼ਨ, ਭਰਤੀ ਅਤੇ ਤਨਖਾਹਾਂ ਸੰਬੰਧੀ ਮੰਗਾਂ ਪੂਰੀ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਵਿਜੇ ਦੱਤ ਨੇ ਕਿਹਾ ਮਿਡ ਡੇ ਮੀਲ ਸਕੀਮ ਵਿਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਿਹਾਰ ਦੇ ਵੈਸ਼ਾਲੀ ਦੇ ਰਾਘੋਪੁਰ ਵਿਚ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ ਵਿਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ।

ਗਾਤਾ ਰਹੇ ਮੇਰਾ ਦਿਲ। ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹੈ ਜੀ ਤੁਹਾਡੀ ਹੋਸਟ ਤੇ ਦੋਸਤ ਦੇਵਿਕਾ। ਬਈ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਸੰਗੀਤ ਦੇ ਉਸ ਅਨਮੋਲ ਰਤਨ ਦੀ, ਜਿਸਨੇ ਆਪਣੀ ਪ੍ਰਤਿਭਾ ਨਾਲ ਨਾ ਸਿਰਫ ਭਾਰਤੀ ਸਿਨੇਮਾ ਸਗੋਂ ਵਿਸ਼ਵ ਸੰਗੀਤ ਦੇ ਮੰਚ ਉੱਤੇ ਵੀ ਆਪਣੀ ਵੱਖਰੀ ਪਛਾਣ ਬਣਾਈ। ਉਹਨਾਂ ਨੇ ਸੰਗੀਤ ਨੂੰ ਸਿਰਫ ਸੁਣਨ ਦੀ ਚੀਜ਼ ਹੀ ਨਹੀਂ ਬਲਕਿ ਮਹਿਸੂਸ ਕਰਨ ਦਾ ਅਹਿਸਾਸ ਬਣਾ ਦਿੱਤਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੋਜ਼ਾਰਟ ਆਫ ਮਦਰਾਸ, ਯਾਨੀ ਕਿ AR ਰਹਿਮਾਨ ਦੀ। ਚੇਨਈ ਦੇ ਇੱਕ ਛੋਟੇ ਜਿਹੇ ਸਟੂਡੀਓ ਤੋਂ ਆਸਕਰਸ ਦੇ ਮੰਚ ਤੱਕ ਦਾ ਸਫ਼ਰ ਰਹਿਮਾਨ ਲਈ ਕੋਈ ਆਮ ਸਫ਼ਰ ਨਹੀਂ ਸੀ। ਇਸ ਵਿੱਚ ਉਹਨਾਂ ਨੇ ਕਈ ਉਤਾਰ ਚੜ੍ਹਾਅ ਦੇਖੇ, ਅੰਦਰੂਨੀ ਸੰਘਰਸ਼ ਅਤੇ ਨਿਰਾਸ਼ਾ ਦਾ ਵੀ ਸਾਹਮਣਾ ਕੀਤਾ, ਪਰ ਸੰਗੀਤ ਦਾ ਸਾਥ ਰਹਿਮਾਨ ਨੇ ਨਹੀਂ ਛੱਡਿਆ, ਕਿਉਂਕਿ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਤੋਂ ਇਲਾਵਾ ਕੁਝ ਹੋਰ ਸਮਝ ਹੀ ਨਹੀਂ ਆਉਂਦਾ ਸੀ। ਉਹਨਾਂ ਦੀਆਂ ਧੁਨਾਂ ਵਿੱਚ ਭਾਰਤੀ ਮਿੱਟੀ ਦੀ ਖੁਸ਼ਬੂ ਵੀ ਹੈ, ਪੱਛਮੀ ਸੰਗੀਤ ਦੀ ਆਧੁਨਿਕਤਾ ਵੀ ਅਤੇ ਰੂਹ ਨੂੰ ਸਕੂਨ ਵਾਲੀ ਰੂਹਾਨੀਅਤ ਵੀ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰਹਿਮਾਨ ਦੇ ਸੰਗੀਤਬੱਧ ਕੀਤੇ ਫਿਲਮ ਰੋਜ਼ਾ ਦੇ ਇਸ ਗੀਤ ਦੇ ਨਾਲ।

दोस्तों 6 जनवरी 1960 ਨੂੰ ਮਦਰਾਸ 'ਚ ਪੈਦਾ ਹੋਏ ਏਆਰ ਰਹਿਮਾਨ ਦਾ ਅਸਲ ਨਾਂ ਦਿਲੀਪ ਕੁਮਾਰ ਸੀ। ਸਿਰਫ 9 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਪਿਤਾ ਆਰ ਕੇ ਸ਼ੇਖਰ ਵੀ ਫਿਲਮ ਸੰਗੀਤਕਾਰ ਸਨ ਅਤੇ ਮਲਿਆਲੀ ਫਿਲਮਾਂ ਲਈ ਸੰਗੀਤ ਤਿਆਰ ਕਰਦੇ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਔਖੇ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਪਰਿਵਾਰ ਨੂੰ ਪਿਤਾ ਦੇ ਸੰਗੀਤਕ ਸਾਜ਼

ਕਿਰਾਏ 'ਤੇ ਦੇਣੇ ਪਏ। 11 ਸਾਲ ਦੀ ਉਮਰ ਵਿੱਚ ਰਹਿਮਾਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਵੱਖ ਵੱਖ ਸੰਗੀਤਕਾਰਾਂ ਦੇ ਆਰਕੈਸਟਰਾ ਲਈ ਕੀਬੋਰਡ ਵਜਾਉਂਦੇ। ਇੱਕ ਪਾਸੇ ਕੰਮ ਦੀਆਂ ਜ਼ਿੰਮੇਦਾਰੀਆਂ ਅਤੇ ਦੂਜੇ ਪਾਸੇ ਪੜ੍ਹਾਈ। ਰਹਿਮਾਨ ਲਈ ਪੜ੍ਹਾਈ ਕਰਨਾ ਔਖਾ ਹੋ ਰਿਹਾ ਸੀ। ਹੌਲੀ ਹੌਲੀ ਉਹਨਾਂ ਦਾ ਸਾਰਾ ਧਿਆਨ ਸੰਗੀਤ ਵੱਲ ਕੇਂਦਰਿਤ ਹੋ ਗਿਆ। ਉਹਨਾਂ ਦੀ ਮਾਂ ਨੇ ਆਪਣੇ ਪੁੱਤਰ ਦੀ ਇਸ ਪ੍ਰਤਿਭਾ ਨੂੰ ਪਛਾਣਿਆ ਅਤੇ ਉਹਨਾਂ ਨੂੰ ਸੰਗੀਤ ਦੀ ਰਾਹ 'ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬਸ ਫਿਰ ਕੀ ਸੀ, ਰਹਿਮਾਨ ਨੇ ਸਮੇਂ ਦੇ ਨਾਲ ਸੰਗੀਤ ਦੀ ਦੁਨੀਆ ਵਿੱਚ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਸ਼ਤਿਹਾਰਾਂ ਲਈ ਜਿੰਗਲ ਤਿਆਰ ਕੀਤੇ ਅਤੇ ਘਰ ਵਿੱਚ ਹੀ ਛੋਟਾ ਜਿਹਾ ਰਿਕਾਰਡਿੰਗ ਸਟੂਡੀਓ ਬਣਾਇਆ, ਜੋ ਉਹਨਾਂ ਦੀ ਜ਼ਿੰਦਗੀ ਦਾ ਕਾਫ਼ੀ ਵੱਡਾ ਅਹਿਮ ਮੋੜ ਸਾਬਿਤ ਹੋਇਆ। ਸਾਲ 1992 ਵਿੱਚ ਨਿਰਦੇਸ਼ਕ ਮਨੀ ਰਤਨਮ ਦੀ ਫਿਲਮ ਰੋਜ਼ਾ ਲਈ ਰੋਜ਼ਾ ਦੇ ਰਾਹੀਂ ਫਿਲਮੀ ਦੁਨੀਆ ਵਿੱਚ ਰਹਿਮਾਨ ਦੀ ਵੱਡੀ ਪਛਾਣ ਬਣੀ। ਇਸ ਫਿਲਮ ਦੇ ਲਈ ਰਹਿਮਾਨ ਨੂੰ ਸਰਵਸ਼੍ਰੇਸ਼ਠ ਸੰਗੀਤ ਨਿਰਦੇਸ਼ਕ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਆਓ ਸੁਣਦੇ ਹਾਂ ਰਹਿਮਾਨ ਦਾ ਸੰਗੀਤਬੱਧ ਕੀਤਾ ਫਿਲਮ ਦਿਲ ਸੇ ਚੁਲਿਆ ਇਹ ਖੂਬਸੂਰਤ ਗੀਤ।

ਸੰਗੀਤ ਨਾਲ ਬੇਹੱਦ ਖੂਬਸੂਰਤੀ ਨਾਲ ਜੋੜਦੇ ਨੇ। ਉਹ ਅਕਸਰ ਦੇਰ ਰਾਤ ਤੋਂ ਸਵੇਰ ਤੱਕ ਰਿਕਾਰਡਿੰਗ ਕਰਦੇ ਨੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਰਾਤ ਦੀ ਸ਼ਾਂਤੀ ਵਿੱਚ ਸੰਗੀਤ ਦੀ ਰੂਹ ਨਿਖਰ ਕੇ ਆਉਂਦੀ ਹੈ। ਅਤੇ ਇਸੇ ਸਮਰਪਣ ਦਾ ਨਤੀਜਾ ਸੀ ਸਾਲ 2009 ਫਿਲਮ ਸਲਮ ਡੌਗ ਮਿਲੇਨੀਅਰ ਲਈ ਉਹਨਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਮੰਚ 'ਤੇ ਔਸਕਰ ਯਾਨੀ ਕਿ ਅਕੈਡਮੀ ਅਵਾਰਡਸ ਜਿੱਤੇ। ਬੈਸਟ ਸਕੋਰ ਅਤੇ ਬੈਸਟ ਓਰਿਜਨਲ ਸੌਂਗ ਗੀਤ ਸੀ ਜੈ ਹੋ। ਆਓ ਫਿਰ ਸੁਣਦੇ ਹਾਂ ਫਿਲਮ ਸਲਮ ਡੌਗ ਮਿਲੇਨੀਅਰ ਦਾ ਇੱਕ ਗੀਤ।

जय हो। ਇਹ ਸਿਰਫ ਇੱਕ ਗੀਤ ਨਹੀਂ ਸਗੋਂ ਵਿਸ਼ਵ ਮੰਚ ਉੱਤੇ ਭਾਰਤੀ ਸੰਗੀਤ ਦੀ ਗੂੰਜ ਹੈ। ਏ ਆਰ ਰਹਿਮਾਨ ਦੀ ਇਹ ਪ੍ਰਾਪਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਥਾਨਕ ਜੜ੍ਹਾਂ ਨਾਲ ਜੁੜਿਆ ਸੰਗੀਤ ਵੀ ਦੁਨੀਆ ਭਰ ਦੇ ਲੋਕਾਂ ਵਿੱਚ ਆਪਣੀ ਪਹੁੰਚ ਬਣਾ ਸਕਦਾ ਹੈ। ਜਦੋਂ ਇਸ ਗੀਤ ਦੇ ਲਈ ਰਹਿਮਾਨ ਨੂੰ ਔਸਕਰ ਪੁਰਸਕਾਰ ਮਿਲਿਆ ਅਤੇ ਉਹ ਮੰਚ 'ਤੇ ਗਏ ਤਾਂ ਉਸ ਵੇਲੇ ਉਹਨਾਂ ਨੇ ਆਪਣੀ ਮਾਂ ਦਾ ਜ਼ਿਕਰ ਕਰਦਿਆਂ ਫਿਲਮ ਦੀਵਾਰ ਦੇ ਮਸ਼ਹੂਰ ਡਾਇਲੋਗ ਨੂੰ ਯਾਦ ਕੀਤਾ ਸੀ। ਅਵਾਰਡ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ, ਮੇਰੇ ਪਾਸ ਮਾਂ ਹੈ। ਉਹਨਾਂ ਦੀ ਮਾਂ ਵੀ ਉਸ ਵੇਲੇ ਉੱਥੇ ਮੌਜੂਦ ਸਨ। ਦੁਨੀਆ ਦੇ ਸਭ ਤੋਂ ਵੱਡੇ ਫਿਲਮੀ ਮੰਚਾਂ ਵਿੱਚੋਂ ਇੱਕ ਉੱਤੇ ਖੜ੍ਹੇ ਹੋ ਕੇ ਆਪਣੀ ਮਾਂ ਨੂੰ ਯਾਦ ਕਰਨਾ ਇਸ ਗੱਲ ਦੀ ਗਵਾਹੀ ਸੀ ਕਿ ਇਨਸਾਨ ਭਾਵੇਂ ਕਿੰਨੀ ਵੀ ਵੱਡੀ ਸਫਲਤਾ ਹਾਸਲ ਕਰ ਲਵੇ, ਉਸਦੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਦਾ ਸਥਾਨ ਹਮੇਸ਼ਾ ਹੀ ਖਾਸ ਰਹਿੰਦਾ ਹੈ।

ਨਾਲੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਬੇਗਮ ਪਰਵੀਨ ਸੁਲਤਾਨਾ ਵੱਲੋਂ ਰਾਗ ਦੀਨ ਤੋੜੀ ਸੁਣੋਗੇ। ਇਸ ਦੇ ਨਾਲ ਹੀ ਉਪ ਸ਼ਾਸਤਰੀ ਗਾਇਨ ਵਿੱਚ ਪੰਡਿਤ ਜਗਦੀਸ਼ ਪ੍ਰਸਾਦ ਵੱਲੋਂ ਰਾਗ ਮਿਸ਼ਰ ਪਹਾੜੀ 'ਚ ਠੁਮਰੀ ਵੀ ਸੁਣਵਾਈ ਜਾਏਗੀ।

0: ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਬੇਗਮ ਪਰਵੀਨ ਸੁਲਤਾਨਾ ਵੱਲੋਂ ਰਾਗ ਦੀਨ ਤੋੜੀ ਸੁਣਿਆ। ਇਸ ਦੇ ਨਾਲ ਹੀ ਉਪ ਸ਼ਾਸਤਰੀ ਗਾਇਨ ਵਿੱਚ ਪੰਡਿਤ ਜਗਦੀਸ਼ ਪ੍ਰਸਾਦ ਵੱਲੋਂ ਰਾਗ ਮਿਸ਼ਰ ਪਹਾੜੀ 'ਚ ਠੁਮਰੀ ਸੁਣੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 10:02 ਹੋਏ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਸੰਦੇਸ਼ ਰਾਹੀਂ 72 ਭਾਰਤ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਬਿਮਸਟੈਕ ਦੇਸ਼ਾਂ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ, ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਸਹੀ ਦਿਸ਼ਾ ਵਿੱਚ ਜਾਰੀ। ਵਪਾਰ ਸਮਝੌਤੇ ਨੂੰ ਇਸ ਸਮੇਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਅਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ, ਸਰਕਾਰ ਸਿੱਖਿਆ ਜਥੇਬੰਦੀਆਂ ਲਈ ਰੈਗੂਲਰਾਈਜੇਸ਼ਨ, ਭਰਤੀ ਅਤੇ ਤਨਖਾਹਾਂ ਸੰਬੰਧੀ ਮੰਗਾਂ ਪੂਰੀਆਂ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਵਿਜੇ ਦੱਤ ਨੇ ਕਿਹਾ, ਮਿਡ ਡੇ ਮੀਲ ਸਕੀਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਿਹਾਰ 'ਚ ਵਿਸ਼ਾਲੀ ਦੇ ਰਾਘੋਪੁਰ ਵਿੱਚ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ ਵਿੱਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼, ਬਸ ਇਸ ਅੰਤਰਾਲ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: एक जमाने से कहानी है सुना रही आकाशवाणी।

0: ਕੁਮਾਰ ਸਾਨੂੰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਅਗਲੇ ਕਾਲਰ ਵੀ ਸਾਡਾ ਨੰਬਰ 23 42 173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ, ਠੀਕ ਹੈ, ਤੁਸੀਂ ਆਪਣੇ ਸੁਣਾਓ? ਸਾਡਾ ਹਾਲ ਚਾਲ ਬਹੁਤ ਵਧੀਆ, ਮੌਸਮ ਹੁਣ ਬਦਲੀ ਹੋ ਰਿਹਾ
0: ਜੀ ਜੀ,
1: ਅੱਗੇ ਨਾਲੋਂ ਗਰਮੀ ਘਟ ਗਈ ਹੈ ਹੁਣ ਕਾਫੀ ਤੇ ਸਰਦੀ ਵੱਲ ਅਸੀਂ ਜਾ ਰਹੇ ਹਾਂ ਹੁਣ
0: ਜੀ ਜੀ,
1: ਤੇ ਹੁਣ ਠੰਡੇ ਪਾਣੀ ਨੂੰ ਬਿਲਕੁਲ ਅਵੋਇਡ ਕਰਨਾ ਚਾਹੀਦਾ। ਵੈਸੇ ਤਾਂ ਅਸੀਂ ਤਾਂ ਪੂਰੀਆਂ ਗਰਮੀਆਂ ਵੀ ਨਹੀਂ ਕਦੀ ਠੰਡਾ ਪਾਣੀ ਪੀਤਾ
0: ਜੀ, ਤੇ ਹੁਣ ਤਾਂ ਵੈਸੇ ਹੀ ਮਤਲਬ ਹੀ ਨਹੀਂ
1: ਜੀ, ਹੋ ਗਿਆ ਨਾ ਮੌਸਮ।
0: ਹਾਂਜੀ, ਤੇ ਫਰਮਾਇਸ਼ ਦੱਸ ਦੋ ਪੌਲ ਜੀ, ਕਿਹੜੀ ਲੈ ਕੇ ਆਏ ਹੋ, ਕਿਹੜਾ ਗੀਤ ਸੁਣਾ ਦਈਏ?
1: ਮੈਡਮ ਜੀ ਫਿਲਮ ਦਾ ਨਾਂ ਹੈ ਸੰਬੰਧ ਤੇ ਗੀਤ ਦੇ ਬੋਲ ਹੈ ਚੱਲ ਅਕੇਲਾ ਚੱਲ ਅਕੇਲਾ,
0: ਮੁਕੇਸ਼ ਦੀ ਆਵਾਜ਼ 'ਚ। ਇੱਕ ਗੀਤ ਆਏਗਾ ਜੀ ਤੁਹਾਡੇ ਰੇਡੀਓ ਸੈੱਟ ਤੇ ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ,
1: ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ ਤੁਹਾਡਾ।
2: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਮੁਕੇਸ਼ ਦੀ ਆਵਾਜ਼ 'ਚ ਹੁਣੇ ਤੁਸੀਂ ਫਿਲਮ ਸੰਬੰਧ ਤੋਂ ਗੀਤ ਸੁਣਿਆ ਚੱਲ ਅਕੇਲਾ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆਪਣੀ ਫਰਮਾਇਸ਼ ਲੈ ਕੇ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ? ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ।
0: ਜੀ ਜੀ, ਸ਼ੁਕਰੀਆ। ਤੇ ਕੁਲਦੀਪ ਜੀ, ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਾ ਦਈਏ?
1: ਮੈਂ ਗਾਣਾ ਆਪਾਂ ਸੁਣਨਾ ਜੀ, ਤੈਨੂੰ ਯਾਰ ਮਨੂ ਦਾ ਗਾਣੇ ਤੇ ਬੋਲਿਆ ਜੀ, ਕਦੀ ਸਾਡੀ ਗਲੀ ਆਇਆ ਕਰੋ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ,
1: ਬਹੁਤ ਬਹੁਤ ਧੰਨਵਾਦ ਮੈਮ
0: ਜੀ, ਸ਼ੁਕਰੀਆ ਜੀ।

0: ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 23-42-173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ
3: ਕਿੱਥੋਂ? ਜਸਵੰਤ ਸਿੰਘ ਜੀ।
2: ਜਸਵੰਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
3: ਸਾਡੇ ਨਾਲ ਸੱਜਣ ਮਿੱਤਰ ਹੋਰ ਵੀ ਹੈਗੇ ਆ
2: ਜੀ,
3: ਸਤਪਾਲ ਜੀ ਹੈ, ਰਾਣਾ ਜੀ ਹੈ ਮੋਗੇ ਤੋਂ, ਡੇਲੀ ਜੀ ਰਿਪੋਰਟਰ, ਇਹ ਸਾਰੇ ਸਰੋਤੇ ਆ
2: ਜੀ। ਤੇ ਇਹਨਾਂ ਸਾਰੇ ਸਰੋਤਿਆਂ ਨੂੰ ਵੀ ਕਹੋ ਨਾ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਗਵਾਉਣ, ਫੋਨ ਕਾਲ ਕਰਕੇ
3: ਕਹਿ ਦਿੰਦੇ ਵੀ ਉਸਤਾਦ ਜੀ ਤੁਸੀਂ ਕਿਹਾ ਕਰੋ।
2: ਨਹੀਂ ਨਹੀਂ, ਇਹ ਤਾਂ ਗੱਲ ਗਲਤ ਹੈ। ਫਿਰ ਵੀ ਆਪਾਂ ਤਾਂ ਸਾਰਿਆਂ ਨੂੰ ਦੇਖੋ ਖੁੱਲਾ ਸੱਦਾ ਨਾ ਕਿ ਆਪਣੀ ਪਸੰਦ ਦਾ ਗੀਤ ਸੁਣਨਾ, ਫਿਰ ਬਾਕੀਆਂ ਨੂੰ ਵੀ ਚਾਹੀਦਾ ਨਾ ਕਿ ਫੋਨ ਮਿਲਾਉਣ। ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹੀ ਜਿਹੀ ਬਸ ਮਿਹਨਤ ਕਰਨੀ ਪੈਂਦੀ ਹੈ ਫੋਨ ਮਿਲਾਉਣ ਟਾਈਮ। ਵੈਸੇ ਤੇ ਕੋਈ ਉਹ ਨਹੀਂ ਔਖਾ, ਪਸੰਦ ਦਾ ਗੀਤ ਵੀ ਸੁਣਨ ਨੂੰ ਮਿਲ ਜਾਣਾ ਜੀ।
3: ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੀ ਜੀ
2: ਜੀ ਜੀ।
3: ਇਹ ਵੀ ਜਿੰਨੇ ਵੀ ਹੈ ਸਭ, ਜੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
2: ਜੀ ਜੀ ਜੀ। ਜਸਵੰਤ ਜੀ, ਹੁਣ ਦੇਖੋ ਤੁਸੀਂ ਆਪਣੀ ਵੀ ਹਾਜ਼ਰੀ ਲਵਾ ਲਈ, ਆਪਣੇ ਦੋਸਤਾਂ ਦੀ ਵੀ ਲਵਾ ਤੀ, ਹੈ ਨਾ, ਤੇ ਹੁਣ ਆਪਣਾ ਫਰਮਾਇਸ਼ੀ ਗੀਤ ਵੀ ਦੱਸ ਦਿਓ, ਕਿਹੜਾ ਗੀਤ ਸੁਣਵਾ ਦਈਏ?
3: 100 ਸਾਲ ਪਹਿਲੇ ਮੁਝੇ ਤੁਮਸੇ ਪਿਆਰ ਥਾ, ਆਜ ਵੀ ਹੈ ਔਰ ਕੱਲ ਵੀ ਰਹੇਗਾ।
2: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ 'ਚ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੀ।
4: 100 ਸਾਲ ਪਹਿਲੇ ਮੁਝੇ ਤੁਮਸੇ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਅਤੇ ਅੰਤਰਾਲ 'ਤੇ ਜਾਣ ਤੋਂ ਪਹਿਲਾਂ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਗਏ ਸੀ, ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ 'ਚ।

0: ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਕੋਲ ਆ ਗਏ ਨੇ ਅਗਲੇ ਕਾਲਰ, ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ,
1: ਹੈਲੋ, ਹਾਂਜੀ ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਜੀ ਮੈਮ, ਮੈਂ ਗਾਓਂ ਗੜੀ ਕੋਟਾਹਾਰ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਸੇ ਮੁਹੰਮਦ ਦਿਲਸ਼ਾਦ ਬੋਲ ਰਹਾ ਹੂੰ ਮੈਮ।
0: ਪੰਚਕੂਲਾ ਹਰਿਆਣਾ ਸੇ ਮੁਹੰਮਦ ਦਿਲਸ਼ਾਦ?
1: ਜੀ ਮੈਮ, ਗੜੀ ਕੋਟਾਹਾ।
0: ਜੀ ਜੀ, ਨਿਸ਼ਾਦ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਕਿਆ ਹਾਲ ਚਾਲ ਆਪਕੇ, ਆਪਕੋ ਪੰਜਾਬੀ ਸਮਝ ਤੋਂ ਆ ਰਹੀ ਹੋਗੀ?
1: ਹਾਂ ਜੀ, ਸੁਣਤੇ ਹੈ ਪੰਜਾਬੀ ਮੈਮ।
0: ਸੁਣਤੇ ਹੈ ਪਰ ਬੋਲਤੇ ਨਹੀਂ ਹੈ।
1: ਨਹੀਂ ਮੈਮ, ਬੋਲ
0: ਸਮਝ ਆਤੀ ਹੈ।
1: ਹਾਂ ਜੀ
0: ਜੀ, ਚਲੇ ਅੱਛੀ ਬਾਤ ਹੈ, ਤਭੀ ਤੋ ਰੇਡੀਓ ਸੇ ਜੁੜੇ ਹੈ ਆਪ, ਹੈ ਨਾ, ਆਕਾਸ਼ਵਾਣੀ ਜਲੰਧਰ ਕੇ ਸਾਥ।
1: ਜੀ ਮੈਮ
0: ਜੀ, ਫਿਰ ਗੀਤ ਕੌਨ ਸਾ ਸੁਣਨਾ ਹੈ?
1: ਗੀਤ ਮੈਮ ਅਜੂਬਾ ਕਾ ਸੁਣਾ ਦੀਜੀਏ, ਅਜੀਤ ਭਾਈ ਕੀ ਆਵਾਜ਼ ਮੈਂ। ਮੈਂ ਮਾਟੀ ਕਾ ਗੁੱਡਾ ਤੂ ਸੋਨੇ ਕੀ ਗੁੜੀਆ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨੇ ਕੇ ਲੀਏ।
1: ਜੀ ਥੈਂਕ ਯੂ ਮੈਮ।
0: ਜੀ ਸ਼ੁਕਰੀਆ ਜੀ।

0: ਮੁਹੰਮਦ ਅਜ਼ੀਜ਼ ਅਤੇ ਅਲਕਾ ਯਾਕਨਿਕ ਦੀ ਆਵਾਜ਼ਾਂ 'ਚ ਹੁਣੇ ਤੁਸੀਂ ਸੁਣਿਆ ਫਿਲਮ ਅਜੂਬਾ ਦਾ ਗੀਤ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 2342173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਅਜੈਬ ਸਿੰਘ ਕਹਿ ਰਿਹਾ, ਪਿੰਡ ਕਲਾਰਾਂ, ਤੁਸੀਂ ਨਾਭਾ ਜਿਹੜਾ ਪਟਿਆਲਾ ਤੋਂ ਬੋਲਦਾ ਜੀ।
0: ਅਜੈਬ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਬਹੁਤ ਵਧੀਆ ਜੀ, ਤੁਸੀਂ ਆਪਣਾ ਸੁਣਾਓ ਜੀ।
0: ਜੀ ਜੀ, ਬਹੁਤ ਵਧੀਆ। ਦੇਖੋ ਤੁਸੀਂ ਦੱਸਿਆ ਤੁਹਾਡਾ ਹਾਲ ਚਾਲ ਵਧੀਆ, ਸਾਡਾ ਸੁਣ ਕੇ ਹੀ ਹੋਰ ਵਧੀਆ ਹੋ ਗਿਆ ਜੀ। ਤੇ ਅੱਜ ਫਿਰ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਫਿਲਮ ਹੈ ਜੀ ਬਲੱਫ ਮਾਸਟਰ, ਗੀਤਕਾਰ ਰਾਜਿੰਦਰ ਕਿਸ਼ਨ, ਸੰਗੀਤਕਾਰ ਕਲਿਆਣ ਜੀ ਨੰਦ ਜੀ, ਆਵਾਜ਼ਾਂ ਨੇ ਮੁਹੰਮਦ ਰਫੀ ਸਾਹਿਬ ਤੇ ਲਤਾ ਮੰਗੇਸ਼ਕਰ ਦੀਆਂ
0: ਜੀ।
1: ਅਰੇ ਹੁਸਨ ਚਲਾ ਕੁਛ ਐਸੀ ਚਾਨ, ਦੀਵਾਨੇ ਕਾ ਪੁੱਛਣਾ, ਯਾਰ ਕੀ ਕਸਮ ਕਮਾਲ ਹੋ ਗਿਆ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਲਤਾ ਮੰਗੇਸ਼ਕਰ ਦੇ ਫਿਲਮ ਸ਼ਹੀਦ 'ਚੋਂ ਲਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਨਾਲ ਅੱਜ ਦੇ ਆਖਰੀ ਕਾਲਰ ਵੀ ਜੁੜ ਚੁੱਕੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਦਿਲਬਾਗ ਸਿੰਘ ਬਾਜਵਾ, ਜਲੰਧਰ ਤੋਂ।
0: ਦਿਲਬਾਗ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਾਗੋ ਬਾਗ ਆ ਜੀ। ਮੈਂ ਵੀ ਤੁਹਾਡੇ ਪ੍ਰੋਗਰਾਮ ਦੁਬਈ ਵਿੱਚ ਸੁਣਦੇ ਆ ਤੇ ਹੁਣ ਮੈਂ ਵੈਕੇਸ਼ਨ ਤੇ ਆਇਆ ਛੁੱਟੀ।
0: ਜੀ ਜੀ,
1: ਸੁਣਦੇ ਰਹੀਦਾ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ।
0: ਜੀ ਜੀ, ਬਹੁਤ ਵਧੀਆ ਜੀ, ਤੇ ਹੁਣ ਤੁਸੀਂ ਪ੍ਰੋਗਰਾਮ ਦੇ ਆਖਰੀ ਕਾਲਰ ਬਣ ਗਏ ਤੇ ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਾ ਦਈਏ?
1: ਇੱਕ ਪਰਦੇਸੀ ਮੇਰਾ ਦਿਲ ਲੈ ਜਾ ਮਾੜੀ ਜੀ ਗਾਣਾ ਸੁਣਾ ਦਿਓ। ਬਹੁਤ ਬਹੁਤ ਥੈਂਕ ਯੂ ਜੀ।
0: ਜੀ ਜੀ, ਸ਼ੁਕਰੀਆ ਜੀ, ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ।

0: ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਆਪਣੀ ਦੋਸਤ ਦੇਵਿਕਾ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ।
1: नमस्कार, आकाशवाणी समाचार के साथ मैं प्रियंका अरोड़ा। रक्षा मंत्री राजनाथ सिंह ने कहा है कि भारत और आसियान एक शांतिपूर्ण, स्थिर और स्वतंत्र हिंद प्रशांत क्षेत्र में समान हित साझा करते हैं। नई दिल्ली में आज आसियान

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਸਾਊਥ ਐਵਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ ਅਤੇ ਹੈਪੀ ਹਰਪ੍ਰੀਤ ਦਾ। ਅਗਲੇ ਸਾਥੀ ਨੇ ਏਂਜਲ ਭਾਟੀਆ, ਸੋਨੂੰ ਭਾਟੀਆ, ਤਮੰਨਾ ਭਾਟੀਆ ਅਤੇ ਹਰਜਿੰਦਰ ਸਿੰਘ ਭਾਟੀਆ ਜਮਸ਼ੇਦਪੁਰ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਅਤੇ ਖੁਸ਼ਦਿਲ ਜਿੰਦਲ ਦੀ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ। ਬੇਅੰਤ ਸਿੰਘ ਲਿਖਦੇ ਨੇ ਜੀ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਮਸਰੂਰ ਹਸਨ, ਸ਼ਾਇਨਾ ਹਸਨ, ਅਕਸਾਦੀਪ, ਨਾਜ਼ੀਆ, ਆਫੀਆ, ਇਬਰਾਹਿਮ ਅਤੇ ਸੱਦਾਮ, ਇਹ ਮੈਸੇਜ ਆਇਆ ਜੀ ਸਹਾਰਨਪੁਰ ਤੋਂ। ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ, ਇਹ ਲਿਖਦੇ ਨੇ ਬਰੈਂਪਟਨ ਕੈਨੇਡਾ ਤੋਂ। ਅਗਲੇ ਸਾਥੀ ਨੇ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਵਰਿੰਦਰ ਕਾਲਰਾ, ਰੇਖਾ ਕਾਲਰਾ, ਪਰੀਕਸ਼ਿਤ ਕਾਲਰਾ ਅਤੇ ਪ੍ਰਾਂਚੀ ਢੀਂਗਰਾ, ਹਰਜੀਤ ਕੈਥ, ਮੌਜੀ ਕਲੋਨੀ, ਡਾਬਾ, ਲੁਧਿਆਣਾ ਤੋਂ, ਜੀ ਆਰ ਪੌਲ, ਸਰਾਭਾ ਨਗਰ, ਜਲੰਧਰ ਤੋਂ। ਅਗਲੇ ਸਾਥੀ ਨੇ ਜੀ ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ। ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਮਨਪ੍ਰੀਤ, ਜਸ਼ਨ ਅਤੇ ਬਿੰਦਰ ਖੇੜੀ। ਯਾਦਵ ਮੁਹੱਲਾ ਸਨਾਵਤ ਤੋਂ ਲਿਖਦੇ ਨੇ ਦਿਲੀਪ ਮਾਲਾਕਾਰ, ਸੁਨੀਤਾ ਮਾਲਾਕਾਰ, ਯੋਗੇਸ਼, ਮੁਸਕਾਨ, ਜਿਤੇਂਦਰ ਮਾਲਾਕਾਰ। ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ ਹਾਂਸ, ਕਿਰਨ ਹਾਂਸ, ਚਰਨਵੀਰ ਸਿੰਘ ਅਤੇ ਸਤਪਾਲ ਮਾਨ। ਅਗਲੇ ਸਾਥੀ ਨੇ ਜੀ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ ਖੰਗੂਰਾ, ਜਰਿੰਦਰ ਸਿੰਘ ਖੰਗੂਰਾ ਅਤੇ ਬਾਬੂ ਸਿੰਘ ਮੇਨੇਵਾਲਾ। ਕਾਕਾ ਬੱਟੀ ਤੋਂ ਲਿਖਦੇ ਨੇ ਜੀ ਗੁਰਮੈਲ ਸਿੰਘ ਵਿਰਕ। ਬਾਗਪਤ ਉੱਤਰ ਪ੍ਰਦੇਸ਼ ਤੋਂ ਮੈਸੇਜ ਹੈ ਸੰਜੇ ਡੀਂਗਿਆ, ਨਮਨ ਡੀਂਗਿਆ ਅਤੇ ਅਪਾਰ ਡੀਂਗਿਆ ਦਾ। ਅਤੇ ਅਗਲੇ ਸਾਥੀ ਨੇ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਹੁਣੇ ਵਾਪਿਸ ਆਉਂਦੇ ਹਾਂ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿੱਥੋਂ ਆਇਆ ਜੀ, ਉਹ ਵੇਖਦੇ ਹਾਂ। ਅਗਲਾ ਮੈਸੇਜ ਆਇਆ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਦਾ। ਅਗਲੇ ਸਾਥੀ ਨੇ ਜੀ ਅਬਦੁਲ ਗੱਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜ਼ਿਆਲ ਹੁੱਕ ਡਾਵਰ ਅਤੇ ਮੁਹੰਮਦ ਉਮਰ ਡਾਵਰ ਭਾਟਾਪਾਰਾ ਛੱਤੀਸਗੜ੍ਹ ਤੋਂ ਲਿਖਦੇ ਨੇ ਜੀ। ਸੋਹਨ ਜੋਸ਼ੀ ਅਤੇ ਪਹਿਲਾ ਮੈਸੇਜ ਸੀਗਾ ਸੰਜੇ ਕਲੋਨੀ ਖੰਡਵਾ ਤੋਂ। ਅਗਲੇ ਸਾਥੀ ਨੇ ਜੀ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ ਢਾਕਾ ਮੰਡੀ ਤੋਂ ਅਤੇ ਨਿਊਜ਼ੀਲੈਂਡ ਤੋਂ ਲਿਖਦੇ ਨੇ ਗੌਤਮ ਜੈਨ, ਰਜੇਸ਼ ਜੈਨ ਅਰੁਣਾ ਅਤੇ ਅਗਲੇ ਸਾਥੀ ਨੇ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਅਗਲੀ ਫਰਮਾਇਸ਼ ਆਈ ਹੈ ਕੋਟਵਾ ਨਰਾਇਣਪੁਰ ਬਾਬਾ ਪੱਟੀ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ ਦੀ। ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਲਿਖਦੇ ਨੇ ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਪਿੰਡ ਸਾਬੂਆਨਾ ਫਾਜ਼ਿਲਕਾ ਤੋਂ ਮੈਸੇਜ ਹੈ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਅਤੇ ਪਰੀਸ਼ ਕੰਬੋਜ ਦਾ। ਅਗਲੇ ਸਾਥੀ ਨੇ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਪਾ, ਕਪਿਲ ਛੀਪਾ, ਇਸ਼ਾਨ ਛੀਪਾ ਅਤੇ ਪੂਜਾ ਪਰਿਹਾਰ। ਅਗਲੀ ਫਰਮਾਇਸ਼ ਆਈ ਹੈ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰਕਲਾ ਰਿਵਾੜ ਦੀ। ਗੁਰਮੀਤ ਸਿੰਘ ਮੀਤਾ ਲਿਖਦੇ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ ਅਤੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਇਹ ਮੈਸੇਜ ਹੈ ਜੀ ਮਜਨੂੰ ਦਾ ਢਿੱਲਾ ਤੋਂ। ਪਿੰਡ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਹੈ ਰਾਮ ਸਿੰਘ ਟੇਲਰ, ਲਛਮਣ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ ਦਾ ਅਤੇ ਨਾਲ ਹੀ ਗੁਣਤਾਜ ਵੀਰ ਸਿੰਘ।

ਅਗਲੇ ਸਾਥੀ ਨੇ ਮਲੋੜ ਪੰਜਾਬ ਤੋਂ ਰਾਜ ਸ਼ਰਮਾ, ਵੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਸ਼ਕਤੀ ਸ਼ਰਮਾ ਇਹ ਲਿਖਦੇ ਨੇ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਗਾਓਂ ਖਾਰੀਆ ਢਾਣੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੈਸੇਜ ਹੈ ਸਤਵੀਰ ਸਿੰਘ ਬਿਜਾਰਨੀਆ, ਦੇਵੇਂਦਰ ਬਿਜਾਰਨੀਆ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵੀਆ ਬਿਜਾਰਨੀਆ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ ਮਿੱਟੂ ਸੱਪਲ, ਸਿਮਰਜੋਤ ਸੱਪਲ ਅਤੇ ਫਤਿਹਜੋਤ ਸੱਪਲ, ਰਕੇਸ਼, ਨਰੇਸ਼, ਜਗਦੀਸ਼, ਬਲਦੇਵ ਪ੍ਰੇਮੀ ਇਹ ਲਿਖਦੇ ਨੇ ਜੀ ਜੰਡਵਾਲਾ ਚਰਤ ਜੰਡਵਾਲਾ ਤੋਂ। ਅਗਲੇ ਸਾਥੀ ਨੇ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ ਅਤੇ ਹਿਮਾਂਸ਼ੂ ਗੁਦਾਰਾ ਅਤੇ ਅਗਲੀ ਫਰਮਾਇਸ਼ ਹੈ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਜਿਸ ਡਿਕੈਸਟਰੋ ਦੀ ਜਨਕਪੁਰੀ ਸਹਾਰਨਪੁਰ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਸਾਨੂੰ ਅਗਲਾ ਵਟਸਐਪ ਮੈਸੇਜ ਆਇਆ ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ ਅਤੇ ਅਨੀਤਾ ਰਾਣੀ ਦਾ। ਅਗਲੇ ਸਾਥੀ ਨੇ ਜੀ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਚੈਤਨਿਆ ਮਸਕੀਨ, ਮੇਘਾ ਮਸਕੀਨ, ਡੱਬੂ ਸਮਰਾਟ, ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ। ਚੰਡੀਗੜ੍ਹ ਤੋਂ ਲਿਖਦੇ ਨੇ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਅਤੇ ਰਿਧਾਨ ਖੁਰਾਨਾ। ਅਗਲੀ ਫਰਮਾਇਸ਼ ਆਈ ਹੈ ਜੀ ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ ਅਤੇ ਅਮਨਦੀਪ ਕੌਰ ਦੀ। ਅਗਲੇ ਸਾਥੀ ਨੇ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਦਤਰੇਗੀ ਤੋਂ ਲਿਖਦੇ ਨੇ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਪਿੰਡ ਖਾਨੇ ਕੀ ਡਾਪ ਮਲੋੜ ਤੋਂ ਮੈਸੇਜ ਹੈ ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ ਦਾ। ਪਿੰਡ ਕਬੂਲ ਸ਼ਾਹ ਖੁਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਨਵਜੋਤ, ਹਰਮਨ, ਹੈਰੀ, ਹੈਪੀ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਡਾਕਟਰ ਅਤੇ ਨਾਲ ਹੀ ਦਾਨਿਸ਼ ਅੰਸਾਰੀ। ਬਕਸਰ ਬਿਹਾਰ ਤੋਂ ਲਿਖਦੇ ਨੇ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਮਿਤ ਰਮੇਸ਼ ਸਾਹੂ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪਰਮਾਨੰਦ ਆਰਿਆ। ਅਤੇ ਸਾਰਿਮਪੁਰ ਬਕਸਰ ਤੋਂ ਰਾਜਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਅਤੇ ਇਕਬਾਲ ਮਸਤਾਨ। ਪਿੰਡ ਝਮਕਾ ਅੰਮ੍ਰਿਤਸਰ ਤੋਂ ਲੋਕ ਲਿਖਦੇ ਨੇ ਜੀ ਯੋਗੀ ਟੇਲਰ, ਦਵਿੰਦਰ ਸਿੰਘ ਰਾਣਾ, ਰਾਜਾ ਸੁੱਖਾ ਜੋਗੀ ਅਤੇ ਅਮਲ, ਪਲਕ, ਸੋਨੀ ਅਤੇ ਰੈਂਪੀ ਰਾਜਵੀਰ। ਪਿੰਡ ਮਾਧੋਪੁਰ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਗੁਰੂ ਫਤਿਹ ਸਿੰਘ, ਰਾਮ ਲਾਲ ਖਰੋੜਾ ਅਤੇ ਬਾਬੂ ਟਿਵਾਣਾ USA ਤੋਂ। ਅਗਲੇ ਸਾਥੀ ਨੇ ਜੀ ਕ੍ਰਿਆਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਤਿਵੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਦੇਖਦੇ ਹਾਂ ਅਗਲਾ ਮੈਸੇਜ ਕਿੱਦਾਂ ਆਇਆ। ਅਗਲਾ ਮੈਸੇਜ ਹੈ ਜੀ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ, ਆਰਵ ਅਤੇ ਅਰਪਿਤਾ ਦਾ। ਅਗਲੇ ਸਾਥੀ ਨੇ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੰਨੀ, ਮੁਹੰਮਦ ਅਲਤਮਸ਼ ਖੰਨੀ, ਰਮੇਸ਼ ਗੌੜ, ਮੁਹੰਮਦ ਸ਼ਾਦਾਬ ਖੰਨੀ। ਇਹ ਲਿਖਦੇ ਨੇ ਜੀ ਵੈਸ਼ਨਵ ਕਲੋਨੀ ਸਨਾਵਤ ਤੋਂ। ਜਾਮਾ ਮਸਜਿਦ ਰੋਡ ਤੋਂ ਮੈਸੇਜ ਹੈ ਹਾਜ਼ੀ ਇਸਹਾਕ ਲੋਲਾਮਨੀ, ਮੁਹੰਮਦ ਉਮਰ ਕਾਸਮੀ ਅਤੇ ਹਾਜ਼ੀ ਅਯੂਬ ਸ਼ੇਰੀ ਦਾ। ਅਗਲੇ ਸਾਥੀ ਨੇ ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਅਗਲੀ ਫਰਮਾਇਸ਼ ਆਈ ਹੈ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਵਾਨੀਆ ਅਤੇ ਅਰਮਾਨ ਦੀ। ਅਤੇ ਅਵਿਤਾਸ ਲਿਖਦੇ ਨੇ ਜੀ ਕੈਨੇਡਾ ਤੋਂ, ਪਿੰਡ ਝਗੜੀ, ਜ਼ਿਲ੍ਹਾ ਯਮੁਨਾਨਗਰ ਤੋਂ ਮੈਸੇਜ ਹੈ ਰਣਧੀਰ ਵਾਂਗਰ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਕਿਰਤ ਅਤੇ ਮਨਰਾਜ ਦਾ। ਅਗਲੇ ਸਾਥੀ ਨੇ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਪਟਿਆਲੀ ਰੋਡ ਗੰਜ ਟੁਡਵਾਰਾ ਉੱਤਰ ਪ੍ਰਦੇਸ਼ ਤੋਂ। ਐਮ ਖਲੀਲ ਕੁਰੈਸ਼ੀ, ਨੁਸਰਤ ਬੇਗਮ, ਏਜਾਦ ਕੁਰੈਸ਼ੀ, ਬੇਬੀ ਅਰੀਬਾ ਹਬੀਬਾ ਦਾ। ਅਗਲੇ ਸਾਥੀ ਨੇ ਅਲਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ ਅਤੇ ਰਜਨੀ। ਅਗਲੀ ਫਰਮਾਇਸ਼ ਆਈ ਹੈ ਸੂਰਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪੀ ਚੌਹਾਨ, ਬੇਬੀ ਗਰਵੀ ਅਤੇ ਹਿਮਾਕਸ਼ ਦੀ। ਅਗਲੇ ਸਾਥੀ ਨੇ ਜੀ ਧਾਨੀ ਨੱਥਾ ਸਿੰਘ ਜੰਡਵਾਲਾ ਤੋਂ ਭੀਮ ਸ਼ਾਹ, ਸੁਖਚਰਨ ਸਿੰਘ, ਕੇਵਲ ਸਿੰਘ, ਮਨਦੀਪ ਸਿੰਘ, ਗੁਰਨੂਰ ਸਿੰਘ, ਨਜ਼ਰ ਸਿੰਘ, ਵਰਿੰਦਰ ਸਿੰਘ, ਚੜਤਵੀਰ ਸਿੰਘ ਅਤੇ ਅਮਾਨਤ ਕੌਰ ਦੀ। ਅਗਲੇ ਸਾਥੀ ਨੇ ਆਸ਼ਾ ਨਾਰੰਗ ਸੋਨਾਲੀ ਅਤੇ ਸੁਰੇਸ਼ ਨਾਰੰਗ ਸਹਾਰਨਪੁਰ ਤੋਂ। ਅਗਲਾ ਮੈਸੇਜ ਆਇਆ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ ਦਾ ਨਵਾਂਸ਼ਹਿਰ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਦਾ, ਮਮਤਾ ਰਾਣੀ, ਅਭਿਸ਼ੇਕ ਮਿੱਦਾ ਅਤੇ ਦਿਵਿਆ ਦੀ ਪਿੰਡ ਚਾਂਦਮਾਰੀ ਤੋਂ। ਅਗਲਾ ਵਟਸਐਪ ਮੈਸੇਜ ਹੈ ਅਰਸ਼ਦੀਪ ਸੁਰਜੀਤ ਸਿੰਘ ਦਾ ਅਮਰਕੋਟ ਤੋਂ। ਅਗਲੀ ਫਰਮਾਇਸ਼ ਹੈ ਜੀ ਅਜੈਬ ਸਿੰਘ, ਸੁਮਨ, ਹਰਮਨ, ਤੇਜਮਨ ਦੀ ਕੱਦੋ ਦੋਰਾਹਾ ਤੋਂ। ਸੋਮਨਾਥ ਕਾਲੀਆ, ਭੂਸ਼ਣ ਸ਼ਰਮਾ ਇਹ ਲਿਖਦੇ ਨੇ ਜੀ ਕਰਨਾਲ ਤੋਂ। ਜਗਦੀਸ਼ ਮਠਾੜੂ, ਵੀਰਪਾਲ ਮਠਾੜੂ ਅਤੇ ਗੁਰਬਖਸ਼ ਮਠਾੜੂ ਇਹ ਲਿਖਦੇ ਨੇ ਮੋਗਾ ਤੋਂ। ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਇਹ ਮੈਸੇਜ ਹੈ ਜੀ ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ। ਅਗਲੇ ਸਾਥੀ ਨੇ ਪਿੰਡ ਥੇ ਕਲੰਦਰ ਤੋਂ ਕ੍ਰਿਸ਼ਨਾ ਬਾਗਲਾ, ਆਸ਼ਾ ਬਾਗਲਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼ ਬਾਗਲਾ। ਅਗਲੀ ਫਰਮਾਇਸ਼ ਹੈ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਦੀ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਅਗਲੇ ਸਾਥੀ ਨੇ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ। ਮੇਹਮ ਗੇਟ ਨਾਭਾ ਤੋਂ ਲਿਖਦੇ ਨੇ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਤ, ਕ੍ਰਿਸ਼ਨ ਲਾਲ, ਮਿਸਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹ ਲਿਖਦੇ ਨੇ ਜੀ ਪਿੰਡ ਸਾਵਨ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਅਗਲੀ ਫਰਮਾਇਸ਼ ਹੈ ਵਿਜੇ ਤਵਰ ਅਤੇ ਮਮਤਾ ਦੀ ਮੰਡੀ ਖਰੜ ਤੋਂ। ਐਸ ਐਮ ਜਾਵੇਦ ਗੁਮਲਾ ਲਿਖਦੇ ਨੇ ਜੀ ਗੁਮਲਾ ਰਾਜ ਝਾਰਖੰਡ ਤੋਂ, ਅਤੇ ਰਿੰਗਣੀ ਛੱਤੀਸਗੜ੍ਹ ਤੋਂ ਮੈਸੇਜ ਹੈ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ। ਪਿੰਡ ਮਾੜਖੁਰਦ, ਜ਼ਿਲ੍ਹਾ ਬਠਿੰਡਾ ਤੋਂ ਲਿਖਦੇ ਨੇ ਜਗਜੀਤ ਬੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ, ਜਗਰ ਭੌਰਾ ਅਤੇ ਸੁਰਜੀਤ ਕੌਰ ਮੱਟੂ। ਅਗਲੇ ਸਾਥੀ ਨੇ ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਸ਼ਹਿਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਬਾਜਿਦਪੁਰ ਤੋਂ ਭੋਮਾ ਅਤੇ ਬਲਜੀਤ ਸਿੰਘ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਲਾ ਗੀਤ ਸੁਣਦੇ ਹਾਂ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: ਦੇਖ ਕੇ ਬੜੀ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਔਰ ਸੰਤੁਸ਼ਟੀ ਵੀ ਮਿਲਦੀ ਹੈ।
1: ਬਿਲਕੁਲ, ਅਤੇ ਬਹੁਤ ਵੱਡੇ ਵੱਡੇ ਮੈਸੇਜ ਵੀ ਹੁੰਦੇ ਨੇ ਜਿਹੜੇ ਸਾਨੂੰ ਦਿੱਤੇ ਜਾਂਦੇ ਨੇ ਕੁਦਰਤ ਵੱਲੋਂ, ਕਿ ਜਿਹੜੀ ਇਹ ਨਵਰਾਤਿਆਂ ਦੇ ਦਿਨਾਂ ਦੇ ਵਿੱਚ ਜਿਹੜਾ ਖਾਣ ਪਾਨ ਹੈ ਉਹ ਇੰਨਾ ਸਾਫ਼ ਸੁਥਰਾ ਬਿਲਕੁਲ, ਔਰ ਦੇਖਿਆ ਜਾਏ ਤਾਂ ਕੁਛ ਅਨਾਜ ਵੀ ਆਪਾਂ ਅਲੱਗ ਤਰ੍ਹਾਂ ਦੇ ਯੂਜ਼ ਕਰਦੇ ਹਾਂ ਜਿਹੜੇ ਵਰਤ ਰੱਖਦੇ ਨੇ ਉਹ, ਖਾਸ ਕਰ ਇਹ ਦਿਨਾਂ ਦੇ ਵਿੱਚ,
0: ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਬਦਲਾਵ ਹੋ ਰਿਹਾ ਹੈ ਰੁੱਤ ਦੇ ਵਿੱਚ, ਔਰ ਨਵੀਆਂ ਰਾਤਾਂ ਨਵੇਂ ਦਿਨ ਚੱਲ ਰਹੇ ਨੇ, ਔਰ ਮਨ ਨੂੰ ਸ਼ਾਂਤ ਰੱਖਣ ਲਈ ਔਰ ਨਾਲ ਦੇ ਨਾਲ ਤਨ ਨੂੰ ਸ਼ਾਂਤ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਹਾਰ ਦੇ ਵਿੱਚ ਇੱਕ ਸੰਤੁਲਨ ਜਿਹੜਾ ਹੈ ਉਹ ਬਣਾ ਕੇ
1: ਚੱਲੀਏ। ਅਤੇ ਜੋਤੀ, ਅੱਜ ਜਿਹੜਾ ਨਰਾਤਾ ਹੈ ਉਹ ਚੌਥਾ ਨਰਾਤਾ ਹੈ, ਅਤੇ ਚੌਥਾ ਨਰਾਤਾ ਜਿਹੜਾ ਹੈ ਉਹ ਮਾਤਾ ਕੁਸ਼ਮਾਂਡਾ ਜੀ ਦੀ ਪੂਜਾ ਅਰਚਨਾ ਨਾਲ ਕੀਤਾ ਮਨਾਇਆ ਜਾਂਦਾ ਹੈ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਉਹਨਾਂ ਉਹ ਇੱਕ ਰਚਯਿਤਾ ਨੇ, ਇੱਕ ਊਰਜਾ ਹੈ, ਇੱਕ ਪ੍ਰਕਾਸ਼ ਹੈ ਜਿਹੜਾ ਸਾਰੀ ਦੁਨੀਆਂ ਨੂੰ ਉਹ ਦੇ ਰਹੇ ਨੇ, ਅਤੇ ਉਹਦੇ ਨਾਲ ਨਾਲ ਸੁੱਖ ਸ਼ਾਂਤੀ ਸਮ੍ਰਿੱਧੀ ਸਕਾਰਾਤਮਕਤਾ ਜਿਹੜੀ ਹੈ ਉਹ ਉਹਨਾਂ ਦੀ ਪੂਜਾ ਦੇ ਨਾਲ ਚਾਰੋਂ ਤਰਫ ਫੈਲਦੀ ਹੈ। ਅਤੇ ਇਹ ਜਿਹੜਾ ਪਿਆਰ ਜਿਹੜਾ ਸਾਨੂੰ ਉਸ ਦੇਵੀ ਤੋਂ, ਜਾਂ ਮੈਂ ਕਹਾਂ ਕੁਦਰਤ ਵੱਲੋਂ ਹਰ ਇੱਕ ਨੂੰ ਮਿਲ ਰਿਹਾ ਹੈ, ਇਹ ਸਾਨੂੰ ਚਾਰੋਂ ਪਾਸੇ ਜਿਹੜਾ ਹੈ ਜ਼ਰੂਰ ਵੰਡਣਾ ਚਾਹੀਦਾ।
0: ਬਿਲਕੁਲ ਜੀ, ਚਾਰੋਂ ਪਾਸੇ ਮਾਂ ਦਾ ਗੁਣਗਾਨ ਹੋ ਰਿਹਾ ਹੈ, ਮਾਤਾ ਰਾਣੀ ਦਾ ਗੁਣਗਾਨ ਦੇ ਵਿੱਚ ਅਸੀਂ ਵੀ ਇੱਕ ਭੇਟ ਸਰਵਣ ਕਰ ਲੈਂਦੇ ਹਾਂ
1: ਜੀ।

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ, ਇੱਕ ਵਾਰੀ ਫਿਰ ਸਵਾਗਤ ਹੈ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਸਦੇ ਵੇੜੇ 'ਚ। ਅਤੇ ਹੁਣ ਜਿਹੜਾ ਵਨਗੀ ਅਗਲੀ ਸਾਡੇ ਸਰੋਤਿਆਂ ਵੱਲ ਜਾ ਰਹੀ ਹੈ ਉਹ ਹੈ ਮੇਰੀ ਕਲਮ ਤੋਂ। ਮੇਰੀ ਕਲਮ ਤੋਂ ਐਸੀ ਵਨਗੀ ਹੈ ਜੋਤੀ, ਜਿਹਦੇ ਨਾਲ ਨਾ ਇੱਕ ਕਹਾਣੀ ਹੁੰਦੀ ਹੈ ਜਿਹੜੀ ਸਾਡੇ ਸਰੋਤੇ ਸੁਣਦੇ ਨੇ।
4: ਬਿਲਕੁਲ ਜੀ, ਔਰ ਦੇਖੋ ਮੇਰੀ ਕਲਮ ਤੋਂ ਅਨੁਵਾਨ ਤਹਿਤ ਜਿਹੜੇ ਲਿਖਾਰੀ ਹੁੰਦੇ ਨਾ ਕੋਮਲ ਜੀ, ਜਦੋਂ ਲਿਖਦੇ ਹੈ ਨਾ ਅਸਲ ਦੇ ਵਿੱਚ ਉਹਨਾਂ ਦੀ ਕਲਮ ਨਹੀਂ ਚੱਲ ਰਹੀ ਹੁੰਦੀ, ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਲਿਖੀਆਂ ਜਾ ਰਹੀਆਂ ਹੁੰਦੀਆਂ ਨੇ। ਔਰ ਜਦੋਂ ਅਸੀਂ ਉਸ ਕਲਮ ਦੇ ਨਾਲ ਜੁੜਦੇ ਹਾਂ ਤਾਂ ਅਸੀਂ ਆਪਣੇ ਆਪ ਨਾਲ ਜੁੜਦੇ ਹਾਂ, ਨੈਤਿਕ ਕਦਰਾਂ ਕੀਮਤਾਂ ਦੇ ਨਾਲ ਅਸੀਂ ਜੁੜਦੇ ਹਾਂ, ਔਰ ਅਸੀਂ ਸਮਾਜ ਦੇ ਨਾਲ ਵੀ ਜੁੜਦੇ ਹਾਂ, ਔਰ ਇੱਕ ਕਲਪਨਾ ਦੇ ਅਸੀਂ ਖੇਤਰ ਦੇ ਵਿੱਚ ਪਹੁੰਚ ਜਾਂਦੇ
3: ਹਾਂ। ਬਿਲਕੁਲ, ਮੈਂ ਵੀ ਉਹੀ ਕਹਿਣ ਲੱਗੀ ਸੀ, ਜਦੋਂ ਵੀ ਕੋਈ ਕਹਾਣੀ ਅਸੀਂ ਸੁਣਦੇ ਹਾਂ, ਬੱਚਿਆਂ ਨੂੰ ਤਾਂ ਵੈਸੇ ਬੜੀ ਪਸੰਦ ਹੁੰਦੀ ਕਹਾਣੀ ਸੁਣਨੀ, ਅਤੇ ਉਹ ਐਵੇਂ ਲੱਗਦਾ ਅਸੀਂ ਖਾਬੋ ਖਿਆਲ 'ਚ ਉਹ ਕਹਾਣੀ ਬੁਣਨੀ ਸ਼ੁਰੂ ਕਰ ਦਿੰਦੇ ਹਾਂ, ਅਤੇ ਐਵੇਂ ਲੱਗਦਾ ਸਾਡੇ ਸਾਹਮਣੇ ਜਿਹੜੀ ਉਹ ਕਹਾਣੀ ਜਿਹੜੀ ਦਿਖ ਰਹੀ ਹੈ, ਸਾਨੂੰ ਚੱਲ ਰਹੀ ਹੈ, ਅਤੇ ਉਹ ਜਿਹੜੇ ਪਾਤਰ ਹੁੰਦੇ ਨੇ ਨਾ ਉਹ ਸਾਡੇ ਸਾਹਮਣੇ ਚੱਲਦੇ ਫਿਰਦੇ ਨਜ਼ਰ ਆਉਂਦੇ ਨੇ। ਇਹੀ ਤਾਂ ਜਿਹੜਾ ਇਹ ਇੱਕ ਗੁਣ ਹੁੰਦਾ ਹੈ ਲਿਖਾਰੀ ਦਾ, ਜਿਹੜਾ ਇਹ ਜੀਵੰਤ ਕਰਕੇ ਪਾਤਰਾਂ ਨੂੰ ਉਹਨਾਂ ਤੱਕ ਸਰੋਤਿਆਂ ਤੱਕ ਪਹੁੰਚਾਉਂਦੇ।
4: ਬਿਲਕੁਲ ਜੀ, ਔਰ ਅੱਜ ਮੇਰੀ ਕਲਮ ਤੋਂ ਅਨੁਵਾਨ ਤਹਿਤ ਜਸਪਾਲ ਕੌਰ ਜੀ ਦੀ ਲਿਖੀ ਕਹਾਣੀ ਸੁਣਾਂਗੇ। ਕਹਾਣੀ ਦਾ ਸਿਰਲੇਖ ਹੈ ਵਾਰਨੇ, ਅਤੇ ਸੁਣੀਏ ਫਿਰ।
3: ਬਿਲਕੁਲ ਜੀ,
5: ਮੈਂ ਜਸਪਾਲ ਕੌਰ ਕਹਾਣੀ ਪੜ੍ਹਨ ਜਾ ਰਹੀ ਹਾਂ, ਵਾਰਨੇ। ਉੱਠ ਪੁੱਤ, ਤਿਆਰ ਹੋ ਜਾ, ਮਾੜਾ ਮੋਟਾ ਮੂੰਹ ਵਿਖਾਇਆ ਤੂੰ ਵੀ, ਅੱਜ ਜਾਂਝਿਆ, ਕੱਲ੍ਹ ਸ਼ਗਨ 'ਤੇ ਵੀ ਨਹੀਂ ਗਿਆ ਤੂੰ। ਸਵਰਨ ਕੌਰ ਆਪਣੇ ਵਿਟਰ ਕੇ ਬੈਠੇ ਪੁੱਤ ਨੂੰ ਜੰਝੇ ਜਾਣ ਦੇ ਵਾਸਤੇ ਪਾ ਰਹੀ ਸੀ। ਕੁਝ ਨਹੀਂ ਲੱਗਦੇ ਸਾਡੇ ਇਹ ਵੱਡਾ ਤਾਇਆ ਬਣਿਆ ਫਿਰਦਾ, ਅਤੇ ਨਾ ਹੀ ਕੱਪੜੇ ਹੈਗੇ ਚੱਜ ਦੇ ਪਾਉਣ ਵਾਲੇ। ਸਾਡੀ ਹਾਜ਼ਰੀ ਦੀ ਲੋੜ ਹੁੰਦੀ ਤਾਂ ਮਾੜੇ ਵੇਲੇ ਖਲੋਂਦੇ ਸਾਡੇ ਨਾਲ। ਸਵਰਨ ਕੌਰ ਨੂੰ ਛੋਟ ਨਹੀਂ ਸੀ ਅਤੇ ਉਹਨੇ ਆਪਣਾ ਚੱਜ ਦਾ ਸੂਟ ਕੱਢਿਆ ਅਤੇ ਬਿਨਾਂ ਪੁੱਤ ਨਾਲ ਜ਼ਿਰਾ ਕੀਤੇ ਕਿਸੇ ਰਿਸ਼ਤੇਦਾਰ ਦੀ ਗੱਡੀ 'ਚ ਖਾਲੀ ਸੀਟ ਪੁੱਛ ਕੇ ਬਹਿ ਗਈ। ਕੱਲ੍ਹ ਵਾਂਗ ਅੱਜ ਵੀ ਕਿਹੜਾ ਕੋਈ ਘਾਟਾ ਸੀ, ਲੋਕ ਹੀ ਲੋਕ, ਪਹਿਨੇ ਪੱਛਰੇ, ਖਾਂਦੇ ਪੀਂਦੇ, ਹੱਸਦੇ ਨੱਚਦੇ। ਜਠਾਣੀ ਦਾ ਟੌਰ ਝੱਲਿਆ ਨਹੀਂ ਸੀ ਜਾਂਦਾ, ਬਰੀਕ ਕਢਾਈਆਂ ਵਾਲਾ ਸੂਟ ਅਤੇ ਗਹਿਣਾ ਗੱਟਾ ਉਹਦੀ ਭਾਰੀ ਹੋਂਦ ਦਾ ਸਬੂਤ ਸੀ। ਮੁੰਡਾ ਕੁੜੀ ਫੇਰਿਆਂ ਮਗਰੋਂ ਨਵੀਂ ਜੋੜੀ ਅਤੇ ਢੁੱਕਦੇ ਗੀਤਾਂ 'ਤੇ ਨੱਚ ਰਹੇ ਸਨ। ਲੋਕ ਆਪੋ ਆਪਣੇ ਰਿਸ਼ਤੇਦਾਰਾਂ ਨਾਲ ਸੱਜੇ ਹੋਏ ਮੇਜ਼ਾਂ ਕੁਰਸੀਆਂ 'ਤੇ ਬੈਠੇ ਸਨ। ਸਵਰਨ ਕੌਰ ਇਕੱਲੀ ਬੈਠੀ ਸੀ। ਸ਼ਰੀਕੇ 'ਚੋਂ ਲੱਗਦੀਆਂ ਦਰਾਣੀਆਂ ਜਠਾਣੀਆਂ ਆਣ ਉਹਦੇ ਕੋਲ ਬਹਿ ਗਈਆਂ। ਕੀ ਗੱਲ, ਮੁੰਡੇ ਦੀ ਚਾਚੀ ਇਕੱਲੀ ਬੈਠੀ? ਕਰ ਕੋਈ ਸ਼ਗਨ ਵਿਹਾਰ ਤੂੰ ਵੀ ਭੈਣ? ਕਰਨ ਵਾਲੇ ਕਰਨ ਡਏ ਨੇ, ਸਾਡੇ 'ਤੇ ਵਿਹਾਰ ਖਤਮ ਹੋ ਗਏ ਭੈਣ। ਸਵਰਨ ਕੌਰ ਨਪੇ ਤੁਲੇ ਜਵਾਬ ਨਾਲ ਹੁੰਗਾਰਾ ਭਰਦੀ ਹੈ। ਸਵਰਨ ਕੁਰੇ, ਡਾਢੇ ਨਾਲ ਕਾਹਦਾ ਆਡਾ? ਸਵਰਨ ਕੌਰ ਬਿਨਾਂ ਹੁੰਗਾਰਾ ਭਰੇ ਹੱਥ ਜੋੜ ਦਿੰਦੀ ਹੈ, ਜਿਵੇਂ ਡਾਢੇ ਦੀ ਸ਼ਰਨ ਵਿੱਚ ਚਲੀ ਗਈ ਹੋਵੇ। DJ 'ਤੇ ਉੱਚੀ ਆਵਾਜ਼ ਵਿੱਚ ਗਾਣਾ ਵੱਜ ਰਿਹਾ ਸੀ। ਵਿਆਹ ਵਾਲੇ ਮੁੰਡੇ ਦੇ ਯਾਰ ਦੋਸਤ ਪੂਰੇ ਮੱਛਰੇ ਸਨ ਅਤੇ ਬਾਹਾਂ ਚੁੱਕ ਚੁੱਕ ਭੰਗੜੇ ਪਾਉਂਦੇ। ਮੁੰਡੇ ਦਾ ਪਿਓ ਨੱਚਦੇ ਮੁੰਡਿਆਂ ਤੋਂ ਪੈਸੇ ਵਾਰ ਵਾਰ ਸੁੱਟ ਰਿਹਾ ਸੀ। ਸਵਰਨ ਕੌਰ ਦੂਰ ਮੇਜ਼ 'ਤੇ ਬੈਠੀ ਜੇਠ 'ਤੇ ਹੱਥ ਫੜੀ ਨੋਟਾਂ ਦੀ ਦੱਥੀ ਵੇਖਦੀ, ਫਿਰ ਉੱਡਦੇ ਨੋਟ ਵੇਖਦੀ ਅਤੇ ਨਾਲ ਹੀ ਉਹਦੀ ਨਜ਼ਰ ਪੈਸੇ ਇਕੱਠੇ ਕਰਦਿਆਂ ਵੱਲ ਵੀ ਜਾਂਦੀ। ਹਵਾ 'ਚ ਉੱਡ ਉੱਡ ਥੱਲੇ ਡਿੱਗਦੇ ਨੋਟਾਂ ਦੇ ਨਾਲ ਨਾਲ ਨੋਟ ਚੁੱਕਣ ਵਾਲੇ ਵੀ ਨੀਵੇਂ ਲੱਕ ਹੁੰਦੇ। ਜਿੱਥੇ ਜਿੱਥੇ ਨੋਟ ਡਿੱਗਦਾ ਉਹਨਾਂ ਦੇ ਪੱਬ ਕਦੇ ਗਾਂ ਕਦੇ ਪਿਛਾਂ ਹੁੰਦੇ, ਜਿਵੇਂ ਉਹ ਵੀ ਨੱਚ ਰਹੇ ਹੋਣ, ਸਿਰ ਠਾਂ ਕਰਕੇ ਅਤੇ ਬਾਹਾਂ ਆਸੇ ਪਾਸੇ ਪਸਾਰ ਕੇ। ਉਹਨਾਂ ਦੇ ਨਾਚ ਵਿੱਚ ਰੁਦਨ ਸੁਣਾਈ ਦਿੰਦਾ ਅਤੇ ਹੱਥ ਤਾਨੇ ਦਿੰਦੇ ਜਾਪਦੇ। ਵਿਆਹ ਵਾਲਾ ਮੁੰਡਾ ਅਤੇ ਉਹਦੇ ਯਾਰ ਦੋਸਤ ਸਿਰ ਤਾਂ ਕਰਕੇ ਅਤੇ ਬਾਹਾਂ ਹਵਾ 'ਚ ਖਿਲਾਰ ਨੱਚਦੇ। ਮਾਲਕਾ, ਕਿਹੋ ਜਿਹੇ ਨਾਚ ਨਚਾਉਂਦਾ ਏ ਤੂੰ, ਹਰ ਕਿਸੇ ਲਈ ਵੱਖਰਾ ਨਾਚ। ਹੌਕਾ ਲੈ ਕੇ ਮੇਜ਼ 'ਤੇ ਬੈਠੀ ਨੇ ਜੂਸ ਦਾ ਗਲਾਸ ਥੱਲੇ ਰੱਖਿਆ, ਜਿਵੇਂ ਉਹਦੇ ਹੌਕੇ ਨਾਲ ਤਪ ਕੇ ਬੇਸਵਾਦਾ ਹੋ ਗਿਆ ਹੋਵੇ। ਕੋਲ ਬੈਠੀ ਦਰਾਣੀ ਲੱਗਦੀ ਨੇ ਉਹਦਾ ਅੰਦਰ ਭਾਂਪ ਲਿਆ ਅਤੇ ਅਫਸੋਸ ਦੀ ਮਲਮ ਲਾਉਂਦਿਆਂ ਬੋਲੀ, ਕੀ ਸੀ

ਭਰਾ ਦੀ ਬਾਂਹ ਫੜ ਲੈਂਦਾ ਤਾਂ ਰੱਬ ਨੇ ਬਥੇਰਾ ਦਿੱਤਾ ਸੀ। ਸਵਰਨ ਕੌਰ ਚੁੱਪ ਸੀ, ਦਾਵਿਆਂ ਦਿਲਾਸਿਆਂ ਨਾਲ ਉਹਦਾ ਅੰਦਰ ਨਹੀਂ ਠਰਦਾ ਸੀ। ਅੱਗ ਬਲਦੀ ਸੀ ਹਰ ਵੇਲੇ, ਸਾੜ ਕੇ ਸਵਾਹ ਕਰਨ ਵਾਲੀ ਅੱਗ ਨਹੀਂ, ਤਪਾ ਤਪਾ ਸੇਕ ਲਵਾ ਲਵਾ ਅੜਾਟ ਕਢਾਉਣ ਵਾਲੀ ਭੱਠੀ ਬਲਦੀ ਸੀ, ਜਿਹਦੇ ਵਿੱਚ ਮਗ ਦੇ ਅੰਗਿਆਰ ਕਦੇ ਠਰਨੇ ਨਹੀਂ ਸਨ। ਇਹ ਅੰਗਿਆਰ ਅਤੇ ਉਹਦੇ ਹੌਕਿਆਂ ਦੀ ਹਾਰ ਨਾਲ ਹੋਰ ਮਗਦੇ ਅਤੇ ਤਪਾਉਂਦੇ ਰਹਿੰਦੇ ਉਹਨੂੰ। ਚਿੱਟੀ ਕਾਲੀ ਵਰਦੀ ਪਾਈ ਬਹਿਰੇ ਨਾਲ ਨਾਲ ਮੇਜ਼ਾਂ ਦੁਆਲੇ ਜੂਠੇ ਕੱਪ ਪਲੇਟਾਂ ਚੁੱਕ ਚੁੱਕ ਬਾਲਟੀ 'ਚ ਪਾਉਂਦੇ। ਇੱਕ ਨੇ ਬਾਲਟੀ ਫੜੀ ਸੀ ਅਤੇ ਦੂਜਾ ਵਿੱਚ ਪਾਈ ਜਾਂਦਾ। ਅੱਜ ਖਾਧੀਆਂ ਟਿੱਕੀਆਂ ਅਤੇ ਫਰੂਟ ਚਾਟ ਦੇ ਛੱਡੇ ਟੁਕੜਿਆਂ ਵੱਲ ਵੇਖਣ ਦੇ ਬਾਵਜੂਦ ਬਿਨਾਂ ਕੋਈ ਹਾਵ ਭਾਵ ਦਿੱਤੇ ਪਲੇਟਾਂ ਇਕੱਠੇ ਕਰੀ ਜਾਂਦੇ, ਜਿਵੇਂ ਉਹ ਮਸ਼ੀਨਾਂ ਹੋਣ, ਉਹਨਾਂ ਦੇ ਸਿਰਫ ਹੱਥ ਹਿਲਦੇ ਹੋਣ। ਸਵਰਨ ਕੌਰ ਉੱਥੋਂ ਉੱਠ ਕੇ ਬਾਹਰ ਜਾਂਦੀ ਏ ਅਤੇ ਹਾਲ ਦੇ ਬਾਹਰ ਇੱਕ ਮੈਲੇ ਕੁਚੈਲੇ ਕੱਪੜੇ ਪਾਈ ਔਰਤ ਆਪਣੇ 7-8 ਸਾਲਾਂ ਦੇ ਬੱਚੇ ਨੂੰ ਬਚਿਆ ਖੁਚਿਆ ਖਾਣਾ ਖਾਣ ਤੋਂ ਰੋਕ ਰਹੀ ਸੀ। ਸੇਬ ਦੀ ਫਾੜੀ ਪਲੇਟ 'ਚੋਂ ਚੁੱਕਣ ਲੱਗੇ ਨੂੰ ਉਸ ਔਰਤ ਨੇ ਰੋਕਿਆ, ਜੂਠ ਨਾ ਖਾ, ਉੱਥੇ ਜਾ ਕੇ ਨੋਟ ਇਕੱਠੇ ਕਰ, ਤੂੰ ਕੋਈ 50-60 ਬਣਾ ਲਾ। ਬੱਚੇ ਨੂੰ ਧੱਕ ਧੱਕ ਅੰਦਰ ਘਾਲੀ ਦਿੰਦੀ ਹੈ। ਮੁੰਡਾ 25-37 ਮਿੰਟੀ ਮੁੜ ਆਉਂਦਾ ਹੈ। ਬੀਬੀ, DJ ਵਾਲੇ ਨਹੀਂ ਚੁੱਕਣ ਦਿੰਦੇ, ਆਉਂਦੇ ਇਹ ਸਾਡੇ ਆ, ਦੋ ਹੀ ਲੱਭੇ ਬਸ। ਦਸਾਂ ਦੇ ਦੋ ਨੋਟ ਆਪਣੀ ਮਾਂ ਨੂੰ ਫੜਾਉਂਦਿਆਂ ਬੱਚਾ ਬੋਲਿਆ। ਕੋਈ ਨਾ ਕੋਈ ਰਸਮ ਚੱਲੀ ਜਾ ਰਹੀ ਸੀ। ਬਣੀ ਠਣੀ ਲਹਿੰਗੇ 'ਚ ਸੱਜੀ 5-7 ਭਾਬੀਆਂ ਭੈਣਾਂ ਦੇ ਝੁੰਡ ਵਿੱਚ ਕਿਸੇ ਰਾਜਕੁਮਾਰੀ ਵਾਂਗੂ ਪੱਬ ਧਰਦੀ ਆਉਂਦੀ ਵਹੁਟੀ ਅਤੇ ਸਾਹਮਣੇ ਪਿਛਲੇ ਪੈਰੀਂ ਤੁਰਦਾ ਫੋਟੋਗ੍ਰਾਫਰ ਉਹਦੀ ਹਰ ਅਦਾ ਨੂੰ ਕੈਦ ਕਰਦਾ ਸਟੇਜ ਤੱਕ ਪਹੁੰਚਦਾ ਹੈ। ਉੱਧਰ DJ 'ਤੇ ਹੁਣ ਗਾਣਾ ਬਦਲ ਜਾਂਦਾ ਹੈ। ਗਾਣੇ ਦੇ ਬੋਲ ਸੰਗੀਤਮਈ ਸਕੂਨ ਬਣ ਨੇੜਲਿਆਂ ਦੇ ਚਿਹਰੇ 'ਤੇ ਫੈਲ ਜਾਂਦੇ, ਜਿਵੇਂ ਇਹ ਸਭ ਉਹਨਾਂ ਲਈ ਬਣਿਆ ਹੋਵੇ ਅਤੇ ਪਲ ਪਲ ਛਿਣ ਛਿਣ ਮਾਣਦੇ ਰਸਮਾਂ ਕਰਦੇ। ਕੁੜੀ ਸਟੇਜ 'ਤੇ ਸੋਹਣੇ ਸੋਫੇ 'ਤੇ ਬੈਠੀ ਸੀ ਅਤੇ ਆਲੇ ਦੁਆਲੇ ਕਈ ਤਰ੍ਹਾਂ ਦਾ ਕੀਮਤੀ ਨਿੱਕ ਸੁੱਕ ਪਿਆ ਸੀ। ਸਵਰਨ ਕੌਰ ਨੂੰ ਵੀ ਆਪਣਾ ਸੋਹਣਾ ਚੇਤੇ ਆਇਆ, ਸਿਹਰੇ ਬੰਨ ਕੇ ਲੈ ਜਾਣ ਵਾਲਾ। ਸ਼ਗਨ ਭਾਵੇਂ ਵਿਚੋਲਾ ਹੀ ਫੜਾ ਗਿਆ ਸੀ, ਨੀਵੀਂ ਪਾਈ ਬੈਠੀ ਦੇ ਸਿਰ ਚੁੰਨੀ ਧਰ ਦਿੱਤੀ ਸੀ। ਜੋੜੀ ਤੋਂ ਪੈਸੇ ਤਾਂ ਮੇਰੇ ਜ਼ਮਾਨੇ ਵਿੱਚ ਵੀ ਵਾਰੇ ਸਨ। ਲਾਲ ਰੰਗ ਦੀ ਸ਼ਨੀਲ ਦੀ ਗੁਤਲੀ ਵਿੱਚ ਕੁਝ ਭਾਨ ਸੀ, ਜਿਹਦੀ ਮੁੱਠ ਭਰ ਕੇ ਸਾਡੇ ਸਿਰਾਂ ਤੋਂ ਵਾਰੀ ਸੀ ਅਤੇ ਫਿਰ 2-3 ਮੁੱਠਾਂ ਹੋਰ। ਭਾਨ ਦੀ ਛਣਕਾਰ ਦੀ ਗੂੰਜ ਅੱਜ ਵੀ ਯਾਦ ਏ ਮੈਨੂੰ, ਸੋਚਦੀ ਦੇ ਮੂੰਹ 'ਤੇ ਮੁਸਕਾਨ ਦੀ ਪਤਲੀ ਲਹਿਰ ਫੇਰੀ ਪਾ ਜਾਂਦੀ। ਪਤਾ ਨਹੀਂ ਕਦੋਂ ਭਾਨ ਰੁਪਈਆਂ 'ਚ ਵੱਟ ਗਈ ਅਤੇ ਛਣਕਾਰ ਦੀ ਥਾਂ ਲਲਕਾਰੇ ਵੱਜਣ ਲੱਗ ਪਏ। ਪੈਸੇ ਦੀਆਂ ਗੱਲਾਂ ਸਭ ਮੁਸਕਾਨ ਨਾਲ ਝੋਰੇ ਨੇ ਪੂਰੀ ਅੜ ਲਾਈ ਸੀ, ਨਾਲ ਹੀ ਫੇਰੀ ਪਾਉਣ ਉਦਾਸੀ ਚਿੰਤਾ ਝੋਰੇ ਹੋਰੀ ਇਕੱਠੇ ਹੋ ਆ ਜਾਂਦੇ। ਸਵਰਨ ਕੌਰ ਦੀ ਸੱਸ ਵੀ ਛੇਤੀ ਤੁਰ ਗਈ ਸੀ। ਬੀਬੀ ਆਖ ਬੁਲਾਉਂਦੇ ਹੁੰਦੇ ਸੀ ਸਾਰੇ। ਜੇ ਉਹ ਕੁਝ ਚਿਰ ਹੋਰ ਜਿਉਂਦੀ ਰਹਿੰਦੀ ਤਾਂ ਸ਼ਾਇਦ ਉਹਦਾ ਟੱਬਰ ਵੀ ਸੌਖੇ ਸਾਹ ਭਰਦਾ। ਖੌਰੇ ਮਾਂ ਦੇ ਲਿਹਾਜ਼ ਨੂੰ ਭਰਾ ਵੀ ਦਮ ਭਰਦਾ, ਹੁਣ ਤਾਂ ਉਹ ਸਿਰਫ ਮੇਰਾ ਜੇਠ ਹੀ ਆ। ਸਿਆਣੇ ਕਹਿੰਦੇ ਇਕੱਠ 'ਚ ਬਰਕਤ ਹੁੰਦੀ ਹੈ। ਬਰਕਤਾਂ ਲੈ ਕੇ ਬਾਹਰ ਉੱਡ ਗਿਆ ਅਤੇ ਮਗਰਲਿਆਂ ਨੂੰ 2-4 ਗੇੜਿਆਂ ਮਗਰੋਂ ਇਕੱਠ ਤੋਂ ਕੱਲ ਦੇ ਦਿੱਤੀ। ਕਿੱਦਾਂ ਭੁੱਲਾਂ ਜਦੋਂ ਜਠਾਣੀ ਨੇ ਬੱਚਿਆਂ ਦੇ ਭਵਿੱਖ ਲਈ ਬਾਹਰ ਜਾਣ ਨੂੰ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਆਪ 11-12 ਪੜ੍ਹੀ ਸੀ ਪਰ ਚੰਗੀ ਸਮਝ ਰੱਖਦੀ ਸੀ। ਪਹਿਲਾਂ ਆਪ ਵਰਕ ਪਰਮਿਟ ਲੈ ਕੇ ਦੁਬਈ ਚਲਾ ਗਿਆ ਅਤੇ ਫਿਰ ਉੱਥੋਂ ਕੋਈ ਬੰਨ ਸੁਭ ਕਰਕੇ ਕੈਨੇਡਾ ਚਲਾ ਗਿਆ। ਚੱਲ ਪੁੱਤ ਤੂੰ ਘਰ ਬਾਰ ਸਾਂਭੀ ਅਤੇ ਵੱਡਾ ਜਦੋਂ ਉੱਥੇ ਸੈੱਟ ਹੋਜੂ ਤੈਨੂੰ ਵੀ ਬੁਲਾ ਲਊ, ਬੀਬੀ ਨੇ ਆਖਣਾ। ਉਹਨੇ ਬੁਲਾਇਆ ਤਾਂ ਜ਼ਰੂਰ ਪਰ ਆਪਣੀ ਘਰਵਾਲੀ ਅਤੇ ਨਿਆਣਿਆਂ ਨੂੰ ਅਤੇ ਸਾਡੀ ਫਾਈਲ ਲਾਉਣ ਦਾ ਤਰਵਾਸਾ ਦੇ ਦਿੱਤਾ। ਅਸੀਂ ਦੋਵੇਂ ਜੀ ਖੁਸ਼ ਪੱਬ ਚੁੱਕ ਚੁੱਕ ਤੁਰਦੇ ਅਤੇ ਭੱਜ ਭੱਜ ਕੰਮ ਕਰਦੇ। ਮਗਰੋਂ ਛੇਤੀ ਹੀ ਅਸੀਂ ਪੱਬ ਘਸੀਟਣ ਲੱਗ ਪਏ। ਜਦੋਂ ਜਠਾਣੀ ਦਾ ਭਰਾ ਜਹਾਜ਼ੇ ਚੜ੍ਹ ਗਿਆ ਤਾਂ ਸਾਡੀ ਉਮੀਦ ਖੁਰਨ ਲੱਗ ਪਈ। ਹੁਣ ਆਪਣੇ ਹਿੱਸੇ ਦਾ ਠੇਕਾ ਵੀ ਉੱਥੇ ਬੈਠਾ ਮੰਗਣ ਲੱਗ ਪਿਆ ਅਤੇ ਠੇਕੇ 'ਤੇ ਹੀ ਉੱਥੇ ਬੈਠੇ ਬੈਠੇ ਨੇ ਪਿੰਡ ਵੰਡੇ ਆਉਂਦੇ ਥਾਂ ਵਿੱਚ ਕੋਠੀ ਵੀ ਛੱਤਣੀ ਸ਼ੁਰੂ ਕਰਤੀ। ਉੱਦਣ ਬੀਬੀ ਨੂੰ ਬੜਾ ਧੱਪ ਚੜ੍ਹਿਆ ਸੀ, ਸਾਰਾ ਇਸ ਬੇਗਾਨੇ ਥਾਂ ਆਈ ਦਾ ਕਸੂਰ ਹੈ, ਮੇਰਾ ਪੁੱਤ ਤੇ ਟੱਬਰ ਦੇ ਸਾਹੀਂ ਜੀਂਦਾ ਸੀ, ਖੌਰੇ ਕੀ ਖੋਲ ਕੇ ਪਿਆ ਦਿੱਤਾ ਮੁੰਡੇ ਨੂੰ ਜਾਂਦੇ। ਕਿਉਂ ਬੀਬੀ, ਭਾਜੀ ਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਭਈ ਜਿਹੜਾ ਸਾਂਝੇ ਘਰੋਂ ਟਿੰਡ ਫੂੜੀ ਇਕੱਠੀ ਕਰਕੇ ਇੱਥੇ ਤੱਕ ਪਹੁੰਚਿਆ? ਨਹੀਂ ਨਹੀਂ ਵਰਤਣ ਦਿੰਦੀਆਂ ਦਿਮਾਗ, ਤੂੰ ਵੀ ਸਿਰ ਨਾ ਖਾ ਮੇਰਾ, ਤਪੀ ਨੂੰ ਹੋਰ ਨਾ ਤਪਾ, ਫੋਨ ਆਊਗਾ ਤੇ ਪੁੱਛਦੀਆਂ ਉਹਨੂੰ। ਮੁੜ ਉਸਨੇ ਕਦੇ ਬੀਬੀ ਦਾ ਸਿਰ ਨਹੀਂ ਖਾਧਾ। ਦੋਵਾਂ ਜੀਆਂ ਨੇ ਟਰੈਕਟਰ ਲੈ ਕੇ ਅਤੇ ਠੇਕੇ ਵਾਹੀ ਕਰਨ ਦੀ ਸੋਚੀ। ਘਰ ਭਰਿਆ ਭਰਿਆ ਜਾਪਦਾ, ਮਨ ਵੀ ਟਿਕਾਣੇ ਸੀ। ਮੁੰਡੇ ਨੂੰ ਕਾਲਜ ਦਾਖਲ ਕਰਾ ਦਿੱਤਾ, ਬਾਹਰ ਘੱਲਣ ਦੀਆਂ ਸਕੀਮਾਂ ਵੀ ਸੋਚਦੇ ਪਰ ਪੁੱਤ ਕੋਲੋਂ ਆਈਲੈਟ ਨਾ ਹੋਇਆ ਅਤੇ ਏਜੰਟ ਪੈਸੇ ਦੇ ਢੇਰ ਮੰਗਦੇ। ਭਾਵੇਂ ਪੋਰ ਪੋਰ ਵਿੰਨੀ ਆ, ਆਉਣਾ ਹੀ ਪੈਣਾ ਸੀ ਸ਼ਰੀਕੇ ਭਾਈਚਾਰੇ 'ਚ ਹਾਜ਼ਰੀ ਲਵਾਉਣ। ਕੋਈ 3 ਸਾਲੀ ਆਇਆ ਸੀ ਸਵਰਨ ਕੌਰ ਦੇ ਜੇਠ ਦਾ ਸਾਰਾ ਪਰਿਵਾਰ ਪਿੰਡ। ਪੁੱਤ ਵਿਆਹਣਾ ਸੀ, ਕੁੜੀ ਨਰਸਿੰਗ ਕੀਤੀ ਲੱਭ ਗਈ ਸੀ, ਆਪ ਵੀ ਮੁੰਡਾ ਲੈਬੋਰਟਰੀ ਟੈਕਨੀਸ਼ੀਅਨ ਦੱਸਦੇ ਨੇ। ਪਿੰਡ ਆ ਕੇ ਸਭ ਨੂੰ ਹਾਸਾ ਸਮਿਲਣਾ ਅਤੇ ਖੁਸ਼ ਰਹਿਣਾ, ਸੁਖੀ

ਹੁਣ ਦੀ ਮੋਹਰ ਸੀ। ਜੇ ਰਵਾਂਸੇ ਮੂੰਹ ਨਾਲ ਵਿਆਹ 'ਚ ਸ਼ਾਮਿਲ ਸੀ ਤਾਂ ਉਹ ਸਵਰਨ ਕੌਰ ਸੀ। ਉਹਨਾਂ ਵੱਲ ਵੇਖ ਵੇਖ ਹੌਕੇ ਭਰਦੀ ਅਤੇ ਸੋਚਦੀ, ਟਰਾਲੇ ਚਲਾ ਚਲਾ ਇਕੱਠੇ ਕੀਤੇ ਡਾਲਰਾਂ ਦੀ ਚਮਕ ਅੱਜ ਹੀ ਤਾਂ ਵਿਖਾਉਣੀ ਹੈ। ਮੇਰਾ ਤਾਂ ਸਾਰੀ ਉਮਰ ਟਰਾਲੀ ਧੂੰਦਾ ਆਪ ਹੀ ਧੂਇਆ ਗਿਆ। ਨੂੰਹ ਪੁੱਤ ਨੂੰ ਜੱਫੀ 'ਚ ਲੈ ਕੇ ਜੇਠ ਫੋਟੋ ਖਿਚਾਉਂਦਾ ਅਤੇ ਗੱਲ ਨਾਲ ਲਾ ਲਾ ਅੰਤਾਂ ਦਾ ਪਿਆਰ ਜਿਤਾਉਂਦਾ ਹੈ। ਸਵਰਨ ਕੌਰ ਦੀਆਂ ਸੋਚਾਂ ਕਿਤੇ ਸਨ ਅਤੇ ਨਜ਼ਰਾਂ ਕਿਤੇ। ਉਹ ਸਟੇਜ 'ਤੇ ਜਦੋਂ ਆਪਣੇ ਪੁੱਤ ਨੂੰ ਮਹਿਸੂਸ ਕਰਦੀ ਵੇਖਦੀ ਤਾਂ ਚੁਫੇਰੇ ਸਨਾਟਾ ਅਤੇ ਪੁੱਤ ਦੀ ਉਦਾਸੀ ਦਿਸਦੀ। ਬਾਬਲ ਦਾ ਵੀ ਗੋਚਾ ਮੂੰਹ 'ਤੇ ਦਿਸਦਾ। ਸਵਰਨ ਕੌਰ ਆਪਣੀ ਥਾਂ 'ਤੇ ਹੀ ਬੈਠੀ ਰਹਿੰਦੀ ਹੈ। ਪੈਲਸ 'ਚ ਲੱਗੇ ਸਟਾਲਾਂ 'ਤੇ ਵੰਨ ਸਵੰਨੀਆਂ ਚੀਜ਼ਾਂ ਖਾਣ ਨਹੀਂ ਜਾਂਦੀ। ਜੋ ਬਹਿਰੇ ਫੜਾ ਜਾਂਦੇ ਕੁਝ ਨਾ ਕੁਝ ਲੈ ਲੈਂਦੀ। ਪਿੰਡ 'ਚੋਂ ਆਈਆਂ ਚਾਚੀਆਂ ਤਾਈਆਂ ਉਹਦੇ ਕੋਲ ਬਹਿ ਜਾਂਦੀਆਂ, ਕਦੇ ਉੱਠ ਜਾਂਦੀਆਂ, ਬਸ ਥਾਂ ਹੀ ਜਿਵੇਂ ਗੱਡੀ ਹੋਵੇ, ਬੋਤੀ ਬੈਠਾ ਹੋਵੇ, ਕਦੇ ਕੋਈ ਗੱਲ ਕਰਦਾ ਅਤੇ ਬੋਲ ਪੈਂਦੀ। ਜੇ ਮੇਰਾ ਪੁੱਤ ਆ ਜਾਂਦਾ ਤਾਂ ਇੰਨੀ ਬੇਆਸਰੀ ਜਿਹੀ ਨਾ ਹੁੰਦੀ ਇੱਥੇ। ਪਰ ਪੁੱਤ ਦਾ ਰੋਸਾ ਵੀ ਨਜਾਇਜ਼ ਨਹੀਂ ਸੀ। ਕੁਝ ਨਹੀਂ ਲੱਗਦੇ ਸਾਡੇ ਇਹ ਵੱਡਾ ਤਾਇਆ ਬਣਿਆ ਫਿਰਦਾ। ਉਹਦੇ ਸਵੇਰ ਦੇ ਕਹੇ ਲਫ਼ਜ਼ ਉਹਨੂੰ ਫਿਰ ਚੇਤੇ ਆਉਂਦੇ। ਜੇ ਚਾਹੁੰਦਾ ਤਾਂ ਮੈਨੂੰ ਵੀ ਬੁਲਾ ਸਕਦਾ ਸੀ ਬਾਹਰ, ਮੈਂ ਵੀ ਘਰ ਦੇ ਧੋਣੇ ਧੋ ਦਿੰਦਾ, ਹੁਣ ਸਾਡਾ ਘਰ ਹੀ ਧੋਤਾ ਗਿਆ। ਰਿਸ਼ਤੇਦਾਰ ਸਟੇਜ 'ਤੇ ਬੈਠੀ ਜੋੜੀ ਨੂੰ ਸ਼ਗਨ ਪਾਉਂਦੇ ਹਨ। ਸਵਰਨ ਕੌਰ ਦੀ ਜਠਾਣੀ ਉਹਨੂੰ ਹੱਕ ਅਤੇ ਪਿਆਰ ਨਾਲ ਸਟੇਜ ਵੱਲ ਖੜਦੀ ਹੈ ਅਤੇ ਲੱਤਾਂ ਧੂੰਦੀ ਸਵਰਨ ਕੌਰ ਜਾ ਕੇ ਸ਼ਗਨ ਪਾਉਂਦੀ ਹੈ। 20 ਦਾ ਨੋਟ ਵਾਰ ਕੇ ਕੋਲ ਖੜੀ ਲਾਗਣ ਦੇ ਹੱਥ ਧਰਦੀ ਹੈ। ਡੀਜੇ ਫਲੋਰ 'ਤੇ 20-25 ਨੇੜਲੇ ਲੋਕਾਂ ਨੇ ਭੜਥੂ ਪਾਇਆ ਹੋਇਆ ਸੀ ਅਤੇ ਚੌਂ ਪੰਜਾਂ ਦੇ ਹੱਥ ਵਿੱਚ ਨੋਟਾਂ ਦੀਆਂ ਥਹੀਆਂ ਸਨ। ਸਵਰਨ ਕੌਰ ਕਦੇ ਉੱਤੇ ਵੱਲ ਵੇਖਦੀ ਅਤੇ ਕਦੇ ਥੱਲੇ ਵੱਲ। ਦਸਾਂ ਦੇ ਨਾਲ 50 ਦੇ ਨੋਟ ਵੀ ਸਨ। ਦੁਨੀਆਂ ਤਾਲ 'ਤੇ ਥਿਰਕ ਰਹੀ ਸੀ ਅਤੇ ਸਵਰਨ ਕੌਰ ਨੋਟਾਂ ਵੱਲ ਵੇਖ ਸਿਸਕ ਰਹੀ ਸੀ। ਉਂਝ ਇਹ ਸਿਸਕਣਾ ਕਿਸੇ ਨੂੰ ਸੁਣਨਾ ਥੋੜ੍ਹੀ ਸੀ। ਰੁਪਈਏ ਇਕੱਠੇ ਕਰਨ ਵਾਲਾ ਪਹਿਲਾਂ 50 ਦਾ ਨੋਟ ਚੁੱਕਦਾ ਅਤੇ ਫਿਰ 10 ਵਾਲੇ। ਚੁੱਕਣ ਵਾਲੇ 5-7 ਜਾਣੇ ਸਨ। ਇੱਕ ਨੋਟ ਸਵਰਨ ਕੌਰ ਦੀ ਗੁਰਗਾਬੀ 'ਤੇ ਵੀ ਡਿੱਗਾ ਅਤੇ ਉਹਨੇ ਆਪ ਚੁੱਕ ਕੇ ਫੜਾ ਦਿੱਤਾ। ਚੁੱਕਣ ਵਾਲਿਆਂ ਦਾ ਝੁੱਕ ਝੁੱਕ ਨੋਟ ਚੁੱਕਣਾ ਉਹਦੇ ਦਿਲ ਨੂੰ ਚੀਰਦਾ ਜਾਂਦਾ ਸੀ। ਫਿਰ ਵਿੱਚ ਹੀ ਸੋਚਦੀ, ਚੱਲ ਇਹਦੇ ਘਰ ਵਾਲੀ ਕਿੰਨੀ ਖੁਸ਼ ਹੋਊਗੀ ਜਦੋਂ ਇਹ 200-300 ਰੁਪਈਆ ਜਾ ਕੇ ਫੜਾਊਗਾ। ਪਰ ਇਹਦਾ ਸਿਰ 'ਤੇ ਝੁੱਕਿਆ ਹੀ ਰਹਿਣਾ, ਥੱਲੇ ਧੌਣ ਕਰਕੇ ਪੈਰਾਂ 'ਚੋਂ ਪੈਸੇ ਚੁੱਕਣੇ। ਮਾਲਕਾ ਇਹ ਵੀ ਤੇਰੀ ਰਜ਼ਾ, ਕਿਸੇ ਦਾ ਝੁਕਾਉਂਦੇ, ਕਿਸੇ ਦਾ ਸਜਾਉਂਦੇ ਅਤੇ ਕਿਸੇ ਦਾ ਫਸਾਉਂਦੇ। ਉਹ ਵੇਖਦੀ ਹੈ ਡੀਜੇ 'ਤੇ ਸਟੇਜ ਤੋਂ ਥੋੜ੍ਹਾ ਹਟਵਾਂ ਖਲੋਤਾ ਪਿੰਡ ਦਾ ਸ਼ਾਹ ਉਹਦੇ ਪੁੱਤ ਨੂੰ ਜੇਠ ਸ਼ਾਮਿਲ ਹੋਣ ਲਈ ਹੱਥ ਨਾਲ ਇਸ਼ਾਰਾ ਕਰਦਾ ਅਤੇ ਖਿੱਚਦਾ ਹੈ। ਸ਼ਾਹ ਹੱਥ ਜੋੜ ਦਿੰਦਾ ਹੈ। ਡੀਜੇ ਕੁਝ ਦੇਰ ਲਈ ਬੰਦ ਹੁੰਦਾ ਹੈ ਅਤੇ ਫੋਟੋਗ੍ਰਾਫਰ ਕਦੇ ਜੋੜੇ ਨੂੰ ਕੁਝ ਹਦਾਇਤਾਂ ਦੇ ਰਿਹਾ ਅਤੇ ਕੋਈ ਬਹੁਤਾ ਚਾਰਜ ਜਿਤਾਉਂਦੀ ਭੈਣ ਭਰਜਾਈ ਫੋਟੋਗ੍ਰਾਫਰ ਨੂੰ ਨੁਕਤੇ ਸਮਝਾਉਂਦੀ ਹੈ। ਸਵਰਨ ਕੌਰ ਹੁਣ ਕੁਰਸੀ 'ਤੇ ਬਹਿ ਜਾਂਦੀ ਹੈ। ਸ਼ਾਹ ਦੇ ਲਾਗੇ ਪਿੰਡ ਦੇ ਹੋਰ 2-4 ਮੁਹਤਬਰ ਬੈਠ ਜਾਂਦੇ ਨੇ ਅਤੇ ਚਰਚਾ ਸ਼ੁਰੂ ਹੋ ਜਾਂਦੀ ਹੈ। ਵੱਟ ਕੱਢ ਤੇ ਫਿਰ ਜੱਟ ਨੇ ਵਿਆਹ ਵਾਲੇ। ਸ਼ਾਹ ਖਚਰਾ ਜਿਹਾ ਹਾਸਾ ਹੱਸਦਾ ਹੈ। ਕੀ ਲੋੜ ਹੈ ਸਭ ਕੁਝ ਕਰਨ ਦੀ, ਕੱਲ੍ਹ ਸ਼ਗਨ 'ਤੇ ਵੀ ਇਹੋ ਕੁਝ ਅਤੇ ਅੱਜ ਵਿਆਹ 'ਤੇ ਵੀ। ਇਹਨਾਂ ਬਾਹਰੋਂ ਆਇਆਂ ਨੂੰ ਤਾਂ ਸਗੋਂ ਸਾਦੇ ਵਿਆਹ ਕਰਕੇ ਮਿਸਾਲ ਕਾਇਮ ਕਰਨੀ ਚਾਹੀਦੀ। ਆਹੋ ਜੀ, ਕਈ ਰੰਗਾਂ ਦੀ ਦੁਨੀਆ, ਜੇ ਇੱਕ 'ਤੇ ਰਾਜੀ ਅਤੇ ਦੂਜੀ ਨਹੀਂ ਹਾਮੀ ਭਰਦੀ। ਸਵਾਲਾਂ ਅਤੇ ਬਹਿਸਾਂ 'ਚ ਮਿਸਾਲਾਂ ਫਿਰ ਮਸਲੀਆਂ ਜਾਂਦੀਆਂ। ਅਸੀਂ ਤਾਂ ਪਈ ਮਾਇਆ ਨੂੰ ਮੱਥਾ ਟੇਕਦੇ ਅਤੇ ਇਹ ਪੈਰਾਂ 'ਚ ਰੋਲ ਰਹੇ। ਠੀਕ ਕਿਹਾ ਸ਼ਾਹ ਜੀ, ਐਵੇਂ ਥੋੜ੍ਹਾ ਕਹਿੰਦੇ, ਵਣਜ ਕਰਿੰਦੇ ਬਾਣੀਏ ਅਤੇ ਹੋਰ ਕਰਿੰਦੇ ਰੀਸ। ਆਪ ਇੰਨਾ ਬਾਹਰ ਚਲੇ ਜਾਣਾ ਅਤੇ ਹੋਰ ਕਈਆਂ ਨੂੰ ਬੇਸਬਰੇ ਕਰ ਜਾਣਾ। ਸਵਰਨ ਕੌਰ ਨੇ ਬਾਣੀਏ ਦੀ ਫਲਾਸਫੀ ਸੁਣ ਲਈ ਸੀ। ਇਸੇ ਦੀ ਆੜਤ 'ਤੇ ਜਿਣਸ ਸੁੱਟਦਾ ਸੀ ਤੁਰ ਜਾਣ ਵਾਲਾ, ਉਹਦੇ ਅੰਦਰ ਬਲ ਦੀ ਭੱਠੀ 'ਚੋਂ ਲਾਵਾ ਫੁੱਟਣ ਲੱਗਾ। ਫਸਲ ਸੁੱਟ ਸੁੱਟ ਉਹਦਾ ਲੱਕ ਟੁੱਟ ਗਿਆ, ਪਰ ਕਰਜ਼ੇ ਦਾ ਲੱਕ ਨਾ ਟੁੱਟਿਆ। ਉਹਦਾ ਜੀ ਕੀਤਾ ਸਾਰੇ ਥਾਈਂ ਨੋਟ ਖਿਲਰੇ ਹੋਣ ਅਤੇ ਮੈਂ ਚੁਗੀ ਜਾਵਾਂ, ਇਕੱਠੇ ਕਰ ਕਰ ਬੈਂਕ ਦੀ ਕਿਸ਼ਤ ਤਾਰ ਆਵਾਂ ਅਤੇ ਰੋਵਾਂ ਪਿੱਟਾਂ, ਆ ਲਓ ਆਪਣੇ ਪੈਸੇ ਅਤੇ ਮੇਰਾ ਸਾਈਂ ਮੋੜ ਦਿਓ। ਵੇ ਪੈਸੇ ਤਾਂ ਗਾਹੇ ਬਗਾਹੇ ਆ ਜਾਂਦੇ, ਉਹ ਜਾਣ ਵਾਲਾ ਕਿੱਥੋਂ ਆਊ। ਸਵਰਨ ਕੌਰ ਦੀ ਚੁੱਪ ਵੈਣ ਪਾਉਂਦੀ ਹੈ। ਜੀ ਕਰਦਾ ਬੈਂਕ ਵਾਲਿਆਂ ਦੀਆਂ ਸਾਰੀਆਂ ਫਾਈਲਾਂ ਸਾੜ ਦੇਵਾਂ ਜਿਹੜੀਆਂ ਰੋਜ਼ ਤੀਜੇ ਦਿਨ ਚੁੱਕ ਕੇ ਆ ਵਿਹੜੇ ਬਹਿੰਦੇ ਸੀ। ਵੱਧਦੇ ਵਿਆਜ ਦੀਆਂ ਪੜਤਾਂ ਪੜ ਮੇਰੇ ਆਦਮੀ ਦੇ ਸਿਰ ਇੰਨਾ ਭਾਰ ਪਾ ਜਾਂਦੇ ਕਿ ਉਹ ਘੰਟਿਆਂ ਬੱਧੀ ਸਿਰ ਨਾ ਤਾਂ ਹੁੰਦਾ। ਇਸੇ ਟਰੈਕਟਰ ਦੇ ਵਿਆਜ ਨੇ ਕਮਾਈ ਘੱਟ ਅਤੇ ਘੁਮਾਈ ਜ਼ਿਆਦਾ ਰੱਖਿਆ ਅਤੇ ਅੰਤ ਸੁਹਾਗੇ ਨਾਲੋਂ ਰੱਸਾ ਖੋਲ੍ਹ ਕੇ ਉਸੇ ਟਰੈਕਟਰ ਨੂੰ ਟਾਹਲੀ ਲਾਗੇ ਖਿਲਾਰ ਕੇ ਉੱਤੇ ਪੈਰ ਰੱਖ ਕੇ ਮੋਟੇ ਡਾਣੇ ਨਾਲ ਝੂਲ ਗਿਆ ਸੀ। ਸਟੇਜ 'ਤੇ ਕਾਰ ਵਿਹਾਰ ਕਰਦੇ ਉਹਦੇ ਜੇਠ ਨੇ ਭਰਜਾਈ ਨੂੰ ਵੇਖ ਲਿਆ ਸੀ। ਉਹਦੀਆਂ ਅੱਖਾਂ 'ਚ ਰੋਹ ਵੇਖ ਕੇ ਘਾਬਰ ਜਿਹਾ ਗਿਆ। ਉਹਨੇ ਘਰਵਾਲੀ ਨੂੰ ਇਸ਼ਾਰਾ ਕੀਤਾ ਅਤੇ ਦੋਵੇਂ ਜੀ ਸਟੇਜ ਵੱਲ ਜਾਣ ਲਈ ਕਹਿੰਦੇ ਹਨ। ਸਵਰਨ ਕੌਰ ਨੂੰ ਸਟੇਜ 'ਤੇ ਨੱਚਦੇ ਲੋਕ ਆਪਣੇ ਉੱਤੇ ਹੱਸਦੇ ਜਾਪੇ, ਉਹਦੇ ਅੰਦਰ ਵੈਣ ਖੌਰੂ ਪਾਉਂਦੇ। ਉਹਦੀਆਂ ਅੱਖਾਂ 'ਚ ਕੋਈ ਸਿਲ ਆਉਂਦੀ ਜਾਪੀ ਅਤੇ ਆਵਾਜ਼ ਰੋਣ ਹਾਕੀ ਹੁੰਦੀ। ਫਿਰ ਸੰਭਲਦੀ ਏ, ਨਹੀਂ ਨਹੀਂ, ਅੱਖ ਗਿੱਲੀ ਨਹੀਂ ਕਰਨੀ, ਸ਼ਗਨਾਂ ਦਾ ਕੰਮ ਏ। ਢਿੱਡੋਂ ਸਵਰਨ ਕੌਰ ਨੂੰ ਕੋਈ ਸਾੜਾ ਨਹੀਂ ਸੀ।

0: ਗਿਲਾ ਪਰ ਜੇਠ ਨਾਲ ਉਹਨੂੰ ਦਿਲੋਂ ਪੂਰਾ ਸੀ ਅਤੇ ਫਿਰ ਉਹਦਾ ਕੜ੍ਹ ਪਾਟ ਗਿਆ। ਫੁਕਰਿਆ ਜੱਟਾ, ਤੂੰ ਵੱਡਾ ਏ ਰਿਸ਼ਤੇ 'ਚ, ਪਰ ਅੱਜ ਤੂੰ ਮੇਰੀ ਨਜ਼ਰ 'ਚ ਬਹੁਤ ਛੋਟਾ ਏ। ਸਾਂਝੇ ਘਰ 'ਚ ਬਰਕਤਾਂ ਕਰਨ ਲਈ ਬਾਹਰ ਘੱਲਿਆ ਸੀ ਟੱਬਰ ਨੇ, ਤੂੰ ਤਾਂ ਪਿੱਛੇ ਮੁੜਿਆ ਹੀ ਨਾ। ਇਹੋ ਨੋਟ ਜੇ ਛੋਟੇ ਭਰਾ ਤੋਂ ਵਾਰ ਦਿੰਦਾ ਤਾਂ ਮੇਰਾ ਸੱਜਾ ਪਾਸਾ ਨਾ ਮਰਦਾ, ਲਾਹਣਤ ਆ ਭਰਾ ਹੋਣ 'ਤੇ। ਜੇਠ ਕਦੇ ਡਾਂਸ ਫਲੋਰ 'ਤੇ ਡਿੱਗਦੇ ਨੋਟਾਂ ਵੱਲ ਵੇਖਦਾ ਸੀ ਅਤੇ ਕਦੇ ਲੱਤਾਂ ਧੂੰਦੀ ਇਕੱਲੀ ਤੁਰੀ ਜਾਂਦੀ ਭਰਜਾਈ ਵੱਲ। ਸ਼ੁਕਰੀਆ
1: ਜੀ, ਬਹੁਤ ਹੀ ਅੱਛੀ ਕਹਾਣੀ ਸੀ, ਬਹੁਤ ਖੂਬਸੂਰਤ ਔਰ ਦਿਲ ਨਾਲ ਜੁੜਨ ਵਾਲੀ ਕਹਾਣੀ ਸੀ ਦੇਖਿਆ ਜਾਏ ਤਾਂ। ਕਈਆਂ ਨੂੰ ਐਵੇਂ ਵੀ ਫੀਲ ਹੁੰਦਾ ਕਿ ਮੇਰੇ ਵਰਗੀ ਕਹਾਣੀ ਹੈ ਨਾ, ਅਤੇ ਇਹ ਜਿਹੜੀ ਚੀਜ਼ਾਂ ਨੇ ਨਾ, ਇਹ ਲਿਖਾਰੀ ਜਿਹੜੇ ਨੇ ਉਹ ਪਿਰੋ ਦਿੰਦੇ ਨੇ ਆਪਣੀ ਲਿਖਾਵਟ ਦੇ ਵਿੱਚ। ਅਤੇ ਇਹ ਕਹਾਣੀ ਸੁਣਾ ਰਹੇ ਸਨ ਜਸਪਾਲ ਕੌਰ, ਅਤੇ ਕਹਾਣੀ ਦਾ ਸਿਰਲੇਖ ਸੀ ਵਾਰਨੇ, ਅਤੇ ਕਹਾਣੀ ਤਾਂ ਜੋਤੀ ਅਸੀਂ ਸੁਣ ਲਈ ਔਰ ਸੁਣਾ ਵੀ ਦਿੱਤੀ, ਅਤੇ ਕਿਉਂ ਨਾ ਇੱਕ ਗੀਤ ਵੀ ਸੁਣਾ ਦਿੱਤਾ।
2: ਬਿਲਕੁਲ ਜੀ, ਸੁਣਾਉਂਦੇ ਹਾਂ।

0: जागरूकता पहल हो जानकारी ले सेबी इन्वेस्टर वेबसाइट पे विजिट करो या सेबी सारथी ऐप डाउनलोड करो।
1: साइबर फ्रॉड या धोखाधड़ी की जानकारी ले 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: जागरूकता पहल हो जानकारी लई सभी इन्वेस्टर वेबसाइट पे विजिट करो या सभी सारथी ऐप डाउनलोड करो।
1: जी इस अंतराल तो बाद फिर तो एक बार असी हाजिर हाँ।
2: बिल्कुल ते अगली जड़ी वनगी लेके आए हैं वह है जी सांझ। तो सांझ के तहत बहुत सारिया जानकारियां होंगे ने जड़े स्रोतिया तक आप समय तो समय देंदे रहने। तो अज एक जी खास जानकारी है ना वह ज़्यादातर घर परिवार कई चीज़ा ऐसा वापर दिया ने जड़िया कई बार झगड़े की नींह बन जा ने। कई बार आप देखते हैं किसी बजुर्ग की या किसी परिवार कोई दी मौत हो जाती है उस तो बाद जड़ा है वह समा किवें दा हुंदा है असी सब अच्छी तरह समझते हैं बट कुछ समय बाद उस परिवार विच कई तरह के झगड़े शुरू हो जाते हैं। किस चीज़ तो लैके प्रॉपर्टी तो लैके पैसे तो लैके कई तरह के जड़े एसेट ने उन्हां तो लैके कि किस नूं मैनूं यह चाहिए है दूसरा कहेगा मैनूं यह चाहिए है ये झगड़े वध के कोर्ट तक पहुँच जाते हैं। तो ये झगड़े जड़े ने वह किस तरह इन्हों का निपटारा किया जा सकता है असी की कर सकते हैं जिदे नाल कि ये झगड़ा उठे ना। तो ये रस्ता होंदा है वसीयत का। तो वसीयत संबंधी जड़ा कानून है वह अज असी अपने स्रोतियां दी नज़र करन जा रहे हैं।
1: बिल्कुल जी वसीयत संबंधी की कानून है इस बारे सानू जानकारी देंगे एडवोकेट इंद्रजीत सिंह भाटिया जी और इन्हां नाल गलबात की है सुखप्रीत कौर ने। आओ सुनते हैं ये गलबात।
3: और साडा अज दा विशा है वसीयत की हुंदी है। आम तौर पर आप देखते हैं कि वसीयत में लैके बहुत सारे झगड़े होंगे ने जिस कारण कोर्ट में जाना पैंदा है। कई बार तो पता नहीं होंदा कि असल विच वसीयत की होंदी है। भावें अजकल बहुत जागरूकता है कानून राही बहुत तरह की जानकारी मिल जाती है फिर भी कानून राही ही वसीयत तैयार करनी चाहिए है। तो इस विषय से गल करांगे इंद्रजीत सिंह भाटिया जी नाल। भाटिया जी थोड़ा स्वागत करते हैं अपने प्रोग्राम।
4: नमस्कार जी।
3: तो जिवें असी शुरू च गल की कि वसीयत एक इंपोर्टेंट डॉक्यूमेंट है असल विच वसीयत की होंदी है।
4: ਤੁਸੀਂ ਸਵਾਲ ਜਿਹੜਾ ਪੁੱਛਿਆ ਬੜਾ ਇੰਪੋਰਟੈਂਟ ਸਵਾਲ ਹੈ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਇੱਥੇ ਸੰਸਾਰ ਵਿੱਚ ਵਿਚਰਦੇ ਹੋਏ ਬਹੁਤ ਸਾਰਾ ਅਸਾਸਾ ਇਕੱਠਾ ਕਰ ਲੈਂਦੇ ਹਾਂ ਧਨ ਦੌਲਤ ਜਾਇਦਾਦ ਅਤੇ ਜਿਉਂਦੇ ਜੀ ਤਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਉਹਨੂੰ ਡਿਸਪੋਜ਼ ਆਫ ਕਰ ਸਕਦੇ ਹਾਂ ਵੇਚ ਸਕਦੇ ਹਾਂ ਗਿਫਟ ਕਰ ਸਕਦੇ ਹਾਂ ਕਿਸੇ ਨੂੰ ਦਾਨ ਕਰ ਸਕਦੇ ਹਾਂ ਪਰ ਮਰਨ ਤੋਂ ਬਾਅਦ ਅਫਸੋਸ ਅਸੀਂ ਉਹ ਸਾਰਾ ਕੁਛ ਇੱਥੇ ਛੱਡ ਕੇ ਜਾਣਾ ਹੁੰਦਾ। ਸੋ ਕਈ ਵਾਰੀ ਬੰਦੇ ਦੀ ਇੱਛਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਵੀ ਮੈਂ ਜਿਹੜਾ ਨਾ ਆਪਣੇ ਜਿਹੜੇ ਪਿੱਛੇ ਭਾਈ ਬੰਧੂ ਹੈ ਉਹਨਾਂ ਦੇ ਉੱਪਰ ਕੰਟਰੋਲ ਕਰਾਂ ਉਹਨਾਂ ਦੀ ਫੇਵਰ ਲਵਾਂ। ਸੋ ਮਰਨ ਦੇ ਬਾਅਦ ਵੀ ਅਸੀਂ ਆਪਣੀ ਜਿਹੜੀ ਜਾਇਦਾਦ ਹੈ ਉਹਦਾ ਕੰਟਰੋਲ ਨਹੀਂ ਛੱਡਣਾ ਚਾਹੁੰਦੇ ਅਤੇ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜੀ ਉਹਦੀ ਵਿਰਾਸਤ ਹੈਗੀ ਹੈ ਉਹ ਸਾਡੀ ਮਰਜ਼ੀ ਮੁਤਾਬਕ ਜਾਏ। ਸੋ ਕਾਨੂੰਨ ਦੇ ਵਿੱਚ ਅਜਿਹਾ ਇੱਕ ਡਾਕੂਮੈਂਟ ਦਾ ਉਹਨਾਂ ਨੇ ਪ੍ਰੋਵੀਜ਼ਨ ਬਣਾਇਆ ਜਿਹਨੂੰ ਵਸੀਅਤ ਕਹਿੰਦੇ ਆ ਜਾਂ ਅੰਗਰੇਜ਼ੀ ਵਿੱਚ ਵਿਲ ਕਹਿੰਦੇ ਆ। ਜਿੱਦਾਂ ਵਿਲ ਤੋਂ ਭਾਵ ਇਹ ਹੈ ਕਿ ਮੇਰੀ ਮਰਜ਼ੀ ਜਿਹਦੀ ਜਾਇਦਾਦ ਹੈ ਬਈ ਉਹਦੇ ਮਰਨ ਬਾਅਦ ਉਹਦੀ ਜਿਹੜੀ ਉਹ ਜਾਇਦਾਦ ਛੱਡ ਕੇ ਜਾ ਰਿਹਾ ਉਹ ਕਿਹਨੂੰ ਜਾਏ। ਅਕਸਰ ਇਹ ਹੁੰਦਾ ਕਿ ਜੇ ਤਾਂ ਵਸੀਅਤ ਕੀਤੀ ਹੋਵੇ ਫਿਰ ਤਾਂ ਕੋਈ ਝਗੜਾ ਨਹੀਂ। ਝਗੜਾ ਤਾਂ ਖੈਰ ਵਸੀਅਤ ਦੇ ਨਾਲ ਵੀ ਬੜਾ ਪੈਂਦਾ ਕਿਉਂਕਿ ਕਈਆਂ ਨੂੰ ਜਾਇਦਾਦ ਮਿਲਦੀ ਹੈ ਕਈਆਂ ਨੂੰ ਨਹੀਂ ਮਿਲਦੀ। ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਫਿਰ ਕਹਿੰਦੇ ਵੀ ਇਹ ਤਾਂ ਵਸੀਅਤ ਝੂਠੀ ਹੈ ਉਹ ਵਸੀਅਤ ਨੂੰ ਕੰਟੈਸਟ ਕਰਦੇ ਆ। ਸੋ ਇਸ ਲਈ ਦੇਖਣਾ ਇਹ ਹੈਗਾ ਕਿ ਜਦ ਅਸੀਂ ਵਸੀਅਤ ਕਰਨਾ ਹੀ ਚਾਹੁੰਦੇ ਹਾਂ ਅਤੇ ਅਸੀਂ ਵਸੀਅਤ ਇਸ ਢੰਗ ਨਾਲ ਕਰੀਏ ਕਿ ਉਹ ਵਸੀਅਤ ਜਿਹੜੀ ਹੈਗੀ ਹੈ ਜੇ ਕਿਸੇ ਅਦਾਰੇ ਦੇ ਵਿੱਚ ਜਾ ਕੇ ਕਿਸੇ ਕਚਹਿਰੀ ਦੇ ਵਿੱਚ ਉਹਨੂੰ ਕੋਈ ਚੈਲੰਜ ਕਰ ਦੇਵੇ ਤਾਂ ਕਾਨੂੰਨੀ ਨੁਕਤਿਆਂ ਤੋਂ ਬਿਲਕੁਲ ਠੀਕ ਡਾਕੂਮੈਂਟ ਜਿਹੜਾ ਹੈਗਾ ਉਹ ਸਮਝਿਆ ਜਾਏ। ਅਤੇ ਉਸ ਬਾਰੇ ਜਿਹੜੀਆਂ ਹੈਗੀਆਂ ਮੈਂ ਦੋ ਚਾਰ ਗੱਲਾਂ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਬਈ ਵਸੀਅਤ ਜਿਹੜੀ ਹੈ ਵਸੀਅਤ ਕੀ ਹੁੰਦੀ ਹੈ। ਸੋ ਵਸੀਅਤ ਤੋਂ ਮੈਂ ਭਾਵ ਦੱਸ ਦਿੱਤਾ ਵਸੀਅਤ ਇੱਕ ਅਜਿਹਾ ਡਾਕੂਮੈਂਟ ਹੈ ਜਿਹੜਾ ਬੰਦਾ ਆਪਣੀ ਮੌਤ ਤੋਂ ਬਾਅਦ ਆਪਣੀ ਜਿਹੜੀ ਜਾਇਦਾਦ ਹੈਗੀ ਆ ਉਹਦੀ ਡਿਸਪੋਜ਼ਲ ਉਹਦੀ ਜਿਹੜੀ ਪਾਰਟੀਸ਼ਨ ਹੈਗੀ ਆ ਉਹਦੇ ਬਾਰੇ ਆਪਣੇ ਵਿਚਾਰ ਮੁਤਾਬਕ ਆਪਣੇ ਜਿਹੜੇ ਵਾਰਸ ਹੈਗੇ ਆ ਉਹਨਾਂ ਦੇ ਵਿੱਚ ਤਕਸੀਮ ਕਰ ਸਕਦਾ। ਜੇ ਵਾਰਸਾਂ ਨੂੰ ਨਹੀਂ ਦੇਣਾ ਚਾਹੁੰਦਾ ਕਿਸੇ ਆਪਣੇ ਚਹੇਤੇ ਬੰਦੇ ਨੂੰ ਦੇਣਾ ਚਾਹੁੰਦਾ ਕਿਉਂਕਿ ਵਾਰਸਾਂ ਨੇ ਕਈ ਵਾਰੀ ਉਹਨੂੰ ਜਿੰਦੇ ਜੀ ਨਹੀਂ ਚੰਗਾ ਵਰਤਾਓ ਕੀਤਾ ਹੁੰਦਾ ਤੇ ਉਹ ਕਹਿੰਦਾ ਮੈਂ ਇਹਨਾਂ ਤੋਂ ਬਦਲਾ ਲੈਣਾ ਤੇ ਮੈਂ ਇਹਨਾਂ ਨੂੰ ਆਪਣੀ ਜਾਇਦਾਦ ਨਹੀਂ ਛੱਡ ਕੇ ਜਾਣੀ। ਜੇ ਉਹ ਵਸੀਅਤ ਨਹੀਂ ਕਰੇਗਾ ਤੇ ਕਾਨੂੰਨੀ ਤੌਰ ਤੇ ਵਸੀਅਤ ਜਾਇਦਾਦ ਲੈ ਜਾਣਗੇ ਤੇ ਉਹਨਾਂ ਨੂੰ ਇੱਕ ਸਬਕ ਸਿਖਾਉਣ ਲਈ ਉਹ ਕਹਿੰਦਾ ਵੀ ਮੈਂ ਤਾਂ ਕਿਸੇ ਤੀਜੇ ਬੰਦੇ ਨੂੰ ਜਿਹਨੇ ਮੇਰੀ ਸੇਵਾ ਕੀਤੀ ਜਾਇਦਾਦ ਦੇਣੀ ਹੈ।
3: ਪਰ ਕੀ ਇਸ ਨਾਲ ਉਸ ਦੀ ਔਲਾਦ ਬਾਅਦ ਚੋਂ ਕੋਈ ਕਰ ਸਕਦੀ ਹੈ ਕਾਨੂੰਨੀ ਕੇਸ ਕੀ ਉਸ ਨੂੰ
4: ਮੈਂ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਵਸੀਅਤ ਜਿਹੜੀ ਹੈਗੀ ਹੈ ਉਹ ਕੋਰਟ ਦੇ ਵਿੱਚ ਮਰਨ ਤੋਂ ਬਾਅਦ ਬੜੇ ਆਰਾਮ ਨਾਲ ਬੜੇ ਆਸਾਨ ਤਰੀਕੇ ਨਾਲ ਚੈਲੰਜ ਕੀਤੀ ਜਾ ਸਕਦੀ ਹੈਗੀ ਹੈ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਵਸੀਅਤ ਠੀਕ ਢੰਗ ਨਾਲ ਬਣੀ ਹੋਊਗੀ ਤਾਂ ਉਹ ਕਾਇਮ ਰਹੇਗੀ। ਜੇ ਉਹ ਠੀਕ ਢੰਗ ਨਾਲ ਨਹੀਂ ਬਣੀ ਹੋਏਗੀ ਕਾਨੂੰਨੀ ਹਿਸਾਬ ਦੇ ਨਾਲ ਉਹ ਪੂਰੀ ਨਹੀਂ ਕਰੇਗੀ ਮਾਪਦੰਡ ਜਿਹੜੇ ਹੈਗੇ ਆ ਤਾਂ ਉਹ ਕੋਰਟ ਨੂੰ ਵਸੀਅਤ ਨੂੰ ਰੱਦ ਕਰ ਦੇਣਗੇ। ਸੋ ਹੁਣ ਵਸੀਅਤ ਬਾਰੇ ਮੈਂ ਕੁਛ ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਸਰੋਤਿਆਂ ਨੂੰ ਪਹਿਲੇ ਦੱਸਣਾ ਚਾਹਾਂਗਾ ਕਿਉਂਕਿ ਵਸੀਅਤ ਜਿਹੜੀ ਹੈਗੀ ਹੈ ਉਹ ਇੱਕ ਐਸਾ ਦਸਤਾਵੇਜ਼ ਹੈ ਕਿ ਜਿਸ ਰਾਹੀਂ ਮਰਨ ਤੋਂ ਬਾਅਦ ਬੰਦਾ ਜਿਹੜਾ ਹੈਗਾ ਆਪਣੀ ਜਾਇਦਾਦ ਜਿਹੜੀ ਉਹ ਤਕਸੀਮ ਕਰ ਸਕਦਾ ਜਿਨ੍ਹਾਂ ਜਿਨ੍ਹਾਂ ਨੂੰ ਉਹ ਦੇਣੀ ਚਾਹੇ ਉਹਨਾਂ ਨੂੰ ਦੇ ਕੇ ਜਾ ਸਕਦਾ। ਉਹ ਵਸੀਅਤ ਜਿਹੜੀ ਹੈਗੀ ਹੈ ਉਹ ਉਸੇ ਜਾਇਦਾਦ ਬਾਰੇ ਕਰ ਸਕਦਾ ਜਿਹੜੀ ਪ੍ਰੋਪਰਟੀ ਦੇ ਉੱਪਰ ਉਹਦਾ ਕੰਟਰੋਲ ਹੋਏ ਜਿੱਦਾਂ ਕਿ ਸੈਲਫ ਐਕਵਾਇਰਡ ਪ੍ਰੋਪਰਟੀ ਜਿਹੜੀ ਜਾਇਦਾਦ ਉਹਨੇ ਖੁਦ

0: ਪੈਦਾ ਕੀਤੀ ਹੋਏ ਜਿਹੜੀ ਜਾਇਦਾਦ ਨੂੰ ਉਹ ਜਿੰਦੇ ਜੀ ਵੇਚ ਸਕਦਾ ਗਿਫਟ ਕਰ ਸਕਦਾ ਦਾਨ ਦੇ ਸਕਦਾ ਜਾਇਦਾਦ ਬਾਰੇ ਉਹ ਆਪਣੀ ਵਸੀਅਤ ਕਰ ਸਕਦਾ ਬੈਂਕਾਂ ਦੇ ਵਿੱਚ ਪਿਆ ਪੈਸੇ ਦੀ ਜ਼ਿਆਦਾ ਵਿਲ ਕਰ ਸਕਦਾ ਆਪਣਾ ਖਰੀਦਿਆ ਹੋਇਆ ਮਕਾਨ ਦੀ ਜ਼ਿਆਦਾ ਉਹਦੀ ਵਿਲ ਕਰ ਸਕਦਾ ਪਰ ਜਿਹੜੀ ਪ੍ਰੋਪਰਟੀ ਉਹਨੂੰ ਜੱਦੀ ਆਈ ਹੋਏ ਬਾਪ ਦਾਦੇ ਤੋਂ ਜਿਹੜੀ ਜ਼ਮੀਨ ਜਾਇਦਾਦ ਆਈ ਹੈ ਉਹਦੇ ਵਿੱਚੋਂ ਸਿਰਫ ਆਪਣੇ ਹਿੱਸੇ ਦੀ ਵਸੀਅਤ ਕਰ ਸਕਦਾ ਟੋਟਲ ਪ੍ਰੋਪਰਟੀ ਦੀ ਉਹ ਵਸੀਅਤ ਨਹੀਂ ਕਰ ਸਕਦਾ ਅਤੇ ਜਿਹੜੀ ਵਸੀਅਤ ਹੈਗੀ ਹੈ ਉਹਦੀ ਆਮ ਤੌਰ 'ਤੇ ਜਿਹੜੇ ਭਾਸ਼ਾ ਉਹ ਬੋਲਦਾ ਉਸ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਵਸੀਅਤ ਦੇ ਵਿੱਚ ਦੋ ਗਵਾਹ ਹੋਣੇ ਚਾਹੀਦੇ ਹੈ ਉਹ ਗਵਾਹ ਐਸੇ ਹੋਣੇ ਚਾਹੀਦੇ ਹੈ ਜਿਹੜਾ ਵਿਲ ਕਰਨ ਵਾਲਾ ਹੈਗਾ ਵਸੀਅਤ ਕਰਨ ਵਾਲਾ ਜਿਹੜਾ ਹੈਗਾ ਪਹਿਲੇ ਉਹਨੇ ਸਾਈਨ ਕੀਤੇ ਫਿਰ ਉਹਨਾਂ ਦੋਨਾਂ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੋਨਾਂ ਗਵਾਹਾਂ ਨੇ ਇੱਕ ਦੂਜੇ ਦੀ ਹਾਜ਼ਰੀ ਵਿੱਚ ਦਸਖਤ ਕੀਤੇ ਵਸੀਅਤ ਕਰਨ ਵਾਲਾ ਜਿਹੜਾ ਹੈਗਾ ਵਾ ਉਹਦਾ ਫਰੀ ਮਾਈਂਡ ਹੋਣਾ ਚਾਹੀਦਾ ਉਹਦੇ ਉੱਪਰ ਕਿਸੇ ਕਿਸਮ ਦਾ ਦਬਾਅ ਨਹੀਂ ਹੋਣਾ ਚਾਹੀਦਾ ਕੋਈ ਲਾਲਚ ਨਹੀਂ ਹੋਣਾ ਚਾਹੀਦਾ ਉਹਦੇ 'ਤੇ ਕਿਸੇ ਕਿਸਮ ਦਾ ਅਨਡਿਊ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਅਨਡਿਊ ਇਨਫਲੂਐਂਸ ਤੋਂ ਭਾਵ ਇਹ ਹੁੰਦਾ ਕਿ ਹੁਣ ਜਿੱਦਾਂ ਕਿਸੇ ਬੰਦੇ ਦੇ ਚਾਰ ਲੜਕੇ ਹੈਗੇ ਆ ਤਿੰਨ ਲੜਕੇ ਤਾਂ ਵਿਦੇਸ਼ਾਂ 'ਚ ਗਏ ਹੋਏ ਆ ਇੱਕ ਲੜਕਾ ਉਹਦੇ ਕੋਲ ਰਹਿ ਕੇ ਉਹਦੀ ਸੇਵਾ ਸੁਵਾ ਕਰ ਰਿਹਾ ਅਤੇ ਉਹ ਸੇਵਾ ਕਰਦੇ ਕਰਦੇ ਇੱਕ ਦਿਨ ਕਹਿੰਦਾ ਬਾਪੂ ਇੱਥੇ ਅੰਗੂਠਾ ਲਾ ਅਤੇ ਉਹ ਜਿਹੜੇ ਬਾਹਰ ਬੈਠੇ ਆ ਭਾਵੇਂ ਉਹਨਾਂ ਨੇ ਹਜ਼ਾਰਾਂ ਡਾਲਰ ਭੇਜਤੇ ਹੋਣ ਪਰ ਕਿਉਂਕਿ ਉਹ ਪਰਸਨਲੀ ਉੱਥੇ ਪ੍ਰੈਜੈਂਟ ਨਹੀਂ ਸੀਗੇ ਜਿਹੜਾ ਬੰਦਾ ਪ੍ਰੈਜੈਂਟ ਸੀ ਉਹਨੇ ਬਾਪੂ ਕੋਲ ਜ਼ਬਰਦਸਤੀ ਜਾਂ ਭੁਲੇਖੇ ਨਾਲ ਕਿਸੇ ਕਾਗਜ਼ ਨੂੰ ਦਿਖਾ ਕੇ ਅੰਗੂਠਾ ਲਵਾ ਲਿਆ ਬਾਪੂ ਪੁੱਛਦਾ ਇਹ ਕੀ ਹੈ ਉਹ ਕਹਿੰਦਾ ਕੁਛ ਨਹੀਂ ਬਿਜਲੀ ਦਾ ਕਨੈਕਸ਼ਨ ਟ੍ਰਾਂਸਫਰ ਕਰਾਉਣਾ ਹੋਇਆ ਕੀ ਉਹਨੇ ਵਸੀਅਤ ਅੰਗੂਠਾ ਲਵਾ ਲਿਆ ਸੋ ਡਾਕੂਮੈਂਟ ਜਿਹੜਾ ਹੈਗਾ ਵਾ ਉਹ ਜਿਹੜਾ ਬੰਦਾ ਉਹਦੇ 'ਤੇ ਉਹਨੂੰ ਸਾਈਨ ਕਰ ਰਿਹਾ ਉਹਦੀ ਨੌਲੇਜ ਦੇ ਵਿੱਚ ਹੋਣਾ ਚਾਹੀਦਾ ਉਹਦੀ ਆਜ਼ਾਦ ਮਰਜ਼ੀ ਦੇ ਨਾਲ ਹੋਣਾ ਚਾਹੀਦਾ ਅਤੇ ਫਰੀ ਮਾਈਂਡ ਦੇ ਨਾਲ ਹੋਣਾ ਚਾਹੀਦਾ ਉਹਦੇ 'ਤੇ ਕਿਸੇ ਕਿਸਮ ਦਾ ਦਬਾਅ ਜਾਂ ਅਨਡਿਊ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਵਿਲ ਜਿਹੜੀ ਹੈਗੀ ਹੈ ਵਿਲ ਤੁਸੀਂ ਕਿਸੇ ਵੀ ਟਾਈਮ 'ਤੇ ਤੋੜ ਸਕਦੇ ਹੋ ਵਿਲ ਦਾ ਸਭ ਤੋਂ ਜਿਹੜਾ ਵਧੀਆ ਫੀਚਰ ਹੈਗਾ ਵਾ ਉਹ ਇਹ ਹੈਗਾ ਵਾ ਕਿ ਤੁਸੀਂ ਹੁਣ ਵਿਲ ਕੀਤੀ ਚਾਰ ਦਿਨ ਬਾਅਦ ਸਾਲ ਬਾਅਦ ਛੇ ਮਹੀਨੇ ਬਾਅਦ ਤੁਹਾਨੂੰ ਲੱਗਦਾ ਹੈ ਕਿ ਮੈਂ ਤਾਂ ਗਲਤ ਬੰਦੇ ਦੇ ਨਾਂ 'ਤੇ ਵਸੀਅਤ ਕਰਤੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਤੁਸੀਂ ਉਹਨੂੰ ਹੁਣ ਉਹਦੇ ਨਾਮ 'ਤੇ ਵਸੀਅਤ ਕਰਤੀ ਉਹਨੇ ਉਹ ਤੁਹਾਡਾ ਜਿਹੜਾ ਖਿਆਲ ਖਿਊਲ ਕਰਨਾ ਸੀਗਾ ਜਿਹੜਾ ਉਹ ਛੱਡ ਦਿੱਤਾ ਕਿਉਂਕਿ ਉਹਨੂੰ ਸਮਝ ਲੱਗ ਗਈ ਵੀ ਹੁਣ ਵਸੀਅਤ ਤਾਂ ਮੇਰੇ ਨਾਲ ਹੋ ਹੀ ਗਈ ਹੈ ਹੁਣ ਬਾਪੂ ਕੀ ਕਰ ਲਓ ਜਾਂ ਮਾਤਾ ਕੀ ਕਰ ਲਓ ਅਤੇ ਉਹ ਨਿਗਲੈਕਟ ਕਰਨਾ ਸ਼ੁਰੂ ਕਰ ਦਿੰਦੇ
1: ਹੁਣ ਤਾਂ ਜੋ ਕੁਛ ਹੈ ਮੇਰੇ ਕੋਲ ਹੀ ਹੈ
0: ਫਿਰ ਤੁਸੀਂ ਉਹੋ ਜਿਹੇ ਹਾਲਾਤ 'ਚ ਤੁਸੀਂ ਇੱਕ ਮਿੰਟ ਦੇ ਵਿੱਚ ਆਪਣੀ ਵਸੀਅਤ ਜਿਹੜੀ ਹੈਗੀ ਹੈ ਉਹਨੂੰ ਚੇਂਜ ਕਰ ਸਕਦੇ ਹੋ ਕੋਈ ਕਿਸੇ ਕਿਸਮ ਦਾ ਫਾਰਮ ਨਹੀਂ ਹੈਗਾ ਇਹਦੇ 'ਤੇ ਕਿਸੇ ਕਿਸਮ ਦੀ ਕੋਈ ਸਟੈਂਪ ਡਿਊਟੀ ਨਹੀਂ ਹੈਗੀ ਇੱਕ ਪਲੇਨ ਕਾਗਜ਼ 'ਤੇ ਈਵਨ ਜਿਹੜੀ ਬੱਚਿਆਂ ਦੇ ਸਕੂਲ ਦੀ ਕਾਪੀ ਹੈਗੀ ਹੈ ਉਹਦੇ 'ਤੇ ਵੀ ਤੁਸੀਂ ਆਪਣੇ ਹੱਥ ਨਾਲ ਜਿਹੜੀ ਹੈਗੀ ਹੈ ਆਪਣੀ ਵਸੀਅਤ ਲਿਖ ਕੇ ਜਾ ਸਕਦੇ ਹੈਗੇ ਹੋ ਪਰ ਉਹਦੇ ਵਿੱਚ ਜਿਹੜੀ ਮੇਨ ਚੀਜ਼ ਹੈਗੀ ਹੈ ਇੱਕ ਤਾਂ ਤੁਹਾਡੇ ਦਸਖਤ ਹੋਣੇ ਚਾਹੀਦੇ ਆ ਸੈਕੰਡਲੀ ਦੋ ਗਵਾਹ ਜ਼ਰੂਰ ਹੋਣੇ ਚਾਹੀਦੇ ਆ
1: ਕੋਈ ਵੀ ਗਵਾਹ
0: ਹੋਣ ਪਰ ਇੱਕ ਅਡਲਟ ਬੰਦਾ ਹੀ ਵਸੀਅਤ ਕਰ ਸਕਦਾ ਅਡਲਟ ਬੰਦਾ ਹੀ ਉਹਦੇ 'ਤੇ ਗਵਾਹੀ ਪਾ ਸਕਦਾ ਸੋ ਮਾਈਨਰ ਬੰਦਾ ਜਿਹੜਾ ਹੈਗਾ ਵਾ ਉਹ ਆਪਣੀ ਵਸੀਅਤ ਨਹੀਂ ਕਰ ਸਕਦਾ ਗਵਾਹ ਕੋਈ ਵੀ ਹੋਣ ਪਰ ਗਵਾਹ ਉਹਨੂੰ ਜੇ ਉਹਨੂੰ ਜਾਣਦੇ ਹੋਣ ਇਹ ਨਹੀਂ ਕਿ ਤੁਸੀਂ ਹੁਣ ਕਚਹਿਰੀ ਗਏ ਕਚਹਿਰੀ ਜਾ ਕੇ ਦੋ ਤੁਸੀਂ ਨੰਬਰਦਾਰ ਜਿਹੜੇ ਪੇਡ ਹੈਗੇ ਉਹਨਾਂ ਨੂੰ 100-100 ਰੁਪਇਆ ਦਿੱਤਾ ਅਤੇ ਉਹ ਗਵਾਹੀ ਪਵਾ ਲਈ ਕੱਲ ਨੂੰ ਉਹ ਇਹੋ ਜਿਹੀਆਂ ਜਿਹੜੀਆਂ ਵਸੀਅਤਾਂ ਹੈਗੀਆਂ ਉਹ ਟਿਕਦੀਆਂ ਨਹੀਂ ਹੁੰਦੀਆਂ
1: ਅੱਛਾ ਇਹਦੇ 'ਚ ਭਾਟੀਆ ਜੀ ਤੁਸੀਂ ਹੁਣੇ ਦੱਸਿਆ ਕਿ ਖਾਲੀ ਕਾਗਜ਼ 'ਤੇ ਜਾਂ ਬੱਚੇ ਦੀ ਕਾਪੀ 'ਤੇ ਵੀ ਵਸੀਅਤ ਕੀਤੀ ਜਾ ਸਕਦੀ ਹੈ ਪਰ ਆਮ ਤੌਰ 'ਤੇ ਆਪਾਂ ਇਹ ਦੇਖਦੇ ਹਾਂ ਕਿ ਇੱਕ ਉਹਦੇ ਵਿੱਚ ਕਲੋਸ ਲਿਖਿਆ ਜਾਂਦਾ ਕਿ ਇਹ ਜਿਹੜੀ ਵਸੀਅਤ ਹੈ ਮੇਰੇ ਮਰਨ ਤੋਂ ਬਾਅਦ ਹੀ ਖੋਲ੍ਹੀ ਜਾਏ ਜਾਂ ਮੇਰੇ ਮਰਨ ਤੋਂ ਬਾਅਦ ਹੀ ਮੇਰੇ ਬੱਚੇ ਨੂੰ ਜਾਂ ਮੇਰੇ ਵਾਰਸਾਂ ਨੂੰ ਦਿੱਤੀ ਜਾਏ ਕੀ ਇਹ ਕਲੋਸ ਤਾਂ ਹੋਣਾ ਲਾਜ਼ਮੀ ਹੈ
0: ਦੇਖੋ ਵਸੀਅਤ ਜਿਹੜੀ ਹੈਗੀ ਹੈ ਜਦੋਂ ਵੀ ਆਪਾਂ ਕਰਦੇ ਹੈਗੇ ਹਾਂ ਉਹਨੂੰ ਸੀਕਰਟ ਡਾਕੂਮੈਂਟ ਰੱਖਣਾ ਚਾਹੀਦਾ ਅਤੇ ਉਹਦੇ ਵਿੱਚ ਲਿਖਣ ਦੀ ਲੋੜ ਨਹੀਂ ਕਿ ਇਹ ਮੇਰੇ ਮਰਨ ਦੇ ਬਾਅਦ ਖੋਲ੍ਹੀ ਜਾਏ ਕਿਉਂਕਿ ਵਸੀਅਤ ਜਿਹੜੀ ਹੈਗੀ ਹੈ ਵਸੀਅਤ ਦਾ ਮਤਲਬ ਇਹ ਹੈ ਕਿ ਜਦੋਂ ਬੰਦੇ ਨੇ ਪੂਰਾ ਹੋ ਜਾਣਾ ਉਹਦੇ ਬਾਅਦ ਹੀ ਉਹਨੇ ਇਫੈਕਟ ਲੈਣਾ ਸੋ ਉਹ ਵਸੀਅਤ ਜਿਹੜੀ ਹੈਗੀ ਹੈ ਉਹ ਕਰਕੇ ਆਪਣੇ ਕਿਸੇ ਲੋਕਰ 'ਚ ਰੱਖ ਦਿਉ ਜਾਂ ਕਿਸੇ ਐਸੀ ਥਾਂ 'ਤੇ ਰੱਖ ਦਿਉ ਜਿੱਥੇ ਤੁਹਾਡੇ ਹੋਰ ਦਸਤਾਵੇਜ਼ ਪਏ ਹੈ ਤਾਂ ਕਿ ਜਦੋਂ ਬੰਦੇ ਦੀ ਡੈਥ ਹੁੰਦੀ ਹੈ ਉਹਦੇ ਬਾਅਦ ਜਦੋਂ ਘਰ ਦੇ ਜਿਹੜੇ ਹੈਗੇ ਆ ਉਹ ਡਾਕੂਮੈਂਟਸ ਨੂੰ ਲੱਭਣ ਉਹਨਾਂ ਡਾਕੂਮੈਂਟਸ ਦੇ ਵਿੱਚੋਂ ਉਹ ਵਸੀਅਤ ਵੀ ਜਿਹੜੀ ਹੈਗੀ ਹੈ ਉਹ ਲੱਭ ਪਵੇ ਨੋਰਮਲੀ ਕਰਨਾ ਕੀ ਚਾਹੀਦਾ ਹੈਗਾ ਵਾ ਕਿ ਆਪਣੇ ਕਿਸੇ ਕੌਨਫੀਡੈਂਟ ਬੰਦੇ ਨੂੰ ਵਸੀਅਤ ਬਾਰੇ ਜਾਣਕਾਰੀ ਦੇ ਦੇਣੀ ਚਾਹੀਦੀ ਹੈ ਵੀ ਮੈਂ ਅੱਜ ਵਸੀਅਤ ਕੀਤੀ ਹੈਗੀ ਹੈ ਨੋਰਮਲੀ ਜਿਹੜੇ ਦੋ ਗਵਾਹ ਹੁੰਦੇ ਆ ਉਹ ਕੌਨਫੀਡੈਂਟ ਬੰਦੇ ਹੀ ਹੁੰਦੇ ਆ ਉਹ ਦੋ ਗਵਾਹ ਹੀ ਜਿਹੜੇ ਹੈਗੇ ਆ ਉਹਨਾਂ ਦੀ ਨੌਲੇਜ 'ਚ ਹੁੰਦਾ ਵੀ ਇਹ ਡਾਕੂਮੈਂਟ ਉਹਨੇ ਕੀਤਾ ਹੈਗਾ ਵਾ ਜਦੋਂ ਮੌਤ ਹੁੰਦੀ ਬੰਦੇ ਦੀ ਤਾਂ ਉਹ ਦੋਨਾਂ ਗਵਾਹਾਂ 'ਚੋਂ ਜੇ ਕੁਝ ਬੰਦਾ ਜਿੰਦਾ ਅਵੇਲੇਬਲ ਹੋਏ ਤਾਂ ਉਹ ਜਿਹੜੇ ਨਜ਼ਦੀਕੀ ਜਿਹਨਾਂ ਦੀ ਫੇਵਰ ਦੇ ਵਿੱਚ ਵਿਲ ਕੀਤੀ ਹੁੰਦੀ ਹੈ ਉਹਨਾਂ ਨੂੰ ਦੱਸ ਦਿੰਦਾ ਵੀ ਤੁਹਾਡਾ ਪਿਤਾ ਜੀ ਤੁਹਾਡੇ ਮਾਤਾ ਜੀ ਵਸੀਅਤ ਕਰ ਗਏ ਸੀ ਮੇਰੀ ਗਵਾਹੀ ਪਈ ਹੋਈ ਹੈ ਸੋ ਡਾਕੂਮੈਂਟ ਮਿਲ ਜਾਂਦਾ ਹੈ
1: ਕਈ ਵਾਰੀ ਆਪਾਂ ਇਹ ਦੇਖਦੇ ਹਾਂ ਕਿ ਕਈ ਵਾਰੀ ਮਾਂ ਬਾਪ ਇਹ ਸੋਚਦੇ ਨੇ ਕਿ ਸਾਡੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਸਾਡੇ ਵਾਰਸਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਆਪਾਂ ਵਿਲ ਵਿੱਚ ਕੀ ਲਿਖਿਆ ਹੈ ਕਿ ਤਾਂ ਕਿ ਬਾਅਦ 'ਚ ਉਹਨਾਂ ਦੇ ਆਪਸ ਵਿੱਚ ਝਗੜਾ ਨਾ ਹੋਵੇ ਇਹ ਪਿਆਰ ਬਣਿਆ ਰਹੇ
0: ਉਹ ਦੇਖੋ ਬਹੁਤ ਅੱਛੀ ਗੱਲ ਹੈਗੀ ਹੈ ਪਰ ਉਹਦੇ ਵਿੱਚ ਇਹ ਹੈ ਨਾ ਕਿ ਜੇ ਤੁਸੀਂ ਇਕੁਅਲ ਡਿਸਟ੍ਰੀਬਿਊਸ਼ਨ ਕੀਤੀ ਸਾਰਿਆਂ ਨੂੰ ਫਿਰ ਤਾਂ ਦੱਸਣ ਦਾ ਫਾਇਦਾ ਨਹੀਂ ਤਾਂ ਜਿੰਦੇ ਜੀ ਲੜਾਈਆਂ ਪਾਲ ਦਿਓਗੇ ਸਵਾਵੇਂ ਤਾਂ ਲੜਾਈਆਂ ਹੋਣੀਆਂ ਮਰਨ ਤੋਂ ਬਾਅਦ ਉਹ ਤੁਹਾਡੇ ਹੁੰਦੇ ਜੇ ਤੁਸੀਂ ਦੱਸ ਦਿਓਗੇ ਵੀ ਮੈਂ ਉਹਨੂੰ ਤਾਂ ਚਾਰ ਕੋਠੀਆਂ ਦਿੱਤੀਆਂ ਤੈਨੂੰ ਕੱਖ ਨਹੀਂ ਦਿੱਤਾ ਤੇ ਫਿਰ ਉਹ ਜਿੰਦੇ ਜੀ ਲੜਾਈਆਂ ਸ਼ੁਰੂ ਹੋ ਜਾਣਗੀਆਂ ਸੋ ਇਸ ਡਰ ਤੋਂ ਜਿਹੜਾ ਹੈਗਾ ਵਾ ਲੋਕੀ ਜਿਹੜੇ ਨੋਰਮਲੀ ਦੱਸਦੇ ਨਹੀਂ ਮੈਂ ਵਸੀਅਤ ਕਰਤੀ ਆ

0: ਫਿਰ ਜਿਹੜੀਆਂ ਹੈਗੀਆਂ ਇਨਵੇਰੇਬਲੀ ਉਹ ਵਸੀਅਤ ਨੂੰ ਚੈਲੇਂਜ ਕਰ ਦਿੰਦੀਆਂ। ਅਤੇ ਜਦੋਂ ਵਸੀਅਤ ਆਪਾਂ ਕਰਦੇ ਹਾਂ, ਵਸੀਅਤ ਦੇ ਵਿੱਚ ਕੁਝ ਸਸਪੀਸ਼ੀਅਸ ਸਰਕਮਸਟਾਂਸਿਸ ਵੀ ਹੁੰਦੇ ਆ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ। ਬਈ ਜਦੋਂ ਵਸੀਅਤ ਕੀਤੀ, ਜੇ ਸਪੋਜ਼ਿੰਗ ਤੁਹਾਡੇ ਚਾਰ ਮੁੰਡੇ ਚਾਰ ਕੁੜੀਆਂ, ਤੁਸੀਂ ਇੱਕ ਮੁੰਡੇ ਨੂੰ ਵੀ ਜੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬਾਕੀ ਦੇ ਬੱਚਿਆਂ ਦੇ ਨਾਮ ਵਗੈਰਾ ਜ਼ਰੂਰ ਲਿਖੋ, ਆਪਣੀ ਵਾਈਫ ਦਾ ਵੀ ਨਾਮ ਜ਼ਰੂਰ ਲਿਖੋ, ਆਪਣੀ ਮਾਤਾ ਦਾ ਵੀ ਨਾਮ ਜ਼ਰੂਰ ਲਿਖੋ, ਅਤੇ ਉਹਦੇ ਵਿੱਚ ਰੀਜ਼ਨ ਦਿਓ ਬਈ ਮੈਂ ਇਹਨਾਂ ਸਾਰੇ ਬੰਦਿਆਂ ਨੂੰ ਕਿਉਂ ਨਹੀਂ ਵਸੀਅਤ ਦੇ ਵਿੱਚੋਂ ਹਿੱਸਾ ਦੇ ਰਿਹਾ, ਤਾਂ ਕਿ ਉਹ ਇੱਕ ਨੈਚੁਰਲ ਡਾਕੂਮੈਂਟ ਲੱਗੇ। ਅਤੇ ਫਿਰ ਜਿਹੜੀ ਵਸੀਅਤ ਹੈਗੀ ਹੈ, ਇਹਨੂੰ ਰਜਿਸਟਰ ਕਰਨਾ ਕੰਪਲਸਰੀ ਨਹੀਂ ਹੈਗਾ, ਪਰ ਇਹਨੂੰ ਇੱਕ ਵਾਰੀ ਰਜਿਸਟਰ ਜ਼ਰੂਰ ਕਰਾ ਦੇਣਾ ਚਾਹੀਦਾ। ਰਜਿਸਟਰ ਕਰਾਉਣ ਨਾਲ ਇਹਦੀ ਜਿਹੜੀ ਔਥੈਂਟਿਸਿਟੀ ਆ ਉਹ ਹੋਰ ਵੱਧ ਜਾਂਦੀ ਹੈ। ਜਦੋਂ ਆਪਾਂ ਕੋਰਟ ਦੇ ਵਿੱਚ ਜਾਂਦੇ ਹੈਗੇ ਹਾਂ ਤਾਂ ਅਨਰਜਿਸਟਰਡ ਵਿਲ ਨਾਲੋਂ ਰਜਿਸਟਰਡ ਵਿਲ ਪ੍ਰੈਫਰ ਕੀਤੀ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਨਾ ਜਿਹੜੀ ਐਗਜ਼ੀਕਿਊਸ਼ਨ ਵਿਲ ਦੀ ਹੈਗੀ ਹੈ ਉਹ ਜ਼ਿਆਦਾ ਮਜ਼ਬੂਤ ਮੰਨੀ ਜਾਂਦੀ ਹੈ। ਅਤੇ ਬਾਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਇਹਨੂੰ ਜ਼ਰੂਰੀ ਰਜਿਸਟਰ ਕਰਾਇਆ ਜਾਏ। ਈਵਨ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹ ਮਰਨ ਤੋਂ ਬਾਅਦ ਵੀ ਹੋ ਜਾਂਦੀ ਹੈ, ਪਰ ਮਰਨ ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹਦਾ ਲੰਬਾ ਚੌੜਾ ਕੋਈ ਫਾਇਦਾ ਨਹੀਂ, ਕਿਉਂਕਿ ਜਦੋਂ ਕਾਨੂੰਨ ਦੇ ਵਿੱਚ ਕੋਰਟ ਦੇ ਵਿੱਚ ਜਾਣੀ ਹੈਗੀ ਹੈ, ਕੋਰਟ ਨੇ ਉਹਨੂੰ ਅਨਰਜਿਸਟਰਡ ਵਿਲ ਹੀ ਟ੍ਰੀਟ ਕਰਨਾ।
1: ਜਾਲੀ ਵਸੀਅਤ ਦਾ ਪਤਾ ਲੱਗ ਜਾਂਦਾ ਹੈ ਵੀ ਇਹ ਜਾਲੀ ਹੈ।
0: ਜਾਲੀ ਵਸੀਅਤ ਦਾ

0: ਕੰਸਟੀਟਿਊਸ਼ਨ ਵਿਲ ਦੀ ਹੈਗੀ ਹੈ ਉਹ ਜ਼ਿਆਦਾ ਮਜ਼ਬੂਤ ਮੰਨੀ ਜਾਂਦੀ ਹੈ, ਅਤੇ ਬਾਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਇਹਨੂੰ ਜ਼ਰੂਰੀ ਰਜਿਸਟਰ ਕਰਾਇਆ ਜਾਏ। ਈਵਨ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹ ਮਰਨ ਤੋਂ ਬਾਅਦ ਵੀ ਹੋ ਜਾਂਦੀ ਹੈ, ਪਰ ਮਰਨ ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹਦਾ ਲੰਬਾ ਚੌੜਾ ਕੋਈ ਫਾਇਦਾ ਨਹੀਂ, ਕਿਉਂਕਿ ਜਦੋਂ ਕਾਨੂੰਨ ਦੇ ਵਿੱਚ ਕੋਰਟ ਦੇ ਵਿੱਚ ਜਾਣੀ ਹੈਗੀ ਹੈ, ਕੋਰਟ ਨੇ ਉਹਨੂੰ ਅਨਰਜਿਸਟਰਡ ਵਿਲ ਹੀ ਟ੍ਰੀਟ ਕਰਨਾ।
1: ਅਤੇ ਜਾਅਲੀ ਵਸੀਅਤ ਦਾ ਪਤਾ ਲੱਗ ਜਾਂਦਾ ਵੀ ਇਹ ਜਾਅਲੀ ਹੈ?
0: ਜਾਅਲੀ ਵਸੀਅਤ ਦਾ ਆਮ ਤੌਰ ਦੇ ਉੱਪਰ 3-4 ਮਾਪਦੰਡ ਹੁੰਦੇ ਆ ਜਿਨ੍ਹਾਂ ਤੋਂ ਆਮ ਤੌਰ 'ਤੇ ਪਤਾ ਲੱਗ ਜਾਂਦਾ ਵੀ ਇਹ ਵਸੀਅਤ ਜਾਅਲੀ ਹੈ ਕਿ ਅਸਲੀ ਹੈ। ਪਹਿਲੀ ਗੱਲ ਤਾਂ ਹੈਗੀ ਹੈ ਵੀ ਉਹਦੇ ਉੱਪਰ ਜਿਹੜੇ ਦਸਖਤ ਹੈਗੇ ਆ, ਜੇ ਉਹ ਦਸਖਤ ਵਸੀਅਤ ਕਰਨ ਵਾਲੇ ਦੇ ਦਸਖਤਾਂ ਨਾਲ ਮੇਲ ਖਾਂਦੇ ਆ ਤਾਂ ਉਹ ਜੈਨੂਨ ਵਿਲ ਮੰਨੀ ਜਾਏਗੀ। ਨੋਰਮਲੀ ਉਹ ਮੇਲ ਨਹੀਂ ਖਾਂਦੇ, ਉਹਨਾਂ 'ਚ ਹੁੰਦਾ ਕੀ ਆ, ਟਰੇਸ ਫੋਰਜਰੀ ਕੀਤੀ ਹੁੰਦੀ ਹੈ ਜਾਂ ਕੋਈ ਹੈਂਡ ਰਾਈਟਿੰਗ ਐਕਸਪਰਟ ਕੋਲੋਂ ਉਹ ਸਾਈਨ ਮਿਲਦੇ ਜੁਲਦੇ ਕਰਾਏ ਹੁੰਦੇ ਆ, ਅਤੇ ਜੇ ਤਾਂ ਉਹ ਸਿਗਨੇਚਰ ਮੇਲ ਨਾ ਖਾਣ ਫਿਰ ਤਾਂ ਉਹ ਸਿੱਧੀ ਵਿਲ ਜਿਹੜੀ ਹੈਗੀ ਆ ਉਹ ਨਕਲੀ ਸਾਬਤ ਹੋ ਜਾਂਦੀ ਹੈ। ਸੈਕਿੰਡ ਗੱਲ ਹੁੰਦੀ ਹੈ ਕਿ ਉਹਦੇ ਵਿੱਚ ਜਿਹੜਾ ਅੰਗੂਠਾ, ਅੱਜ ਕੱਲ੍ਹ ਨਾਰਮਲੀ ਅੰਗੂਠਾ ਵੀ ਨਾਲ ਲਵਾਉਂਦੇ ਆ, ਸਾਈਨ ਤਾਂ ਤੁਸੀਂ ਹੇਰਾ ਫੇਰੀ ਨਾਲ ਮਿਲਾ ਸਕਦੇ ਹੋ ਪਰ ਅੰਗੂਠਾ ਜਿਹੜਾ ਹੈਗਾ ਉਹ ਨਹੀਂ ਮਿਲਾ ਸਕਦੇ। ਔਰ ਜਿਹੜੀ ਫੋਰੈਂਸਿਕ ਸਾਇੰਸ ਹੈਗੀ ਹੈ ਰਿਗਾਰਡਿੰਗ ਅੰਗੂਠਿਆਂ ਬਾਰੇ ਉਹ ਬਿਲਕੁਲ ਪਰਫੈਕਟ ਸਾਇੰਸ ਹੈ, ਜੇ ਤੁਸੀਂ ਉਹਦੇ 'ਤੇ ਅੰਗੂਠਾ ਮੇਲ ਕਰਾਓਗੇ ਤਾਂ ਜੇ ਅੰਗੂਠਾ ਮੇਲ ਨਹੀਂ ਖਾਂਦਾ ਤਾਂ ਉਹ ਬਿਲ ਜਾਅਲੀ ਹੋਏਗੀ।
1: ਇਹ ਜਿਹੜੇ ਡਾਕੂਮੈਂਟਸ ਨੇ ਫਿਰ ਉੱਥੇ ਫੋਰੈਂਸਿਕ ਰਿਪੋਰਟ ਵਿੱਚ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਜਾਅਲੀ ਹੈ?
0: ਹੈਂਡ ਰਾਈਟਿੰਗ ਐਕਸਪਰਟ ਕੋਲੋਂ ਹੈਂਡ ਰਾਈਟਿੰਗ ਬਾਰੇ ਓਪੀਨੀਅਨ ਲਿਆ ਜਾਂਦਾ। ਸਭ ਤੋਂ ਵੱਡੀ ਤਾਂ ਜਿਹੜੀ ਗੱਲ ਹੈਗੀ ਹੈ, ਦੋ ਗਵਾਹ ਜਿਹੜੇ ਉਹਦੇ 'ਤੇ ਵਸੀਅਤ ਦੇ ਉੱਪਰ ਪਾਏ ਹੋਏ ਆ, ਪਹਿਲੇ ਤਾਂ ਉਹਨਾਂ ਦੀ ਗਵਾਹੀ ਲਈ ਜਾਂਦੀ ਹੈ।
1: ਜੇ ਗਵਾਹ ਨਹੀਂ ਹੈ ਕਿ
0: ਜੇ ਗਵਾਹ ਮਰ ਗਏ ਜਾਂ ਗਵਾਹ ਨਹੀਂ ਅਵੇਲੇਬਲ, ਉਹਨਾਂ ਹਾਲਾਤਾਂ ਦੇ ਵਿੱਚ ਫਿਰ ਸਰਕਮਸਟੈਂਸ਼ੀਅਲ ਐਵੀਡੈਂਸ ਦੇਖਿਆ ਜਾਂਦਾ ਵੀ ਜਿੱਦਾਂ ਇੱਕ ਸਿਗਨੇਚਰ ਕੰਪੈਰੀਜ਼ਨ ਕਰਾ ਲਏ, ਜੇ ਅੰਗੂਠਾ ਲੱਗਾ ਤਾਂ ਅੰਗੂਠਾ ਕੰਪੇਅਰ ਕਰਾ ਲਿਆ। ਫਿਰ ਸੈਕੰਡਲੀ ਜਿਹੜੀ ਗੱਲ ਹੈਗੀ ਹੈ, ਨੋਰਮਲੀ ਤਾਂ ਵਸੀਅਤ ਜਿਹੜੀ ਹੈਗੀ ਹੈ ਉਹਦੇ ਬਾਰੇ ਕੋਈ ਪ੍ਰਿਸਕ੍ਰਾਈਬਡ ਪਰਫਾਰਮਾ ਨਹੀਂ ਹੈਗਾ, ਜੋ ਤੁਹਾਡਾ ਦਿਲ ਕਰਦਾ ਤੁਸੀਂ ਲਿਖ ਦਿਓਗੇ ਉਹ ਤੁਹਾਡੀ ਵਸੀਅਤ ਮੰਨੀ ਜਾਏਗੀ। ਪਰ ਕਹਿੰਦੇ ਇਹ ਹੈ ਕਿ ਜੇ ਤੁਸੀਂ ਕਿਸੇ ਲਾਇਸੈਂਸਡ ਡੀਡ ਰਾਈਟਰ ਕੋਲੋਂ ਜਾਂ ਕਿਸੇ ਵਕੀਲ ਕੋਲੋਂ ਜੇ ਬਿੱਲ ਆਪਣੀ ਡਰਾਫਟ ਕਰਾ ਲਓਗੇ ਤਾਂ ਇੱਕ ਤਾਂ ਉਹ ਸਾਰੇ ਜਿਹੜੇ ਕਾਨੂੰਨੀ ਮਾਪਦੰਡ ਹੈ ਉਹਨਾਂ ਦਾ ਧਿਆਨ ਰੱਖਦੇ ਹੋਏ ਉਹਨੂੰ ਡਰਾਫਟ ਕਰੇਗਾ, ਸੈਕੰਡਲੀ ਉਹਦੀ ਅਥੈਂਟਿਸਿਟੀ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ, ਕਿਉਂਕਿ ਜੇ ਤੁਸੀਂ ਕਿਸੇ ਲਾਇਸੈਂਸਡ ਡੀਡ ਰਾਈਟਰ ਕੋਲੋਂ ਜਾਂ ਕਿਸੇ ਵਕੀਲ ਕੋਲੋਂ ਕਰਾਓਗੇ ਤਾਂ ਵਕੀਲ ਤਾਂ ਥੱਲੇ ਆਪਣਾ ਸਰਟੀਫਿਕੇਟ ਲਗਾ ਦੇਗਾ ਕਿ ਮੈਂ ਬਿੱਲ ਡਰਾਫਟ ਕੀਤੀ ਹੈ, ਉਹ ਬਿੱਲ ਦੀ ਗਵਾਹੀ ਜਿਹੜੀ ਆ ਵਕੀਲ ਸਾਹਿਬ ਦੀ ਗਵਾਹੀ ਜਿਹੜੀ ਆ ਉਹ ਚੱਲ ਜਾਏਗੀ। ਤੇ ਜੇ ਲਾਇਸੈਂਸਡ ਡੀਡ ਰਾਈਟਰ ਕੋਲੋਂ ਤੁਸੀਂ ਲਿਖਾਓਗੇ ਵਸੀਅਤ, ਉਹਨਾਂ ਕੋਲ ਇੱਕ ਰਜਿਸਟਰ ਹੁੰਦਾ, ਉਸ ਰਜਿਸਟਰ ਦੇ ਵਿੱਚ ਐਂਟਰੀ ਹੁੰਦੀ, ਉਹ ਐਂਟਰੀ ਜਿਹੜੀ ਹੈਗੀ ਆ ਉਹ ਕੋਰਟ 'ਚ ਆ ਕੇ ਪੇਸ਼ ਕਰ ਦੇਗਾ, ਉਹ ਐਂਟਰੀ 'ਤੇ ਵੀ ਜਿਹੜਾ ਵਸੀਅਤ ਕੁਨਿੰਦਾ ਹੁੰਦਾ ਉਹਦੇ ਸਾਈਨ ਹੁੰਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਸੀਅਤ ਨੂੰ ਸਾਬਤ ਕਰਨ ਦੇ ਵਿੱਚ ਬੜੀ ਮਦਦ ਦਿੰਦੀ। ਵਸੀਅਤ ਦੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਚੀਜ਼ ਹੈਗੀ ਆ ਉਹ ਹੈਗੀ ਹੈ ਕਿ ਵਸੀਅਤ ਜ਼ਰੂਰ ਕਰਕੇ ਜਾਣੀ ਚਾਹੀਦੀ ਹੈ। ਜਿਹੜਾ ਵੀ ਬੰਦਾ 30-35 ਸਾਲ ਦੀ ਉਮਰ ਕ੍ਰੋਸ ਕਰਦਾ, ਉਮਰ ਅੱਜ ਕੱਲ੍ਹ ਜਿਹੜੀ ਲਾਈਫ ਹੈ ਬੜੀ ਅਨਸਰਟਨ ਹੈ, ਵਸੀਅਤ ਜਦੋਂ ਅਸੀਂ ਨਹੀਂ ਕਰਕੇ ਜਾਂਦੇ ਤਾਂ ਪਿੱਛੇ ਜਿਹੜੇ ਬੰਦੇ ਰਹਿ ਜਾਂਦੇ ਆ ਉਹਨਾਂ ਨੂੰ ਪ੍ਰੋਪਰਟੀ ਟ੍ਰਾਂਸਫਰ ਕਰਾਉਣ ਦੇ ਵਿੱਚ ਬੜੀ ਪ੍ਰੋਬਲਮਸ ਆਉਂਦੀਆਂ। ਸੋ ਵਸੀਅਤ ਜਿਹੜੀ ਹੈਗੀ ਆ ਜ਼ਰੂਰ ਕਰਕੇ ਜਾਣੀ ਚਾਹੀਦੀ ਹੈ, ਭਾਵੇਂ ਤੁਹਾਡੇ ਦੋ ਲੜਕੇ ਦੋ ਲੜਕੀਆਂ ਤੁਸੀਂ ਉਹਨਾਂ ਨੂੰ ਬਰਾਬਰ ਬਰਾਬਰ ਵੀ ਤਕਸੀਮ ਕਰਕੇ ਦੇ ਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਡਾਕੂਮੈਂਟ ਜ਼ਰੂਰ ਬਣਾ ਕੇ ਜਾਓ, ਜ਼ਰੂਰ ਛੱਡ ਕੇ ਜਾਓ, ਕਿਉਂਕਿ ਵਸੀਅਤ ਦੀ ਬੇਸ ਦੇ ਉੱਪਰ ਜਿਹੜੀ ਪ੍ਰੋਪਰਟੀ ਦੀ ਟ੍ਰਾਂਸਫਰ ਹੈ ਉਹ ਬਹੁਤ ਆਸਾਨ ਹੋ ਜਾਂਦੀ ਹੈ। ਆਮ ਤੌਰ 'ਤੇ ਅਸੀਂ ਕਾਲ ਕਰ ਜਾਂਦੇ ਹਾਂ, ਇਹ ਕਾਲ ਨਹੀਂ ਕਰਨੀ ਚਾਹੀਦੀ। ਜਦੋਂ ਬੰਦਾ 35-40 ਸਾਲ ਦਾ ਹੋਏ ਉਹਨੂੰ ਜਾ ਕੇ ਆਪਣੀ ਵਸੀਅਤ ਜ਼ਰੂਰ ਬਣਾ ਦੇਣੀ ਚਾਹੀਦੀ ਹੈ, ਔਰ ਵਸੀਅਤ ਜਿਹੜੀ ਹੈਗੀ ਹੈ ਆਪਣੇ ਕਿਸੇ ਨਾ ਕਿਸੇ ਲੋਕਰ ਦੇ ਵਿੱਚ ਜਾਂ ਆਪਣੇ ਇੰਪੋਰਟੈਂਟ ਡਾਕੂਮੈਂਟਸ ਦੇ ਨਾਲ ਛੱਡ ਦੇਣੀ ਚਾਹੀਦੀ ਹੈ, ਔਰ ਘਰ ਦੇ ਕਿਸੇ ਇੱਕ ਮੈਂਬਰ ਨਾਲ, ਚਾਹੇ ਆਪਣੀ ਵਾਈਫ ਹੋਏ ਚਾਹੇ ਆਪਣਾ ਹਸਬੈਂਡ ਹੋਏ, ਕਿਸੇ ਨਾ ਕਿਸੇ ਨਾਲ ਜ਼ਰੂਰ ਜਿਹੜੀ ਹੈਗੀ ਹੈ ਗੱਲ ਸ਼ੇਅਰ ਕਰ ਲੈਣੀ ਚਾਹੀਦੀ ਹੈ ਕਿ ਮੈਂ ਵਸੀਅਤ ਬਣਾਈ ਹੋਈ ਹੈ ਅਤੇ ਫਲਾਣੀ ਥਾਂ 'ਤੇ ਵਸੀਅਤ ਪਈ ਹੈ।
1: ਜਿੰਦਰਜੀਤ ਸਿੰਘ ਭਾਟਿਆ ਜੀ, ਤੁਸੀਂ ਵਸੀਅਤ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ
2: ਜੀ। ਅਸੀਂ ਸੁਣ ਰਹੇ ਸੀ ਵਸੀਅਤ ਸੰਬੰਧੀ ਕਾਨੂੰਨ, ਅਤੇ ਸਾਨੂੰ ਜਾਣਕਾਰੀ ਦਿੱਤੀ ਐਡਵੋਕੇਟ ਇੰਦਰਜੀਤ ਸਿੰਘ ਉਹਨਾਂ ਨੇ, ਅਤੇ ਗੱਲਬਾਤ ਕਰ ਰਹੇ ਸੀ ਸੁਖਪ੍ਰੀਤ ਕੌਰ, ਅਤੇ ਇਹ ਜਾਣਕਾਰੀ ਨਾਲ ਸਾਨੂੰ ਇਹ ਸਮਝ ਆਈ ਕਿ ਵਸੀਅਤ ਹਰ ਇੱਕ ਨੂੰ ਕਰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਪਿੱਛੇ ਦਾ ਝਗੜਾ ਹੈ ਜਾਂ ਕੋਈ ਹੋਰ ਸਮੱਸਿਆਵਾਂ ਨੇ ਉਹਨਾਂ ਨੂੰ ਅਵੋਇਡ ਕੀਤਾ ਜਾ ਸਕੇ, ਉਹਨਾਂ ਨੂੰ ਖਤਮ ਕੀਤਾ ਜਾ ਸਕੇ।
3: ਬਿਲਕੁਲ ਜੀ, ਔਰ ਕਾਨੂੰਨ ਦੇ ਵਿੱਚ ਹਰ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਹੁੰਦਾ ਹੈ।
2: ਬਿਲਕੁਲ।
3: ਔਰ ਕੋਮਲ ਜੀ, ਜਾਣਕਾਰੀਆਂ ਦੇ ਨਾਲ ਨਾਲ ਮਨੋਰੰਜਨ ਵੀ ਤਾਂ ਜ਼ਰੂਰੀ ਹੈ ਨਾ,
2: ਤੇ ਮਤਲਬ ਤੁਹਾਡੀ ਮੁਰਾਦ ਹੈ ਕਿ ਗੀਤ ਸੁਣ ਲਿਆ ਜਾਏ?
3: ਬਿਲਕੁਲ ਜੀ।

0: ਬਹੁਤ ਹੀ ਖੂਬਸੂਰਤ ਗੀਤ ਸੀ ਔਰ ਗੀਤ ਜਿਹੜੇ ਨੇ ਨਾ ਉਹ ਰੂਹ ਦੀ ਖੁਰਾਕ ਹੁੰਦੇ ਨੇ ਅਤੇ ਐਵੇਂ ਦੇ ਗੀਤ ਤਾਂ ਵੈਸੇ ਹੀ ਮਨ ਨਾਲ ਰਚ ਵਸ ਜਾਂਦੇ ਨੇ, ਦਿਲ ਕਰਦਾ ਇਹਨਾਂ ਦੇ ਨਾਲ ਹੀ ਬਹਿ ਜਾਏ ਬੰਦਾ,
1: ਮਨ ਖੁਸ਼ ਹੋ ਜਾਂਦਾ ਜੀ। ਔਰ ਕੋਮਲ ਜੀ, ਅੱਜ ਬੁੱਧਵਾਰ ਦਾ ਦਿਨ ਹੈ ਨਾ,
0: ਬਿਲਕੁਲ,
1: ਅਤੇ ਨਾਲ ਦੇ ਨਾਲ ਨਵਰਾਤਰੇ ਵੀ ਚੱਲ ਰਹੇ ਨੇ ਅਤੇ ਅਸੀਂ ਨਵਰਾਤਰਿਆਂ 'ਚ ਸ਼ਕਤੀ ਦੇ ਨੌ ਰੂਪਾਂ ਦੀ ਗੱਲ ਕਰਦੇ ਹਾਂ, ਇਸੇ ਤਰ੍ਹਾਂ ਹਰ ਔਰਤ ਵੀ ਸ਼ਕਤੀ ਦਾ ਹੀ ਇੱਕ ਰੂਪ ਹੁੰਦੀ ਹੈ ਔਰ ਜਿਨ੍ਹਾਂ ਔਰਤਾਂ ਨੇ ਆਪਣੀ ਅੰਦਰਲੀ ਤਾਕਤ ਨੂੰ ਪਛਾਣ ਲਿਆ ਨਾ, ਉਹ ਸ਼ਕਤੀ ਰੂਪਾ ਬਣ ਜਾਂਦੀਆਂ ਨੇ। ਅਤੇ ਉਹਨਾਂ ਔਰਤਾਂ ਬਾਰੇ ਅਸੀਂ ਜਾਣਦੇ ਹਾਂ ਆਪਣੇ ਸਿਲਸਿਲੇ ਸ਼ਕਤੀ ਰੂਪਾ ਦੇ ਵਿੱਚ, ਅਤੇ ਅੱਜ ਦੀ ਸ਼ਕਤੀ ਰੂਪਾ ਨੇ ਦੁਵਰੀ ਸੁਬੰਮਾ। ਆਓ ਜਾਣਦੇ ਹਾਂ ਦੁਵਰੀ ਸੁਬੰਮਾ ਬਾਰੇ।

ਅੱਜ ਦੇ ਸ਼ਕਤੀ ਰੂਪਾਂ ਨੇ ਦੂਵਰੀ ਸੁਬੰਮਾ ਦੂਵਰੀ ਸੁਬੰਮਾ ਭਾਰਤੀ ਸੁਤੰਤਰਤਾ ਦੀ ਕਾਰਕੁਨ ਸੀ, ਜਿਹਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੁਬੰਮਾ ਦਾ ਜਨਮ 1880 ਵਿੱਚ ਆਂਧਰ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਵਿੱਚ ਹੋਇਆ। ਉਹ ਵੈਦਿਕ ਸੰਪਰਦਾ ਦੇ ਇੱਕ ਹੇਠਲੇ ਮੱਧ ਵਰਗੀ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਈ। 10 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਦੂਵਰੀ ਵੈਂਕਟਈਆ ਨਾਲ ਹੋ ਗਿਆ। ਇੱਕ ਦਹਾਕੇ ਬਾਅਦ ਉਸ ਦੀ ਮੌਤ ਨੇ ਸੁਬੰਮਾ ਨੂੰ ਬੇਸਹਾਰਾ ਬਣਾ ਦਿੱਤਾ। ਇਹ ਉਹ ਸਮਾਂ ਸੀ ਜਦੋਂ ਆਜ਼ਾਦੀ ਲਈ ਸੰਘਰਸ਼ ਹੋ ਰਹੇ ਸਨ। ਸੁਬੰਮਾ ਗਾਂਧੀ ਜੀ ਤੋਂ ਬਹੁਤ ਪ੍ਰਭਾਵਿਤ ਸੀ। ਸੁਬੰਮਾ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਦਾ ਮਨ ਬਣਾ ਲਿਆ। ਉਹ ਭਾਰਤ ਛੋੜੋ ਅੰਦੋਲਨ ਵਿੱਚ ਸ਼ਾਮਿਲ ਹੋ ਗਈ। ਸਵਿਨਿਆ ਅਵਗਿਆ ਅੰਦੋਲਨ ਵਿੱਚ ਵੀ ਮਹਿਲਾਵਾਂ ਦੀ ਅਗਵਾਈ ਕੀਤੀ। 1922 ਵਿੱਚ ਉਸ ਨੇ ਮਹਿਲਾ ਕਾਂਗਰਸ ਕਮੇਟੀ ਦਾ ਆਯੋਜਨ ਕੀਤਾ। 1923 ਵਿੱਚ ਸੁਬੰਮਾ ਨੇ ਆਂਧਰ ਪ੍ਰਦੇਸ਼ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ, ਜਿੱਥੇ ਸੈਂਕੜੋ ਵਲੰਟੀਅਰ ਮਹਿਲਾਵਾਂ ਨੇ ਕਾਕੀਨਾੜਾ ਕਾਂਗਰਸ ਮਹਾਂਸਭਾ ਵਿੱਚ ਸ਼ਿਰਕਤ ਕੀਤੀ। ਸੁਬੰਮਾ ਨੇ ਔਰਤਾਂ ਨੂੰ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਸ਼ਿਕਸ਼ਿਤ ਵੀ ਕੀਤਾ। ਉਸ ਨੇ ਔਰਤਾਂ ਦੇ ਸਸ਼ਕਤੀਕਰਨ ਕਰਨ ਵਾਸਤੇ ਵਿਸ਼ਾਲ ਯਾਤਰਾ ਕੀਤੀ। ਨਦੀਮ ਪੱਲੀ ਵਰਗੇ ਹੋਰ ਕਾਰਕੁਨਾਂ ਦੇ ਨਾਲ ਮਿਲ ਕੇ ਸੁਬੰਮਾ ਨੇ ਆਂਧਰ ਪ੍ਰਦੇਸ਼ ਮਹਾਂਸਭਾ ਅਤੇ ਟੀ ਵਰਾਕਸ਼ਮਾ ਵਰਗੀਆਂ ਸੰਗਠਨਾਂ ਦੀ ਸਥਾਪਨਾ ਕੀਤੀ ਅਤੇ ਔਰਤਾਂ ਦੀ ਮਦਦ ਕੀਤੀ। ਸੁਬੰਮਾ ਨੂੰ ਸਵਿਨਿਆ ਅਵਗਿਆ ਅੰਦੋਲਨ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਲਈ ਗ੍ਰਿਫਤਾਰ ਕਰ ਲਿਆ ਗਿਆ ਅਤੇ 1 ਸਾਲ ਲਈ ਰਾਜਮੁੰਦਰੀ ਜੇਲ੍ਹ ਵਿਖੇ ਰੱਖਿਆ ਗਿਆ। ਉਸ ਨੇ ਭਾਰਤ ਵਿੱਚ ਚੱਲ ਰਹੇ ਛੂਆਛੂਤ

0: ਦਾ ਵਿਰੋਧ ਵੀ ਕੀਤਾ ਅਤੇ ਅਛੂਤਤਾ ਦੇ ਖਾਤਮੇ ਲਈ ਕੰਮ ਕਰਨਾ ਸ਼ੁਰੂ ਕੀਤਾ। ਸੁਬੰਮਾ ਤਮਿਲਨਾਡੂ ਦੇ ਮਦਰਾਸ ਜ਼ਿਲ੍ਹੇ ਦੀਆਂ ਮੁੱਖ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸੀ। ਉਹ ਸਿਵਲ ਨਾਫਰਮਾਨੀ ਅੰਦੋਲਨ ਦੇ ਪਹਿਲੇ ਪੜਾਅ ਨਮਕ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨਾਲ ਜੁੜੀ ਹੋਈ ਸੀ, ਜਿਸ ਦਾ ਉਦਘਾਟਨ 6 ਅਪ੍ਰੈਲ 1930 ਨੂੰ ਨਮਕ ਕਾਨੂੰਨ ਤੋੜ ਕੇ ਕੀਤਾ ਗਿਆ ਸੀ। ਸੁਬੰਮਾ ਨੇ ਦੇਵਾ ਸਾਵਿਕਾ ਨਾਮ ਦੀ ਇੱਕ ਮਹਿਲਾ ਯੂਨੀਅਨ ਬਣਾਈ ਸੀ, ਜੋ ਮਹਿਲਾਵਾਂ ਨੂੰ ਆਜ਼ਾਦੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਸੀ ਅਤੇ ਗਾਂਧੀਵਾਦੀ ਆਦਰਸ਼ਾਂ 'ਤੇ ਚੱਲ ਕੇ ਖਾਦੀ ਦਾ ਸਮਰਥਨ ਵੀ ਕਰਦੀ ਸੀ। ਉਹ ਆਪਣੀ ਯੂਨੀਅਨ ਰਾਹੀਂ ਲੋਕਾਂ ਨੂੰ ਸਵੈ ਨਿਰਭਰਤਾ ਦੀ ਮਹੱਤਤਾ ਦਾ ਅਹਿਸਾਸ ਕਰਾਉਣਾ ਚਾਹੁੰਦੀ ਸੀ। ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕਰਕੇ ਅਤੇ ਆਪਣੇ ਦੇਸ਼ ਵਿੱਚ ਕੱਪੜਾ ਬਣਾ ਕੇ ਆਪਣਾ ਵਿਰੋਧ ਦਿਖਾਉਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਦੁਕਾਨਦਾਰ ਇਸ ਗੱਲ ਨੂੰ ਸਮਝਣ ਅਤੇ ਵਿਦੇਸ਼ੀ ਕੱਪੜੇ ਦੇ ਵਪਾਰ 'ਤੇ ਠੱਲ ਪਾਈ ਜਾ ਸਕੇ। ਸੁਬੰਮਾ ਦੀ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਕਾਰਨ ਉਸ ਨੂੰ 31 ਮਈ 1930 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਵਲੋਰ ਜੇਲ੍ਹ ਵਿੱਚ ਉਹਨੂੰ ਰੱਖਿਆ ਗਿਆ। ਉਹ ਜ਼ਿਲ੍ਹੇ ਦੀਆਂ ਉਹਨਾਂ ਪਹਿਲੀਆਂ ਔਰਤਾਂ 'ਚੋਂ ਸੀ ਜੋ ਜੇਲ੍ਹ ਗਈਆਂ। ਸੁਬੰਮਾ ਨੇ ਆਂਧਰਾ ਪ੍ਰਦੇਸ਼ ਦਾ ਵਿਆਪਕ ਦੌਰਾ ਕੀਤਾ ਅਤੇ ਬ੍ਰਿਟਿਸ਼ ਰਾਜ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਉਹ ਆਂਧਰਾ ਦੀ ਪਹਿਲੀ ਮਹਿਲਾ ਸੀ ਜਿਸ ਨੂੰ ਰਾਜਨੀਤਿਕ ਗਤੀਵਿਧੀਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਆਜ਼ਾਦੀ ਦੀ ਲੜਾਈ ਵਿੱਚ ਅਗਵਾਈ ਕਰਨ ਵਾਲੀ ਸੁਬੰਮਾ ਆਜ਼ਾਦੀ ਮਿਲਣ ਤੋਂ ਬਾਅਦ ਵੀ ਔਰਤਾਂ ਦੀ ਅਗਵਾਈ ਕਰਦੀ ਰਹੀ। ਛੂਆਛੂਤ ਦੇ ਵਿਰੋਧ ਵਿੱਚ ਉਸਨੇ ਬਹੁਤ ਕੰਮ ਕੀਤਾ। ਉਹ ਔਰਤਾਂ ਦੀ ਸਿੱਖਿਆ ਲਈ ਵੀ ਕੰਮ ਕਰਦੀ ਰਹੀ। 83 ਸਾਲ ਦੀ ਉਮਰ ਵਿੱਚ 31 ਮਈ 1964 ਨੂੰ ਸੁਬੰਮਾ ਦੁਨੀਆ ਨੂੰ ਅਲਵਿਦਾ ਕਹਿ ਗਈ। ਰਾਜਮੁੰਦਰੀ ਦੇ ਸੁਤੰਤਰਤਾ ਪਾਰਕ ਵਿੱਚ ਸੁਬੰਮਾ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ। ਅਸੀਂ ਆਪਣੇ ਵੱਲੋਂ ਇਸ ਮਹਾਨ ਨਾਇਕਾ ਨੂੰ ਸਲਾਮ ਪੇਸ਼ ਕਰਦੇ ਹਾਂ।
1: ਜੀ, ਸ਼ਕਤੀ ਰੂਪਾ ਸਿਲਸਿਲੇ 'ਚ ਅਸੀਂ ਦੁਵਰੀ ਸੁਬੰਮਾ ਉਹਨਾਂ ਬਾਰੇ ਜਾਣਿਆ। ਵਾਕਈ ਬਹੁਤ ਹੀ ਪ੍ਰੇਰਣਾਦਾਇਕ ਸਿਲਸਿਲਾ ਹੈ ਔਰ ਬਹੁਤ ਹੀ ਪ੍ਰੇਰਣਾਦਾਇਕ ਸ਼ਖਸੀਅਤਾਂ ਨੇ ਔਰ ਸਾਨੂੰ ਜ਼ਰੂਰ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਇਹਨਾਂ ਸ਼ਖਸੀਅਤਾਂ ਕੋਲੋਂ। ਅਤੇ ਹੁਣ ਇੱਕ ਛੋਟਾ ਜਿਹਾ ਗੀਤ ਸੁਣ ਲਈਏ।
2: ਬਿਲਕੁਲ ਜੀ।

0: ਪੈਂਦਾ ਹੈ ਜਾਂ ਭਰਤੀ ਹੁੰਦੇ ਨੇ ਜਦੋਂ ਉਹ, ਤੇ ਫਿਰ ਉਹਨਾਂ ਨੂੰ ਮੁਫਤ ਸਿਹਤ ਸੇਵਾਵਾਂ ਜਿਹੜੀਆਂ ਹੈ ਉਹ ਪ੍ਰਦਾਨ ਕੀਤੀਆਂ ਜਾਂਦੀਆਂ ਨੇ
1: ਜੀ। ਤੇ ਇਹਦੇ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਕਰਿਆ ਜਾਂਦਾ ਹੈ। ਉਸ ਤੋਂ ਇਲਾਵਾ ਪੇਪਰਲੈਸ ਸੁਵਿਧਾ ਦਿੱਤੀ ਜਾਂਦੀ ਹੈ। ਜਿਹੜੇ 70 ਸਾਲ ਤੋਂ ਉੱਤੇ ਦੇ ਨਾਗਰਿਕ ਨੇ ਉਹਨਾਂ ਨੂੰ ਵੀ ਫ੍ਰੀ ਜਿਹੜਾ ਇਲਾਜ ਹੈ ਪ੍ਰੋਵਾਈਡ ਕੀਤਾ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਜਦੋਂ ਹਸਪਤਾਲ ਤੋਂ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਵੀ ਬਹੁਤ ਸਾਰੀ ਆਫਟਰ ਕੇਅਰ ਕਰਨੀ ਪੈਂਦੀ ਹੈ, ਕਈ ਦਵਾਈਆਂ ਲੈਣੀਆਂ ਪੈਂਦੀਆਂ ਨੇ। ਅਤੇ ਉਸ ਪਹਿਲੇ ਜਿਹੜੇ 3 ਦਿਨ ਹੁੰਦੇ ਨੇ ਛੁੱਟੀ ਲੈਣ ਤੋਂ ਬਾਅਦ, ਉਹਨਾਂ ਦਾ ਵੀ ਖਰਚਾ ਜਿਹੜਾ ਹੈ ਉਹ ਸਰਕਾਰ ਨੂੰ ਇਸ ਯੋਜਨਾ ਵੱਲੋਂ ਦਿੱਤਾ ਜਾਂਦਾ ਹੈ। ਅਤੇ 1900 ਤੋਂ ਜ਼ਿਆਦਾ ਮੈਡੀਕਲ ਪ੍ਰਕਿਰਿਆ, ਕਈ ਤਰ੍ਹਾਂ ਦੇ ਟੈਸਟ, ਕਈ ਤਰ੍ਹਾਂ ਦੇ ਇਲਾਜ ਇਹਦੇ ਅੰਦਰ ਜਿਹੜੇ ਨੇ ਉਹ ਕਵਰ ਕੀਤੇ ਜਾਂਦੇ ਨੇ। ਆਯੁਸ਼ਮਾਨ ਕਾਰਡ ਜਿਹੜਾ ਹੈ ਉਹ ਕੋਈ ਵੀ ਬਣਾ ਸਕਦਾ ਹੈ, ਅਸੀਂ ਔਨਲਾਈਨ ਵੀ ਬਣਾ ਸਕਦੇ ਹਾਂ। ਜੇ ਅਸੀਂ ਖੁਦ ਨਹੀਂ ਕਰ ਸਕਦੇ, ਕਿਸੇ ਵੀ ਕੈਫੇ 'ਤੇ ਜਾ ਕੇ ਅਸੀਂ ਆਪਣਾ ਕਾਰਡ ਬਣਵਾ ਲਈਏ ਅਤੇ ਉਹ ਕਾਰਡ ਦੇ ਨਾਲ ਅਸੀਂ ਇਹ ਸੁਵਿਧਾ ਲੈ ਸਕਦੇ ਹਾਂ।
0: ਬਿਲਕੁਲ ਜੀ, ਆਯੁਸ਼ਮਾਨ ਕਾਰਡ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਸ ਨੂੰ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਹੈ। ਕਈ ਵਾਰ ਅਸੀਂ ਇਹੀ ਸੋਚਦੇ ਰਹਿ ਜਾਂਦੇ ਹਾਂ ਕਿ ਪਤਾ ਨਹੀਂ ਕਿਸ ਤਰੀਕੇ ਨਾਲ ਬਣਦਾ, ਕਿੱਥੋਂ ਬਣਦਾ ਹੈ, ਅਤੇ ਉਹਦੇ ਕਰਕੇ ਬਣਵਾ ਨਹੀਂ ਪਾਉਂਦੇ। ਲੇਕਿਨ ਬਹੁਤ ਹੀ ਆਸਾਨ ਪ੍ਰਕਿਰਿਆ ਹੈ, ਔਰ ਇਸ ਯੋਜਨਾ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ 'ਚ ਹੈਲਥ ਐਂਡ ਵੈਲਨੈਸ ਸੈਂਟਰ ਜਿਹੜੇ ਹੈ ਉਹ ਖੋਲ੍ਹ ਕੇ ਲੋਕਾਂ ਨੂੰ ਘਰਾਂ ਦੇ ਨੇੜੇ ਚੰਗੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ।
1: ਅਤੇ ਜੋਤੀ, ਮੈਂ ਤਾਂ ਇੱਕ ਗੱਲ ਹੋਰ ਕਹਾਂਗੀ ਕਿ ਇੰਨੀ ਅੱਛੀ ਯੋਜਨਾਵਾਂ ਸਾਡੇ ਆਸ ਪਾਸ ਬਹੁਤ ਸਾਰੀਆਂ ਨੇ। ਕਈ ਜਗ੍ਹਾ 'ਤੇ ਐਸੇ ਲੋਕ ਵੀ ਨੇ ਜਿਹੜੇ ਮੰਨ ਲਓ ਪੜ੍ਹੇ ਲਿਖੇ ਨਹੀਂ ਹੈ ਜਾਂ ਉਹਨਾਂ ਦੀ ਪਹੁੰਚ ਇੱਥੇ ਤੱਕ ਨਹੀਂ ਹੈ, ਅਤੇ ਹਰ ਇੱਕ ਨਾਗਰਿਕ ਦਾ ਜਿਹੜਾ ਇਹ ਫਰਜ਼ ਬਣਦਾ ਹੈ ਕਿ ਜਿਹਨੂੰ ਇਹ ਜਾਣਕਾਰੀ ਹੈ ਉਹ ਦੂਸਰਿਆਂ ਤੱਕ ਪਹੁੰਚਾਏ, ਜਿਹਨੂੰ ਇਹ ਨਹੀਂ ਪਤਾ ਇਹ ਜਾਗਰੂਕਤਾ ਪਹੁੰਚਾਏ, ਤਾਂ ਕਿ ਅਗਰ ਉਹ ਬਿਮਾਰ ਨੇ, ਕਿਤੇ ਕਿਸੇ ਸਮੱਸਿਆ ਤੋਂ ਜੂਝ ਰਹੇ ਨੇ ਅਤੇ ਪੈਸਾ ਨਹੀਂ ਹੈ ਇਲਾਜ ਲਈ, ਅਤੇ ਉਹ ਇਹਦਾ ਫਾਇਦਾ ਉਠਾ ਕੇ ਆਪਣਾ ਇਲਾਜ ਕਰਾ ਸਕਣ ਅਤੇ ਸਵਸਥ ਹੋ ਸਕਣ।
0: ਵਾਕਿਆ ਜੀ, ਸਰਕਾਰ ਦੀ ਬਹੁਤ ਹੀ ਸ਼ਲਾਘਾਯੋਗ ਯੋਜਨਾ ਸੀ, ਇਸ ਨੂੰ ਕਹਿ ਸਕਦੇ ਹਾਂ ਆਯੁਸ਼ਮਾਨ ਭਾਰਤ, ਔਰ ਜ਼ਰੂਰ ਲਾਭ ਲੈਣਾ ਚਾਹੀਦਾ ਹੈ ਹਰ ਕਿਸੇ ਨੂੰ ਇਹਨਾਂ ਯੋਜਨਾਵਾਂ ਦਾ
1: ਜੀ।
0: ਅਤੇ ਕੋਮਲ ਜੀ, ਹੁਣ ਗੱਲਾਂ ਬਾਤਾਂ ਦੇ ਨਾਲ ਨਾਲ ਸਾਡੇ ਜਾਣ ਦਾ ਸਮਾਂ ਵੀ ਹੋ ਗਿਆ, ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ। ਸੋ ਜੀ, ਅੱਜ ਦਾ ਵਾਸਤੇ ਵੜੇ ਪ੍ਰੋਗਰਾਮ ਖਤਮ ਕਰਨ ਦੀ, ਮੈਨੂੰ ਜੋਤੀ ਨੂੰ
1: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ। ਨਮਸਕਾਰ।

ਹੁਣ ਤੋਂ ਕੁਝ ਦੇਰ ਬਾਅਦ 1:15 ਤੋਂ ਲੈ ਕੇ 2:15 ਤੱਕ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ। ਦੁਪਹਿਰ ਸਮਾਚਾਰ। ਬਾਅਦ ਦੁਪਹਿਰ 2:30 ਪ੍ਰੋਗਰਾਮ ਰੰਗਲੀ ਧਰਤੀ ਚ ਅੱਜ ਤੁਸੀਂ ਸੁਰੇਸ਼ ਕੁਮਾਰ ਸਹਿਦੇਵ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ ਸੁਣੋਗੇ। ਮੁੱਖ ਖਬਰਾਂ ਤੋਂ ਬਾਅਦ 4:02 ਤੇ ਆਨੰਦ ਮਾਨਣਾ ਸਦਾਬਹਾਰ ਗੀਤਾਂ ਦਾ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਛੇ ਵਜੇ ਸੁਣਨਾ ਹਿੰਦੀ ਸਮਾਚਾਰ ਤੇ 6:20 ਤੇ ਪ੍ਰਾਦੇਸ਼ਿਕ ਖਬਰਾਂ। ਸਾਢੇ 6 ਵਜੇ ਦਿਹਾਤੀ ਪ੍ਰੋਗਰਾਮ ਚ ਕੰਮ ਦੀਆਂ ਗੱਲਾਂ ਅੱਜ ਦੇ ਭਾਰ

0: ਤੋਂ ਇਲਾਵਾ ਮੇਰੀ ਖੇਤੀ ਤਹਿਤ ਅੱਜ ਤੁਸੀਂ ਨਵੇਂ ਫਲਦਾਰ ਬੂਟਿਆਂ ਦੀ ਦੇਖਭਾਲ ਸੰਬੰਧੀ ਡਾਕਟਰ ਸਵਰੀਤ ਖਹਿਰਾ ਤੋਂ ਜਾਣਕਾਰੀ ਹਾਸਲ ਕਰੋਗੇ। ਸੱਤ ਵੱਜ ਕੇ ਦਸ ਮਿੰਟ ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣਨਾ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ। ਸੱਤ ਵੱਜ ਕੇ ਪੰਤਾਲੀ ਮਿੰਟ ਤੇ ਸੁਣੋਗੇ ਰਾਜੇਸ਼ ਆਧਿਆ ਦੀ ਹਿੰਦੀ ਵਾਰਤਾ ਭਾਰਤੀਯ ਸੰਸਕ੍ਰਿਤੀ ਮੇ ਸ਼ਾਰਦੀਯ ਨਵਰਾਤਰੇ। ਅੱਠ ਵੱਜ ਕੇ ਦਸ ਮਿੰਟ ਤੇ ਜਨ ਸੇਵਾ ਤੋਂ ਦੇਸ਼ ਸੇਵਾ ਤਹਿਤ ਅੱਜ ਪੇਸ਼ ਕਰਾਂਗੇ ਤੀਨ ਤਲਾਕ ਤੇ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ ਨਾਲ ਹੋਈ ਗੱਲਬਾਤ। ਸਾਢੇ ਅੱਠ ਵਜੇ ਸੁਣਨਾ ਪੰਜਾਬੀ ਖ਼ਬਰਾਂ। ਅੱਠ ਵੱਜ ਕੇ ਪੰਤਾਲੀ ਮਿੰਟ ਤੇ ਸਮਾਚਾਰ ਸੰਧਿਆ, ਨੌ ਵਜੇ ਨਿਊਜ਼ ਐਟ ਨਾਈਨ, ਸਵਾ ਨੌ ਵਜੇ ਸਪੋਟਲਾਈਟ ਤੇ ਸਾਢੇ ਨੌ ਵਜੇ ਚਰਚਾ ਕਾ ਵਿਸ਼ੇ ਸਾਡੇ ਦਿੱਲੀ ਕੇਂਦਰ ਤੋਂ। ਮੁੱਖ ਖ਼ਬਰਾਂ ਤੋਂ ਬਾਅਦ ਦਸ ਵੱਜ ਕੇ ਦੋ ਮਿੰਟ ਤੇ ਤੁਹਾਡੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੋਵੇਗਾ ਤੁਹਾਡੀ ਫਰਮਾਇਸ਼। ਸਭਾ ਦਾ ਸਮਾਪਨ ਕਰਾਂਗੇ 11 ਵਜੇ ਹਿੰਦੀ ਸਮਾਚਾਰ ਤੇ 11 ਵਜ ਕੇ 5 ਮਿੰਟ ਤੇ ਅੰਗਰੇਜ਼ੀ ਸਮਾਚਾਰ ਨਾਲ। ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: हेलो
2: नमस्कार, भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
3: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖ਼ਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਸੁਣੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਰਹੀ ਏ ਅਤੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਏ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਟੀਚਾ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲਣਾ ਹੈ। ਕਲਾਇਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ 14ਵੇਂ ਕਨਵੋਕੇਸ਼ਨ ਵਿੱਚ ਬੋਲਦੇ ਉਹਨਾਂ ਕਿਹਾ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕੀਤਾ ਅਤੇ ਯੋਗਤਾ ਦੇ ਆਧਾਰ ਤੇ 70,000 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਨੇ। ਮੁੱਖ ਮੰਤਰੀ ਨੇ ਕਿਹਾ ਕਿ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਤੇ ਉਹਨਾਂ ਨੂੰ ਖੁਸ਼ੀ ਏ। ਉਹਨਾਂ ਕਿਹਾ ਕਿ ਸਿੱਖਿਆ ਅਤੇ ਖੇਡਾਂ ਪੰਜਾਬ ਦੇ ਰੋਸ਼ਨ ਭਵਿੱਖ ਦੀਆਂ ਕੁੰਜੀਆਂ ਨੇ। ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਉਹਨਾਂ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਣੇ ਗਿਆਨ, ਹੁਨਰ ਅਤੇ ਉਦਮੀ ਭਾਵਨਾ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ BS ਧਨੋਆ ਸੇਵਾਮੁਕਤ ਨਾਲ ਚੰਡੀਗੜ੍ਹ ਵਿਖੇ 9ਵੀਂ CII ਮੈਨੂਫੈਕਚਰਿੰਗ ਐਕਸੀਲੈਂਸ ਨੁਮਾਇਸ਼ ਦਾ ਉਦਘਾਟਨ ਕੀਤਾ। ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਾਲ 2022 ਤੋਂ ਲੈ ਕੇ ਹੁਣ ਤੱਕ 1.92 ਲੱਖ ਕਰੋੜ ਰੁਪਏ ਦੀਆਂ ਨਿਵੇਸ਼ ਤਜਵੀਜ਼ਾਂ ਹਾਸਲ ਹੋਈਆਂ ਨੇ, ਜਿਸ ਵਿਚ 6.5 ਲੱਖ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਪੰਜਾਬ ਸੂਬਾ ਹੁਣ ਸਮਾਬੱਧ ਪ੍ਰਵਾਨਗੀਆਂ ਦੇ ਨਾਲ 125% ਤੱਕ ਮਾਲੀ ਪ੍ਰੋਤਸਾਹਨਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਸ੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਨਅਤ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵੀ ਸੂਬੇ ਕੋਲ ਅਜਿਹੀ ਸਨਅਤ ਪੱਖੀ ਨੀਤੀ ਨਹੀਂ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਤਿਆਰ ਕੀਤੇ ਗਏ ਫਾਸਟ ਟਰੈਕ ਪੰਜਾਬ ਸਿੰਗਲ ਵਿੰਡੋ ਸਿਸਟਮ ਰਾਹੀਂ ਸਨਅਤ ਨੂੰ ਆਲਮੀ ਨਿਵੇਸ਼ਕ ਮੰਗਾਂ ਪੂਰੀਆਂ ਕਰਨ ਦੇ ਸਮਰੱਥ ਬਣਾ ਰਹੀ ਏ। ਨਿਊ ਚੰਡੀਗੜ੍ਹ ਸਥਿਤ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ HBCH & RC ਦੀ

ਫੌਜੀ ਵੀਰੋ ਜੈ ਹਿੰਦ। ਮੈਂ ਨਿਧੀ ਚੁਗਲਿਆ ਕੇ ਹਾਜ਼ਰ ਹਾਂ ਤੁਹਾਡੇ ਲਈ ਇਹ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਫੌਜੀ ਵੀਰਾਂ ਲਈ। ਦੋਸਤੋ, ਫੌਜੀ ਵੀਰੋ ਇੱਕ ਅਜਿਹੇ ਅਹਿਸਾਸ ਨੂੰ ਬਿਆਨ ਕਰਦੇ ਨੇ ਸਾਡੇ ਕਈ ਗੀਤ ਜੋ ਸਾਡੇ ਦਿਲ ਦੇ ਅੰਦਰ ਵਸੇ ਹੁੰਦੇ ਨੇ। ਦਿਲ ਦੀ ਧੜਕਣ ਜਦੋਂ ਕਾਬੂ ਤੋਂ ਬਾਹਰ ਹੋ ਜਾਏ ਤੇ ਕੁਛ ਵੱਖਰਾ ਕਰਨ ਨੂੰ ਜੀ ਕਰੇ, ਇਹੋ ਜਿਹੇ ਅਹਿਸਾਸ ਨੂੰ ਲੈ ਕੇ ਆਉਂਦਾ ਹੈ ਸਾਡਾ ਅੱਜ ਦਾ ਇਹ ਪਹਿਲਾ ਗੀਤ। ਫਿਲਮ ਦਾ ਨਾਮ ਹੈ ਪਰਦੇਸ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੋਨੂ ਨਿਗਮ ਨੇ।

ਤਾਂ ਮਾਹੌਲ ਬਹੁਤ ਹੀ ਪਿਆਰਾ ਹੋ ਜਾਂਦਾ ਹੈ। ਅਨੁਰਾਧਾ ਪੌਡਵਾਲ ਅਤੇ ਕੁਮਾਰ ਸਾਨੂ ਦੀ ਆਵਾਜ਼ ਵਿੱਚ ਸਾਡੇ ਪ੍ਰੋਗਰਾਮ ਦਾ ਇਹ ਅਗਲਾ ਗੀਤ ਇਸੇ ਮਿੱਠੇ ਅਹਿਸਾਸ ਨਾਲ ਭਰਿਆ। ਇਹ ਗੀਤ ਹੈ ਫਿਲਮ ਦਿਲ ਹੈ ਕਿ ਮਾਨਤਾ ਨਹੀਂ ਦਾ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ

0: ਫੌਜੀ ਵੀਰੋ ਇਹ ਪ੍ਰੋਗਰਾਮ ਜਾਰੀ ਰਹੇਗਾ ਫਿਲਹਾਲ ਤੁਸੀਂ ਸੁਣੋਗੇ ਹੁਣ ਤੋਂ ਕੁਝ ਦੇਰ ਬਾਅਦ ਪੰਜਾਬੀ ਖਬਰਾਂ 1:40 ਤੇ ਫਿਰ ਉਸ ਤੋਂ ਬਾਅਦ ਸਾਡੇ ਦਿੱਲੀ ਕੇਂਦਰ ਤੋਂ ਉਰਦੂ ਚ ਖਬਰਾਂ 1:50 ਤੇ
1: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਲਾਗਤ ਸਬੰਧੀ ਪਹਿਲੂਆਂ ਦੇ ਨਾਲ ਨਾਲ ਵਿਸ਼ਵਾਸ ਤੇ ਸਾਈਬਰ ਸੁਰੱਖਿਆ ਆਲਮੀ ਸੈਮੀ ਕੰਡਕਟਰ ਮੁੱਲ ਲੜੀ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਹੁੰਦੇ ਜਾ ਰਹੇ ਨੇ ਭਾਰਤ ਅਤੇ ਕੈਨੇਡਾ ਨੇ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਤੇਜ਼ ਕਰ ਦਿੱਤੀ ਹੈ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ 5 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਭਾਰਤ ਵਿੱਚ 2015 ਅਤੇ 2024 ਦਰਮਿਆਨ TB ਦੇ ਨਵੇਂ ਕੇਸਾਂ 'ਚ 21% ਦੀ ਕਮੀ ਦਰਜ ਕੀਤੀ ਗਈ ਹੈ ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਸ਼ਾਮੀ ਹੈਦਰਾਬਾਦ 'ਚ ਖੇਡਿਆ ਜਾਏਗਾ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਲਾਗਤ ਸਬੰਧੀ ਪਹਿਲੂਆਂ ਦੇ ਨਾਲ ਨਾਲ ਵਿਸ਼ਵਾਸ ਅਤੇ ਸਾਈਬਰ ਸੁਰੱਖਿਆ ਆਲਮੀ ਸੈਮੀ ਕੰਡਕਟਰ ਮੁੱਲ ਲੜੀ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਹੁੰਦੇ ਜਾ ਰਹੇ ਨੇ ਅੱਜ ਨਵੀਂ ਦਿੱਲੀ ਵਿੱਚ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਬੋਲਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤ ਦਾ ਉਦੇਸ਼ ਸੈਮੀ ਕੰਡਕਟਰ ਡਿਜ਼ਾਈਨ ਨਿਰਮਾਣ ਅਤੇ ਤਿਆਰ ਉਤਪਾਦਾਂ ਦੀ ਜਾਂਚ ਵਿੱਚ ਇੱਕ ਭਰੋਸੇਮੰਦ ਭਾਈਵਾਲ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਨਿਰੰਤਰ ਨਿਰਮਾਣ ਲਈ ਸੰਪੂਰਨ ਈਕੋ ਸਿਸਟਮ ਵਿਕਸਿਤ ਕਰਨਾ ਜ਼ਰੂਰੀ ਹੈ
2: मटेरियल्स आर वेरी इम्पोर्टेंट
3: सेमी कंडक्टर के लिए जरूरी सामग्री का पूरा तंत्र विकसित करने में काफी समय और मेहनत लगती है इसलिए भारत में हमें इस दिशा में विशेष प्रयास करने होंगे इसमें सामग्री की पहचान और समझ से लेकर उसे संभालने बनाने प्रसंस्करण भंडारण और चिप सहित अन्य विनिर्माण प्रक्रियाओं में इस्तेमाल करने की क्षमता विकसित करना शामिल है हमारा लक्ष्य ऐसा तंत्र तैयार करना है जो भारत के लिए भी उपयोगी हो और पूरी दुनिया के लिए भी
2: विच बिकम्स

0: ਦੁਨੀਆ ਵਿੱਚ ਭਾਰਤ ਦੇ ਸੱਭਿਆਚਾਰਕ ਸੰਬੰਧਾਂ ਬਾਰੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਨਗੇ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਤਿੰਨ ਦਿਨਾਂ ਕਾਨਫਰੰਸ ਦੌਰਾਨ 50 ਦੇਸ਼ਾਂ ਦੇ ਡੈਲੀਗੇਟ, ਰਾਜਦੂਤ ਅਤੇ ਵਿਦਵਾਨ ਭਾਰਤ ਦੇ ਇਤਿਹਾਸ ਅਤੇ ਸਮਕਾਲੀ ਸੱਭਿਆਚਾਰਕ ਸੰਬੰਧਾਂ 'ਤੇ ਵਿਚਾਰ ਵਟਾਂਦਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਰਾਹੀਂ ਇਕੱਠ ਨੂੰ ਸੰਬੋਧਨ ਕਰਨਗੇ। ਚੀਨ, ਜਾਪਾਨ, ਮੰਗੋਲੀਆ, ਨੇਪਾਲ ਅਤੇ ਈਰਾਨ ਸਮੇਤ ਦੇਸ਼ਾਂ ਦੇ ਭਾਗੀਦਾਰ ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਸਭਿਅਤਾ ਦੇ ਆਦਾਨ ਪ੍ਰਦਾਨ ਤੇ ਚਰਚਾ ਵਿੱਚ ਯੋਗਦਾਨ ਪਾਉਣਗੇ। ਇਹ ਕਾਨਫਰੰਸ ਗ੍ਰੇਟਰ ਇੰਡੀਆ ਸੁਸਾਇਟੀ, ਜਿਸ ਨੂੰ ਗ੍ਰੇਟਰ ਇੰਡੀਆ ਕੌਂਸਲ ਵੀ ਕਿਹਾ ਜਾਂਦਾ ਹੈ, ਦੀ ਸ਼ਤਾਬਦੀ ਮਨਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਭਾਰਤ ਨੇ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਤੇਜ਼ ਕਰ ਦਿੱਤੀ ਹੈ। ਗੱਲਬਾਤ ਦਾ ਉਦੇਸ਼ 2026 ਦੇ ਅੰਤ ਤੱਕ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੈ। 5 ਤੋਂ 9 ਅਕਤੂਬਰ ਤੱਕ ਓਟਾਵਾ ਵਿੱਚ 5ਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਇਹ ਗੱਲਬਾਤ ਅੱਗੇ ਵਧੀ ਹੈ। ਦੋਵੇਂ ਦੇਸ਼ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ। ਗਲੋਬਲ ਅਫੇਅਰਸ ਕੈਨੇਡਾ ਅਨੁਸਾਰ ਦੋਵਾਂ ਧਿਰਾਂ ਨੇ ਗੱਲਬਾਤ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਤਜਵੀਜ਼ਸ਼ੁਦਾ ਸਮਝੌਤੇ ਨੂੰ ਅੱਗੇ ਵਧਾਉਣ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। 12 ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਵਪਾਰ ਮਿਸ਼ਨ ਲਈ ਲਗਭਗ 300 ਡੈਲੀਗੇਟ ਮੁੰਬਈ ਅਤੇ ਬੰਗਲੁਰੂ ਦਾ ਦੌਰਾ ਕਰ ਰਹੇ ਨੇ। ਇਸ ਦੌਰੇ ਦੌਰਾਨ ਉਹ ਊਰਜਾ, ਮਹੱਤਵਪੂਰਨ ਖਣਿਜ, ਏਰੋਸਪੇਸ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਉੱਨਤ ਨਿਰਮਾਣ ਖੇਤਰਾਂ 'ਚ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਦੀ ਘੋਖ ਕਰਨਗੇ। ਕੈਨੇਡਾ ਦਾ ਉਦੇਸ਼ 2030 ਤੱਕ ਭਾਰਤ ਨਾਲ ਸਾਲਾਨਾ ਦੁਵੱਲੇ ਵਪਾਰ ਨੂੰ $7 ਟ੍ਰਿਲੀਅਨ ਤੱਕ ਵਧਾਉਣਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਕਾਕਰੋਚ ਜਨਤਾ ਪਾਰਟੀ CJP ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ 5 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪਾਰਟੀ ਦੇ ਇੱਕ ਹੋਰ ਆਗੂ ਅਜਿੰਕੇ ਸ਼ਿੰਦੇ ਨੂੰ ਨਿੱਜੀ ਮੁਚਰਕੇ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ 3 ਆਗੂਆਂ ਨੂੰ ਜੰਤਰ ਮੰਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਹਿਰਾਸਤ ਵਿੱਚ ਲਿਆ ਸੀ। ਇੱਕ ਦਿਨ ਪਹਿਲਾਂ ਹੀ ਜੰਤਰ ਮੰਤਰ ਨੂੰ ਵਿਰੋਧ ਪ੍ਰਦਰਸ਼ਨ ਵਾਲੇ ਸਥਾਨ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਆਗੂਆਂ ਨੇ ਕੱਲ੍ਹ ਕਥਿਤ ਤੌਰ 'ਤੇ ਬੰਦ ਗੇਟਾਂ 'ਤੇ ਰੁਕਾਵਟਾਂ ਨੂੰ ਪਾਰ ਕਰਦਿਆਂ ਰਾਸ਼ਟਰੀ ਝੰਡਾ ਲੈ ਕੇ ਨਾਅਰੇਬਾਜ਼ੀ ਕੀਤੀ। ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 3 ਆਗੂਆਂ ਅਤੇ ਹੋਰਾਂ ਖਿਲਾਫ਼ ਗੈਰ ਕਾਨੂੰਨੀ ਇਕੱਠ ਅਤੇ ਹੁਕਮਾਂ ਦੀ ਉਲੰਘਣਾ ਸਮੇਤ ਵੱਖ ਵੱਖ ਦੋਸ਼ਾਂ ਤਹਿਤ FIR ਦਰਜ ਕੀਤੀ ਗਈ ਸੀ। ਉਹਨਾਂ ਨੂੰ ਪਹਿਲਾਂ ਜਾਫਰਪੁਰ ਕਲਾਂ ਥਾਣੇ ਲਿਜਾਇਆ ਗਿਆ ਅਤੇ ਫਿਰ ਅੱਜ ਤੜਕੇ ਸੰਸਦ ਮਾਰਗ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ। CJP ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਰਤਨਾ ਸਿੰਘ ਨੇ ਇਲਜ਼ਾਮ ਲਾਇਆ ਕਿ ਆਗੂਆਂ ਨੂੰ ਦੇਰ ਰਾਤ ਤੱਕ ਉਹਨਾਂ ਦੇ ਵਕੀਲਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ। ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਦਿਆਰਾ ਇਲਾਕੇ ਵਿੱਚ ਬੀਤੀ ਰਾਤ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਦੇ ਪਲਟਣ ਨਾਲ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਨੂੰ ਬਚਾ ਲਿਆ ਗਿਆ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਨਾਬਾਲਗ ਨੇ, ਜੋ ਕਿਸ਼ਤੀ ਰਾਹੀਂ ਇੱਕ ਦਾਅਵਤ ਵਿੱਚ ਸ਼ਾਮਲ ਹੋਣ ਲਈ ਯਾਤਰਾ ਕਰ ਰਹੇ ਸਨ। ਕਿਸ਼ਤੀ ਵਿੱਚ ਲਗਭਗ 15 ਤੋਂ 20 ਲੋਕ ਸਵਾਰ ਸਨ। 7 ਨੂੰ ਬਿਹਤਰ ਇਲਾਜ ਲਈ ਦੂਜੇ ਹਸਪਤਾਲ ਭੇਜਿਆ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ਼ਤੀ ਹਾਦਸੇ ਵਿੱਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਵਿੱਚ 2015 ਅਤੇ 2024 ਦਰਮਿਆਨ TB ਦੇ ਨਵੇਂ ਕੇਸਾਂ ਵਿੱਚ 21% ਦੀ ਕਮੀ ਦਰਜ ਕੀਤੀ ਗਈ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ 12% ਦੀ ਕਮੀ ਆਈ ਹੈ। ਦੇਸ਼ ਵਿੱਚ TB ਦੇ ਇਲਾਜ ਦਾ ਦਾਇਰਾ 92% ਤੱਕ ਪਹੁੰਚ ਗਿਆ, ਜਦੋਂ ਕਿ ਵਿਸ਼ਵ ਪੱਧਰ 'ਤੇ ਇਹ ਔਸਤ 78% ਹੈ। ਸਰਕਾਰ ਨੇ TB ਨੂੰ ਖਤਮ ਕਰਨ ਲਈ ਯਤਨ ਤੇਜ਼ ਕਰ ਦਿੱਤੇ ਨੇ। ਇਸ ਵਿੱਚ ਟੈਸਟਿੰਗ ਦੇ ਦਾਇਰੇ ਦਾ ਵਿਸਥਾਰ ਕਰਨਾ, ਆਧੁਨਿਕ ਤਕਨਾਲੋਜੀ ਦੀ ਵਰਤੋਂ ਅਤੇ ਜਨਤਕ ਭਾਗੀਦਾਰੀ ਵਧਾਉਣਾ ਸ਼ਾਮਲ ਹੈ। TB ਮੁਕਤ ਭਾਰਤ ਮੁਹਿੰਮ ਤਹਿਤ ਹੁਣ ਤੱਕ 28 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 20 ਲੱਖ ਤੋਂ ਵੱਧ ਲੋਕਾਂ ਦਾ TB ਤੋਂ ਬਚਾਅ ਲਈ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ 5,70,000 ਨਵੇਂ ਨਿਕਸ਼ੈ ਮਿੱਤਰ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਆਸੀਆ ਨੇ ਇੱਕ ਸ਼ਾਂਤੀਪੂਰਨ, ਸਥਿਰ ਅਤੇ ਆਜ਼ਾਦ ਹਿੰਦ ਪ੍ਰਸ਼ਾਂਤ ਖਿੱਤੇ ਵਿੱਚ ਇੱਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਅੱਜ ਸਵੇਰੇ ਨਵੀਂ ਦਿੱਲੀ ਵਿੱਚ ਆਸੀਆਨ ਭਾਰਤ ਰੱਖਿਆ ਥਿੰਕ ਟੈਂਕ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਆਸੀਆਨ ਭਾਰਤ ਦੇ ਹਿੰਦ ਪ੍ਰਸ਼ਾਂਤ ਦ੍ਰਿਸ਼ਟੀਕੋਣ ਦਾ ਕੇਂਦਰ ਹੈ।
1: ਭਾਰਤ ਔਰ ਆਸੀਆਨ ਹਿੰਦ ਪ੍ਰਸ਼ਾਂਤ ਖੇਤਰ ਮੇ ਸ਼ਾਂਤੀ, ਸਥਿਰਤਾ, ਸਮ੍ਰਿਧੀ ਔਰ ਖੁਲੇ ਸਮਾਵੇਸ਼ੀ ਸਹਿਯੋਗ ਕੇ ਪਕਸ਼ਧਰ ਹੈ। ਆਸੀਆਨ ਭਾਰਤ ਕੀ ਹਿੰਦ ਪ੍ਰਸ਼ਾਂਤ ਨੀਤੀ ਕੇ ਕੇਂਦਰ ਮੇ ਹੈ। ਭਾਰਤ ਕੀ ਐਕਟ ਈਸਟ ਨੀਤੀ ਤਥਾ ਸਾਗਰ ਔਰ ਮਹਾਸਾਗਰ ਕੀ ਪਰਿਕਲਪਨਾਏ ਖੁਲੇ ਔਰ ਬਹੁਧਰੁਵੀਏ ਸਹਿਯੋਗ

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਵਿੱਚ ਖੂਬਸੂਰਤ ਗੀਤ ਅਤੇ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਲਤਾ ਮੰਗੇਸ਼ਕਰ ਅਤੇ ਨਿਤਿਨ ਮੁਕੇਸ਼ ਜੀ ਦੀ ਆਵਾਜ਼ ਵਿੱਚ ਅਗਲੇ ਗੀਤ ਦੇ ਨਾਲ, ਇਹ ਗੀਤ ਹੈ ਫਿਲਮ ਆਈਨਾ ਦਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਸੁਰੇਸ਼ ਕੁਮਾਰ ਸਹਿਦੇਵ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਆਓ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਅਗਲੀ ਭੇਂਟ, ਕਰਮਾ ਦੇ ਮਾਰੇ ਮਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅਸੀਂ ਹੁਣੇ ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਪ੍ਰੋਗਰਾਮ ਰੰਗਲੀ ਧਰਤੀ ਚ ਸੁਣਦਿਆਂ ਸੁਰੇਸ਼ ਕੁਮਾਰ ਸਹਿਦੇਵ ਤੇ ਉਹਨਾਂ ਦੇ ਸਾਥੀਆਂ ਦੀ ਗਾਈ ਅਗਲੀ ਪੇਂਟ ਮੈਂ ਸਿਫਤਾਂ ਕਰਾਂ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਸੁਰੇਸ਼ ਕੁਮਾਰ ਸਹਿਦੇਵ ਅਤੇ ਉਹਨਾਂ ਦੇ ਸਾਥੀਆਂ ਨੇ ਲਗਾਈਆਂ ਮਾਤਾ ਦੀਆਂ ਭੇਟਾਂ। ਆਓ ਹੁਣ ਸੁਣਦੇ ਹਾਂ ਉਹਨਾਂ ਦੀ ਗਾਈ ਅਗਲੀ ਭੇਟ, ਉੱਚੇ ਪਰਬਤ ਗੁਫਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਸੁਰੇਸ਼ ਕੁਮਾਰ ਸਹਿਦੇਵ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਚਲਦੇ ਚਲਦੇ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਇੱਕ ਹੋਰ ਗੀਤ, ਸਿਮਰ ਲਓ ਆਦਿ ਸ਼ਕਤੀ ਮਹਾਰਾਣੀ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ 'ਚ ਸੁਰੇਸ਼ ਕੁਮਾਰ ਸਹਿਦੇਵ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: DTSD ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ।

ਉਤਸਵ ਦਾ ਨਾਲ ਸੰਬੰਧਿਤ ਧਾਰਮਿਕ ਸਮਾਰੋਹ ਦੇ ਸਥਾਨਾਂ ਨੇੜੇ ਮਾਸ ਅਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਹੈ ਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪੰਜ ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਸ਼ਾਮੀ ਹੈਦਰਾਬਾਦ 'ਚ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਸ ਪਿਆਰੇ ਜਿਹੇ ਗੀਤ ਦੇ ਨਾਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਸਾਨੂੰ ਖੱਤ ਲਿਖ ਦਿਓ। ਖੱਤ ਦਾ ਪਤਾ ਇੱਕ ਵਾਰ ਫਿਰ ਨੋਟ ਕਰ ਲਓ। ਇੱਕ ਵਾਰ ਫਿਰ ਇਸ ਲਈ ਗਿਆ ਕਿਉਂਕਿ ਰੋਜ਼ ਦੇ ਰੋਜ਼ ਤੁਹਾਨੂੰ ਦੱਸਿਆ ਜਾਂਦਾ ਹੈ ਅਤੇ ਜਿਹੜੇ ਦੋਸਤ ਨਵੇਂ ਬਣਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਖਤਾਂ ਦੇ ਆਧਾਰ 'ਤੇ ਲਿਖੇ ਹੋਏ ਗੀਤ ਸੁਣਦੇ ਹੋ ਅਤੇ ਇਸ ਖਤਾਂ ਦੇ ਆਧਾਰ 'ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ। ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਆਕਾਸ਼ਵਾਣੀ ਜਲੰਧਰ, ਮਾਰਫਤ ਸਟੇਸ਼ਨ ਡਾਇਰੈਕਟਰ, ਪਿੰਨ ਕੋਡ 144001। ਇਸ ਨੂੰ ਲਿਖ ਕੇ ਦੂਜੇ ਪਾਸੇ ਤੁਸੀਂ ਆਪਣਾ ਜਗ੍ਹਾ ਦਾ ਨਾਂ, ਆਪਣਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ। ਇਹ ਛੋਟਾ ਜਿਹਾ ਕੰਮ ਕਰਕੇ ਤੁਸੀਂ ਪਹੁੰਚ ਸਕਦੇ ਹੋ ਇਸ ਪ੍ਰੋਗਰਾਮ ਵਿੱਚ। ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਅਤੇ ਸੁਣਦਿਆਂ ਜੇ ਇਸ ਗੀਤ ਨੂੰ, ਉਸ ਤੋਂ ਬਾਅਦ ਤੁਹਾਡੇ ਖਤਾਂ ਨੂੰ ਸ਼ਾਮਿਲ ਕੀਤਾ ਜਾਏਗਾ।

ਰਹੇ ਨੇ। ਰਾਇਨ ਸ਼੍ਰੀਗੰਗਾਨਗਰ ਰਾਜਸਥਾਨ ਤੋਂ, ਡਾਕਟਰ ਬਨਵਾਰੀ, ਜੈਪਾਲ, ਬਿਮਲਾ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਜ਼ਿਲ੍ਹਾ ਫਜ਼ਿਲਕਾ ਤੋਂ ਪ੍ਰਵੀਨ ਕਾਟਪਾਲ, ਆਸ਼ਾ, ਦੀਕਸ਼ਾ, ਜੰਨਤ, ਗੁਰਲੀਨ ਅਤੇ ਨਿਸ਼ੂ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੀ ਹਾਂ ਸਿਮਰ ਦੀ ਆਵਾਜ਼ ਵਿੱਚ ਇਹ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

DTS ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਲਿਖ ਰਹੇ ਨੇ ਸਾਨੂੰ ਰਾਏਪੁਰਾ ਤੋਂ ਫੌਜੀ ਮੱਖਣ ਸਿੰਘ, ਬੂਟਾ, ਬੱਲੀ, ਸੰਨੀ ਤੇ ਬਾਕੀ ਸਾਰੇ ਪਰਿਵਾਰ ਵਾਲੇ। ਮੁਹੰਮਦਪੁਰ ਸੌਤਰ ਠਾਣੀ ਰਤੀਆ ਤੋਂ ਲਿਖ ਰਹੇ ਨੇ ਜੀਵਨ ਸਿੰਘ ਬੋਕ, ਸ਼ੰਟੀ ਬੋਕ, ਸਿਮਰਨ, ਕੌਸ਼ਲਿਆ ਰਾਣੀ, ਗੁਰਚਿੰਦਰ, ਬੱਬੂ, ਕੁਲਦੀਪ, ਕੀਰਤ, ਭੂਸ਼ਣ, ਬਲਵੀਰ, ਜਸ਼ਨ ਤੇ ਪੂਰਾ ਪਰਿਵਾਰ। ਫਰੀਦਕੋਟ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਸਾਰਾ ਪਰਿਵਾਰ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਗ ਤੇ ਮਿੱਕਾ ਬਿਰਕ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਤੇ ਲਓ ਜੀ ਇੱਕ ਹੋਰ ਕੋਈ ਵੀ ਗੀਤ ਦੀ ਡਿਮਾਂਡ ਆ ਗਈ ਹੈ। ਲਿਖ ਰਹੇ ਨੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐਸ ਨਾਇਕ ਤੇ ਸਾਰਾ ਪਰਿਵਾਰ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹੈ ਐਮੀ ਵਿਰਕ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ, ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਐਮੀ ਵਿਰਕ ਦੀ ਖੂਬਸੂਰਤ ਆਵਾਜ਼ ਸੁਣਨ ਤੋਂ ਬਾਅਦ ਦੇਖਦੇ ਹਾਂ ਜੀ ਹੁਣ ਕਿਹੜੇ ਗੀਤ ਦੀ ਫਰਮਾਇਸ਼ ਆਈ ਹੈ। ਬਾਗਾ ਪੁਰਾਣਾ ਤੋਂ ਲਿਖ ਰਹੇ ਨੇ ਸਤਨਾਮ ਸਿੰਘ, ਅਮਰਜੀਤ ਕੌਰ, ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਗੁਣ। ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ ਅਤੇ ਭਾਵਿਕ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ, ਰਾਜੂਬਾਈ, ਮਾਇਆ ਵਰਮਾ, ਸ਼ੋਭਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਅਤੇ ਰਿਸ਼ੀ ਵਰਮਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਡੱਬਵਾਲੀ ਹਰਿਆਣਾ ਤੋਂ ਜੇ ਕੇ ਬੁਕਾਲੀਆ, ਸੁਨੀਤਾ, ਸੰਜੇ, ਅਨਿਲ, ਮੀਨੂ ਅਤੇ ਸਾਰਾ ਪਰਿਵਾਰ ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਵਿੱਚ। ਇਹ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਰਸਪੁਰੀ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ ਸਾਨੂੰ ਮਲੌਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਸੁਣਾਉਣੇ ਜੀ ਤੁਹਾਨੂੰ। ਜੱਸੀ ਸਿੱਧੂ ਦੀ ਆਵਾਜ਼ ਵਿੱਚ ਗੀਤ ਹੈ, ਸੁਣਦੇ ਹਾਂ।

ਜੀ ਬਿਲਕੁਲ, ਇੰਨੇ ਸਾਰੇ ਖਤ ਦੇਖ ਕੇ ਸਾਡੇ ਦਿਲ 'ਚ ਠੰਡ ਪੈ ਜਾਂਦੀ ਹੈ ਅਤੇ ਫਿਜ਼ਾਵਾਂ ਵਿੱਚ ਜੋ ਹੈ ਤੁਹਾਡੇ ਖਤਾਂ ਦੀ ਖੁਸ਼ਬੂ ਹੈ ਜੋ ਮਹਿਕਦੀ ਹੈ ਇਸ ਸਟੂਡੀਓ 'ਚ। ਤੁਹਾਡਾ ਆਉਣਾ ਅਤੇ ਖਤ ਲਿਖਣਾ, ਆਉਣਾ ਮਤਲਬ ਕਿ ਤੁਸੀਂ ਖਤਾਂ ਦੇ ਨਾਲ ਸਾਡੇ ਕੋਲ ਆ ਕੇ ਬੈਠ ਜਾਂਦੇ ਹੋ, ਇੱਦਾਂ ਲੱਗਦਾ ਹੈ ਕਿ ਤੁਸੀਂ ਬਿਲਕੁਲ ਬਿਲਕੁਲ ਨੇੜੇ ਬੈਠੇ ਹੋ ਸਾਡੇ। ਅਤੇ ਇਸੇ ਤਰ੍ਹਾਂ ਖਤ ਲਿਖਦੇ ਰਹੋ ਅਤੇ ਆਪਣੇ ਜੋ ਪਸੰਦ ਦੇ ਗੀਤ ਸੁਣਦੇ ਰਹੋ। ਅਤੇ ਇਸ ਗੀਤ ਦੇ ਨਾਲ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ, ਫਿਰ ਕਿਸੇ ਹੋਰ ਸਫ਼ਰ 'ਤੇ ਰੂਬਰੂ ਹੋਵਾਂਗੀ। ਆਪਣਾ ਖਿਆਲ ਰੱਖਿਓ। ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਪ੍ਰਾਇਮਰੀ ਚੈਨਲ ਤੋਂ।

ਸੁਣਦੇ ਹਾਂ ਨਿਊਜ਼ ਹੈਡਲਾਈਨਸ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਲਾਗਤ ਸੰਬੰਧੀ ਪਹਿਲੂਆਂ ਦੇ ਨਾਲ ਨਾਲ ਵਿਸ਼ਵਾਸ ਅਤੇ ਸਾਈਬਰ ਸੁਰੱਖਿਆ ਆਲਮੀ ਸੈਮੀਕੰਡਕਟਰ ਮੁੱਲ ਲੜੀ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਹੁੰਦੇ ਜਾ ਰਹੇ ਨੇ। ਭਾਰਤ ਅਤੇ ਕੈਨੇਡਾ ਨੇ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਤੇਜ਼ ਕਰ ਦਿੱਤੀ ਹੈ। ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਕਾਂਗਰਸ ਜਨਤਾ ਪਾਰਟੀ ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ 5 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਦਿਆਰਾ ਇਲਾਕੇ ਵਿੱਚ ਬੀਤੀ ਰਾਤ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ ਹੋ ਗਈ। ਭਾਰਤ ਵਿੱਚ 2015 ਅਤੇ 2024 ਦਰਮਿਆਨ TB ਦੇ ਨਵੇਂ ਕੇਸਾਂ 'ਚ 21% ਦੀ ਕਮੀ ਦਰਜ ਕੀਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਰਹੀ ਹੈ ਅਤੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਚੀਫ਼ ਮਾਰਸ਼ਲ BS ਧਨੋਆ, ਜੋ ਕਿ ਸੇਵਾ ਮੁਕਤ ਨੇ, ਉਹਨਾਂ ਨਾਲ ਚੰਡੀਗੜ੍ਹ ਵਿਖੇ 9ਵੀਂ CIA ਮੈਨੂਫੈਕਚਰਿੰਗ ਐਕਸਲੈਂਸ ਨੁਮਾਇਸ਼ ਦਾ ਉਦਘਾਟਨ ਕੀਤਾ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ 24 ਅਕਤੂਬਰ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਰੂਟ 'ਤੇ ਅਤੇ 26 ਅਕਤੂਬਰ ਨੂੰ ਪ੍ਰਗਟ ਉਤਸਵ ਨਾਲ ਸੰਬੰਧਿਤ ਧਾਰਮਿਕ ਸਮਾਰੋਹਾਂ ਦੇ ਸਥਾਨ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 2020 ਲੜੀ ਦਾ 4ਥਾ ਮੈਚ ਅੱਜ ਸ਼ਾਮੀ ਹੈਦਰਾਬਾਦ 'ਚ ਖੇਡਿਆ ਜਾਵੇਗਾ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਆਨੰਦ ਮਾਣਦੇ ਹਾਂ ਸਦਾਬਹਾਰ ਫਿਲਮੀ ਗੀਤਾਂ ਦਾ, ਅਤੇ ਸ਼ੁਰੂਆਤ ਕਰਦੇ ਹਾਂ ਫਿਲਮ ਰੋਟੀ ਕੱਪੜਾ ਔਰ ਮਕਾਨ ਦੇ ਇੱਕ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਕੇਸ਼ ਅਤੇ ਲਤਾ ਮੰਗੇਸ਼ਕਰ ਨੇ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਸੋ ਸਿੰਘ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀਆਰਐਮ 864 ਕਿਲੋ ਹਰਟਸ ਐਫ ਐਮ 100.8 ਮੈਗਾ ਹਰਟਸ ਐਫ ਐਮ 100.9 ਮੈਗਾ ਹਰਟਸ ਅਤੇ

0: ਇਨਸਾਨ ਨੂੰ ਦੁਨੀਆ ਦੇ ਭਵ ਸਾਗਰ ਚੋਂ ਪਾਰ ਲਗਾ ਦਿੰਦਾ ਹੈ। ਫਰਮਾਨ ਹੈ, ਹਰ ਜਨ ਉੱਤਮ ਉੱਤਮ ਬਾਣੀ ਮੁੱਖ ਬੁੱਲ ਹੈ ਪਰ ਉਪਕਾਰੇ, ਜੋ ਜਨ ਸੁਣੇ ਸਰਦਾ ਭਗਤੀ ਸੇਤੀ ਕਰ ਕਿਰਪਾ ਹਰ ਨਿਸਤਾਰੇ। ਜੀਵਨ ਨੂੰ ਬਦਲ ਦੇਣ ਵਾਲੇ ਐਸੇ ਪਰਉਪਕਾਰੀ ਬੋਲਾਂ ਵਾਲੇ ਸੰਤ ਜਨਾਂ ਦੀ ਜਦ ਗੱਲ ਚੱਲਦੀ ਹੈ ਤਾਂ ਉਹਨਾਂ ਦੀ ਚਰਨ ਧੂੜ ਬਣ ਕੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਣ ਵਾਲੀ ਤਾਗੀਦ ਦੀ ਸਿੱਖਿਆ ਗੁਰਬਾਣੀ ਵਿੱਚੋਂ ਮਿਲਦੀ ਹੈ। ਫਰਮਾਨ ਹੈ, ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ, ਚੰਦਨ ਦੀ ਸੀਤਲਤਾ ਚੰਦਨ ਦੀ ਠੰਡਕ ਵਰਤਦੀ ਹੀ ਰਹਿੰਦੀ ਹੈ। ਉਹ ਪ੍ਰਭੂ ਦਇਆ ਦਾ ਸੋਮਾ ਹੈ, ਮਿਹਰਬਾਨ ਹੈ, ਪਰਉਪਕਾਰੀ ਹੈ। ਉਹ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਜਦ ਮਿਹਰ ਦੇ ਘਰ ਵਿੱਚ ਆਉਂਦਾ ਹੈ ਤਾਂ ਸਭ ਜੀਵਾਂ ਦੀ ਰੱਖਿਆ ਕਰਦਾ ਹੈ। ਉਸ ਪ੍ਰਭੂ ਦੇ ਸੰਤ ਜਨ ਹਮੇਸ਼ਾ ਹੀ ਮੁੱਖੋਂ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ। ਉਹਨਾਂ ਦੇ ਗੁਣਾਂ ਨਾਲ ਭਰਪੂਰ ਬਚਨ ਜ਼ਿੰਦਗੀ ਵਿੱਚ ਭਗਤੀ ਦਾ ਰਸ ਭਰ ਦਿੰਦੇ ਹਨ। ਫਰਮਾਨ ਹੈ, ਪਰ ਉਪਕਾਰ ਬੋਲੇ ਬਹੁ ਗੁਣੀਆਂ, ਮੁੱਖ ਸੰਤ ਭਗਤ ਹਰ ਦੀਜੇ, ਤੂੰ ਅਗੰਮ ਦਿਆਲ ਦਇਆ ਪਤ ਦਾਤਾ, ਸਭ ਦਇਆ ਧਾਰ ਰੱਖ ਲੀਜੇ। ਐਸੇ ਮਾਲਕ ਦੇ ਨਾਮ ਵਿੱਚ ਰੰਗੇ ਗੁਰਮੁਖ ਪਿਆਰਿਆਂ ਦੇ ਮਿੱਠੇ ਬੋਲਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਅਮੋਲਕ ਬਚਨ ਪਰਉਪਕਾਰ ਕਰਦੇ ਹਨ, ਭਲਾ ਕਰਦੇ ਹਨ। ਫਰਮਾਨ ਹੈ, ਹਰ ਗੁਣ ਗਾਵਤ ਪਰਉਪਕਾਰ ਨਿਤ ਤਿਸ ਰਸਨਾ ਕਾ ਮੂਲ ਕਿਛ ਨਾਹੀ। ਸੰਤ ਜਨਾਂ ਦਾ ਸੁਭਾਅ ਹੈ, ਸੰਤ ਜਨ ਸੂਰਮੇ ਦੀ ਨਿਆਈ ਹੁੰਦੇ ਹਨ। ਸੂਰਮੇ ਵੀ ਰਣ ਤੱਤੇ ਨੂੰ ਨਹੀਂ ਛੱਡਦੇ, ਭਾਵੇਂ ਕਿ ਜਾਣ ਦੀ ਬਾਜੀ ਵੀ ਕਿਉਂ ਨਾ ਲਾਉਣੀ ਪੈ ਜਾਵੇ। ਕਬਹੂ ਨਾ ਛਾੜੇ ਖੇਤ ਵਾਲਾ ਦ੍ਰਿੜ ਵਿਸ਼ਵਾਸ ਵੀ ਪਰਉਪਕਾਰ ਦੀ ਅਨੂਠੀ ਉਦਾਹਰਣ ਹੈ। ਐਸੇ ਬਚਨਾਂ ਤੇ ਪਹਿਰਾ ਦੇਣ ਵਾਲਿਆਂ ਦੀ ਦੇਸ਼ ਕੌਮ ਦੀ ਖਾਤਰ ਕੁਰਬਾਨੀਆਂ ਕਰਨ ਵਾਲਿਆਂ ਦੀ ਕਤਾਰ ਬਹੁਤ ਲੰਬੀ ਹੈ। ਹੁੰਦਾ ਜ਼ੁਲਮ ਦੇਖ ਕੇ ਇੱਟ ਨਾਲ ਇੱਟ ਖੜਕਾਉਣ ਵਾਲਿਆਂ ਨੂੰ ਪੰਚਮ ਪਾਤਸ਼ਾਹ ਜੀ ਦੁਆਰਾ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਉਪਦੇਸ਼ ਅਹਿੰਸਾ ਦੀ ਗੱਲ ਕਰਨ ਵਾਲਿਆਂ ਲਈ ਕੋਈ ਹੋਰ ਗੁੰਜਾਇਸ਼ ਬਾਕੀ ਨਹੀਂ ਛੱਡਦਾ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਅਤੇ ਅਹਿੰਸਾ ਦੇ ਰਸਤੇ ਤੇ ਚੱਲਦਿਆਂ ਕੀਤੀ ਕੁਰਬਾਨੀ ਤੋਂ ਉਪਰੰਤ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੁਆਰਾ ਦੂਸਰਿਆਂ ਦੇ ਧਰਮ ਨੂੰ ਬਚਾਉਣ ਲਈ ਸੀਸ ਕਟਵਾ ਦੇਣਾ ਪਰਉਪਕਾਰ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਐਸਾ ਵਿਲੱਖਣ ਇਤਿਹਾਸ ਹੈ ਕਿ ਜਿਸ ਉੱਪਰ ਜਿੰਨਾ ਵੀ ਮਾਣ ਕੀਤਾ ਜਾਵੇ ਓਨਾ ਥੋੜ੍ਹਾ ਹੈ। ਮੇਰਾ ਪ੍ਰਭ ਪਰਉਪਕਾਰੀ ਹੈ। ਉਸ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਪਰਉਪਕਾਰੀ ਬੋਲਾਂ ਰਾਹੀਂ ਐਸੀ ਸਿੱਖਿਆ ਮਿਲਦੀ ਹੈ ਕਿ ਮਨ ਹਮੇਸ਼ਾ ਪਾਣੀ ਵਿੱਚ ਖਿਲੇ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਫਰਮਾਨ ਹੈ, ਸੰਤਨ ਸੰਤ ਸਾਧ ਮਿਲ ਰਹੀ ਹੈ, ਗੁਣ ਬੁੱਲ ਹੈ ਪਰ ਉਪਕਾਰੇ, ਸੰਤੇ ਸੰਤ ਮਿਲੇ ਮਨ ਵਿਗਸੇ, ਜਿਉਂ ਜਲ ਮਿਲ ਕਮਲ ਸਵਾਰੇ।
1: ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇਹ ਵਾਰਤਾ ਸੁਣਾ ਰਹੇ ਸਨ ਹਰਵਿੰਦਰ ਸਿੰਘ ਵੀਰ। ਸੇਵਾ ਦਾ ਕਰਮ ਜੇਕਰ ਫਲ ਦੀ ਆਸ ਕੀਤੇ ਬਿਨਾਂ ਨਿਹ ਕਰਮ ਦੇ ਰੂਪ ਵਿੱਚ ਕੀਤਾ ਜਾਵੇ ਤਾਂ ਸੱਚੇ ਗੁਰੂ ਨੂੰ ਉਹੀ ਸੇਵਾ ਪ੍ਰਵਾਨ ਹੁੰਦੀ ਹੈ। ਸੱਚੇ ਗੁਰੂ ਦਾ ਮਨ ਉਸ ਸੇਵਾ ਤੇ ਰੀਝ ਜਾਂਦਾ ਹੈ। ਜੇ ਸੱਚੇ ਗੁਰ ਦਾ ਮਨ ਰੀਝ ਜਾਂਦਾ ਹੈ ਤਾਂ ਐਸੇ ਪ੍ਰਾਣੀ ਦੇ ਸਾਰੇ ਪਾਪ ਕਰਮ ਨਾਸ ਹੋ ਜਾਂਦੇ ਹਨ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜਥੇ ਨੇ।

0: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 6 ਵਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ

0: ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: शुरू करिए इन्वेस्टमेंट दा सब।

0: ਤਾਂ ਪਹਿਲ ਹੋਰ ਜਾਣਕਾਰੀ ਲਈ ਸਭੀ ਇਨਵੈਸਟਰ ਵੈਬਸਾਈਟ ਤੇ ਵਿਜ਼ਿਟ ਕਰੋ ਜਾਂ ਸਭੀ ਸਾਥੀ ਐਪ ਡਾਊਨਲੋਡ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਨਿਗਰਾਨੀ ਅਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਥਿਤ ਕਾਤਲ ਗ੍ਰਿਫਤਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ।

0: ਇਸ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। BSF ਨੇ ਤਰਨ ਤਾਰਨ ਦੀ ਡਰੋਨ ਵਿਰੋਧੀ ਟੀਮ ਚ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ 15 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ। ਪੰਜਾਬ ਕਰ ਵਿਭਾਗ ਵੱਲੋਂ 429 ਕਰੋੜ ਰੁਪਏ ਦੇ GST ਤੋਂ ਕਥੜੀ ਨੈਟਵਰਕ ਦਾ ਪਰਦਾਫਾਸ਼। ਲੁਧਿਆਣਾ ਚ ਇੱਕ ਟਰਾਂਸਪੋਰਟਰ ਅਤੇ ਉਸਦੇ ਦੋ ਸਾਥੀਆਂ ਖਿਲਾਫ਼ ਮਾਮਲਾ ਦਰਜ। ਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਕੇਂਦਰ ਸਰਕਾਰ ਨੇ ਬੀਤੇ ਦਿਨੀ ਨਵੀਂ ਦਿੱਲੀ ਚ ਇਕ ਉੱਚ ਪੱਧਰੀ ਅੰਤਰ ਮੰਤਰਾਲਾ ਸਮੀਖਿਆ ਮੀਟਿੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੌਜੂਦਾ ਝੋਨੇ ਦੇ ਵਾਢੀ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਪੂਰੀ ਤਰ੍ਹਾਂ ਕਾਰਜਸ਼ੀਲ ਰਹੇ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਕੀਤੀ। ਦੋਵਾਂ ਕੇਂਦਰੀ ਮੰਤਰੀਆਂ ਨੇ ਜ਼ਿਕਰ ਕੀਤਾ ਕਿ ਝੋਨੇ ਦੇ ਵਾਢੀ ਤੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਦਰਮਿਆਨ ਬਹੁਤ ਘੱਟ ਸਮਾਂ ਬਚਿਆ। ਇਸ ਲਈ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਸਿਰਫ਼ ਕਾਗਜ਼ੀ ਕਾਰਵਾਈ ਤੇ ਨਹੀਂ ਸਗੋਂ ਜ਼ਮੀਨੀ ਪੱਧਰ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦੈ। ਉਨ੍ਹਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਤੁਰੰਤ ਮੀਟਿੰਗਾਂ ਕਰਨ ਤੇ ਨੇੜਿਓਂ ਨਿਗਰਾਨੀ ਨਾਲ ਵਿਹਾਰਕ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਤੇ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਸੰਗਰੂਰ, ਤਰਨ ਤਾਰਨ, ਅੰਮ੍ਰਿਤਸਰ, ਪਟਿਆਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੈਥਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਤੇ ਫਤਿਹਾਬਾਦ ਜ਼ਿਲ੍ਹਿਆਂ ਚ ਵਿਸ਼ੇਸ਼ ਨਿਗਰਾਨੀ ਕਰਨ ਲਈ ਕਿਹੈ। ਇਸ ਦਾ ਉਦੇਸ਼ ਫਸਲ ਦੀ ਸਥਿਤੀ ਦਾ ਮੁਲਾਂਕਣ ਕਰਨਾ ਤੇ ਪਰਾਲੀ ਸਾੜਨ ਦੀਆਂ ਸੰਭਾਵੀ ਘਟਨਾਵਾਂ ਦਾ ਅਨੁਮਾਨ ਲਗਾਉਣਾ ਏ। ਮੀਟਿੰਗ ਚ ਸ੍ਰੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਆਸਾਨ, ਪਹੁੰਚਯੋਗ ਤੇ ਕਿਫਾਇਤੀ ਪਰਾਲੀ ਪ੍ਰਬੰਧਨ ਬਦਲ ਪ੍ਰਦਾਨ ਕੀਤੇ ਜਾਣੇ ਚਾਹੀਦੇ ਨੇ। ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਨਸ਼ਾ ਵਿਰੋਧੀ ਕਾਰਕੁਨ ਦੀ ਇਸ ਦਿਨ ਦਿਹਾੜੇ ਹੋਏ ਕਤਲ ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ।
1: ਮਾਨਸਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟਾ ਉਹਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਤੇ ਇਸ ਮਾਮਲੇ ਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੂਗੀ। ਵੈਸੇ ਤਾਂ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ, ਪਰ ਜੇ ਕੋਈ ਸਾਜ਼ਿਸ਼ ਵੀ ਹੋਈ ਉਹਦੇ ਪਿੱਛੇ ਕੋਈ ਹੋਰ ਬੰਦੇ ਹੋਏ, ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊ। ਮੈਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕਰਦਾ ਕਿ ਇੱਕ ਜਵਾਨ ਪੁੱਤ ਜਿਹੜਾ ਉਹ ਦੁਨੀਆਂ ਤੋਂ ਚਲਾ ਗਿਆ, ਪਰ ਇਸ ਤਰ੍ਹਾਂ ਦੀ ਘਟਨਾ ਹੋਣੀ ਨਹੀਂ ਚਾਹੀਦੀ ਸੀ। ਪਰ ਜੋ ਵੀ ਕਮੀਆਂ ਭਾਵੇਂ ਜਿਸ ਪੱਧਰ ਤੇ ਮਰਜ਼ੀ ਹੋਵੇ, ਮੈਂ DGP ਸਾਹਿਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਇਹਦੀ ਜਿਹੜੀ ਹੈ ਪੂਰੀ ਜਾਂਚ ਪੜਤਾਲ ਕੀਤੀ ਜਾਵੇ।
0: ਪੁਲਿਸ ਨੇ ਬੀਤੀ ਦੇਰ ਰਾਤ ਰਾਜਸਥਾਨ ਤੋਂ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਉਸਦਾ ਘਰ ਢਾਹ ਦਿੱਤਾ। ਇਸ ਕਤਲ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਲੋਕਾਂ ਸਮੇਤ ਗੁੱਸੇ 'ਚ ਆਈ ਭੀੜ ਨੇ ਉਸਦੀ ਕੈਮਿਸਟ ਦੀ ਦੁਕਾਨ 'ਤੇ ਵੀ ਭੰਨਤੋੜ ਕੀਤੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ। ਇਸ ਦੌਰਾਨ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਨੇ ਇਸ ਕਤਲ 'ਤੇ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ ਦੀ ਨਿੰਦਾ ਕੀਤੀ ਹੈ। BJP ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਨੂੰਨ ਦੀ ਘਾਟ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਸਮੇਤ ਬੇਕਸੂਰ ਲੋਕਾਂ ਦੇ ਕਤਲ ਦੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗ੍ਰਹਿ ਵਿਭਾਗ ਦਾ ਚਾਰਜ ਵੀ ਸੰਭਾਲ ਰਹੇ ਨੇ, ਪਰ ਫਿਰ ਵੀ ਗੈਂਗਸਟਰ ਖੁੱਲ੍ਹੇ ਘੁੰਮ ਰਹੇ ਨੇ ਅਤੇ ਹਰ ਪਾਸੇ ਨਸ਼ੇ ਵੇਖ ਰਹੇ ਨੇ। ਉਨ੍ਹਾਂ ਕਿਹਾ ਕਿ ਹਾਲੀ 'ਚ 6 ਪੁਲਿਸ ਕਰਮਚਾਰੀ ਮਾਰੇ ਗਏ ਨੇ, ਕਈ ਪੁਲਿਸ ਥਾਣਿਆਂ 'ਤੇ ਹਮਲੇ ਹੋਏ ਨੇ, 2 ਰਾਜਨੀਤਿਕ ਨੇਤਾਵਾਂ 'ਤੇ ਵੀ ਹਮਲੇ ਹੋਏ ਨੇ। ਉਨ੍ਹਾਂ ਕਿਹਾ
2: इसके लिए कौन जिम्मेवार है? आम आदमी पार्टी की सरकार। इसके हत्या के बाद उसके पिता ने जो कहा है वो उससे भी बढ़कर है कि इसके लिए हम जो लोकल MLA है उसकी सह पे ये हो रहा है। तो मैंने तुरंत अपने माननीय गवर्नर साहब को चिट्ठी लिखा और हमें पंजाब की सरकार पे, पंजाब की पुलिस पे, पंजाब के किसी पे कोई भरोसा नहीं है, कुछ नहीं होता। इसलिए हमने बोला कि इस ये सारी जो केस हुआ है इसकी इंक्वायरी CBI को दी जाए।
0: ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੇ ਪੰਜਾਬ ਦੇ ਆਪਣੇ ਹਾਲੀਆ ਦੌਰਾਂ ਦੌਰਾਨ ਭਰੋਸਾ ਦਿੱਤਾ ਕਿ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AREAER ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ। ਸੀਮਾ ਸੁਰੱਖਿਆ ਬਲ BSF ਨੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਚ ਇਕ ਡਰੋਨ ਵਿਰੋਧੀ ਟੀਮ ਚ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ 15 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਸਰਹੱਦੀ ਸੁਰੱਖਿਆ ਬਲਾਂ ਨੇ ਕਾਂਸਟੇਬਲ ਨੂੰ ਖੁਫੀਆ ਸੂਚਨਾ ਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਇਕ ਨਸ਼ੀਲੇ ਪਦਾਰਥ ਤਸਕਰ ਵੱਲੋਂ ਭੇਜੀ ਗਈ ਖੇਪ ਵਾਲੀ ਕਾਰ ਚਲਾ ਰਿਹਾ ਸੀ। ਉਸਦੇ ਕਬਜ਼ੇ ਵਿਚੋਂ ਇਕ ਪਿਸਤੌਲ ਤੇ ਕੁਝ ਨਕਦੀ ਵੀ ਜ਼ਬਤ ਕੀਤੀ ਗਈ ਹੈ। BSF ਸੂਤਰਾਂ ਮੁਤਾਬਕ ਮੁਲਜ਼ਮ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਕਰੀਬ 1 ਮਹੀਨਾ ਪਹਿਲਾਂ ਐਂਟੀ ਡਰੋਨ ਟੀਮ 'ਚ ਤਰਨ ਤਾਰਨ 'ਚ ਉਸਦੀ ਮੌਜੂਦਾ ਤੈਨਾਤੀ ਵਾਲੀ ਜਗ੍ਹਾ 'ਤੇ ਤਬਦੀਲ ਕੀਤਾ ਗਿਆ। ਕੌਮਾਂਤਰੀ ਸਰਹੱਦ ਪਾਰ ਤੋਂ ਡਰੋਨਾਂ ਵੱਲੋਂ ਸੁੱਟੀਆਂ ਗਈਆਂ ਸ਼ੱਕੀ ਨਸ਼ੀਲੇ ਪਦਾਰਥਾਂ ਦੀਆਂ

0: ਟੀਪਾਂ ਦੀ ਨਿਗਰਾਨੀ ਤੇ ਰੋਕ ਲਈ ਐਂਟੀ ਡਰੋਨ ਟੀਮਾਂ ਤੈਨਾਤ ਨੇ। BSF ਅਤੇ ਪੁਲਿਸ ਨੇ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਵਾਈ 'ਚ ਹੋਰ ਕੌਣ ਸ਼ਾਮਲ ਨੇ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਪਠਾਨਕੋਟ ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਮੇਤ ਦੋ ਤਸਕਰਾਂ ਨੂੰ 7.5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ SSP ਮਨਪ੍ਰੀਤ ਸਿੰਘ ਨੇ ਦੱਸਿਆ।
1: ਸਾਡੇ SHO ਸਦਰ ਨੂੰ ਇਨਫੋਰਮੇਸ਼ਨ ਸੀਗੀ, ਇੱਕ ਬੰਦਾ ਜੀ ਉਹ ਕ੍ਰੋਸ ਬਾਰਡਰ ਦੀ ਹੈਰੋਇਨ ਹੈ ਪਠਾਨਕੋਟ ਅਤੇ ਹੋਰ ਅਗਲੇ ਏਰੀਏ ਦੇ ਵਿੱਚ ਵੇਚਦਾ ਹੈ ਤੇ ਉਹਨੂੰ ਜਦੋਂ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ, ਗ੍ਰਿਫ਼ਤਾਰ ਕਰਨ ਤੇ ਉਹਨੇ ਆਪਣਾ ਨਾਮ ਗੁਰਵੰਤ ਸਿੰਘ ਦੱਸਿਆ ਜੋ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਬਡਾਲੇ ਪਿੰਡ ਦਾ। 750 ਗ੍ਰਾਮ ਦੇ ਕਰੀਬ ਹੈਰੋਇਨ ਫਸਟ ਇਹਦੇ 'ਚ ਹਾਸਲ ਹੋਈ ਸੀਗੀ, ਉਸ ਤੋਂ ਬਾਅਦ ਫਰਦਰ ਜਿਹੜੀ 7 ਕਿਲੋ 300 ਗ੍ਰਾਮ ਦੇ ਕਰੀਬ ਜਿਹੜੀ ਉੱਥੋਂ ਦੁਬਾਰਾ ਹੈਰੋਇਨ ਮਿਲੀ ਸੀਗੀ। ਜੋ ਇਹਦੀ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਹੈਬਿਚੁਅਲ ਅਫੈਂਡਰ ਹੈ, ਇਹ ਇਸ ਕੰਮ ਦੇ ਵਿੱਚ ਪਹਿਲਾਂ ਹੀ ਲਿਪਤ ਹੈ, ਇਹਦੇ 'ਤੇ 3 ਪਰਚੇ ਦਰਜ ਨੇ। ਇਹ ਤਾਂ ਇਨਸ਼ੋਰ ਕਰਦੇ ਹਾਂ ਕਿ ਹਾਂ ਵੀ ਜਿਹੜੀ ਨਸ਼ੇ ਦੇ ਖਿਲਾਫ ਸਾਡੇ ਜੰਗ ਹੈ ਇੱਦਾਂ ਹੀ ਇੱਕ ਕੰਮ ਕਰਦਾ ਰਹੂਗਾ ਤੇ ਕਿਸੇ ਨਸ਼ੇ ਵਾਲੇ ਕਿਸੇ ਵੀ ਕਾਰੋਬਾਰ ਨੂੰ ਇੱਥੇ ਪਨਪ ਨਹੀਂ ਦਿੱਤਾ ਜਾਊਗਾ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਸੂਬੇ 'ਚ ਕਲੀਨਿਕਾਂ ਦੀ ਕੁੱਲ ਗਿਣਤੀ 1,245 ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਮਿਆਰੀ ਸਿਹਤ ਸੰਭਾਲ, ਸਿੱਖਿਆ ਤੇ ਰੁਜ਼ਗਾਰ ਪ੍ਰਦਾਨ ਕਰਨਾ। ਅੱਜ ਚੱਬੇਵਾਲ ਦੇ ਪਿੰਡ ਹਰਖੋਵਾਲ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਲੀਨਿਕਾਂ 'ਚ 6,48 ਲੱਖ ਤੋਂ ਵੱਧ OPD ਦਾ ਜ਼ਿਕਰ ਕੀਤਾ। ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਰ ਵਿਭਾਗ ਨੇ 429 ਕਰੋੜ ਰੁਪਏ ਦੇ GST ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸ਼ੱਕੀ ਟੈਕਸ ਚੋਰੀ 'ਚ 2,442 ਲੱਖ ਰੁਪਏ ਦੀ ਵੱਡੀ ਟੈਕਸਯੋਗ ਰਕਮ ਸ਼ਾਮਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਤਹਿਤ ਕਾਰਵਾਈ ਕਰਦਿਆਂ ਲੁਧਿਆਣਾ ਵਿਖੇ ਸ੍ਰੀ ਬਾਲਾ ਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਤੇ ਉਸਦੇ ਸਾਥੀਆਂ ਸਮੀ ਧੀਮਾਨ, ਜਸ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ। ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਉਪ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਬਕਾਇਆ ਸ਼ਿਕਾਇਤਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਦਾ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਕਿਹਾ,
2: ਮੇਰੀ ਦੁਕਾਨ ਮੇਰੇ ਨਾਮ ਲਾਂਚ ਹੋਇਆ ਜਿਹੜੀ ਸਰਕਾਰ ਵੱਲੋਂ, ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹਦਾ ਕਿ ਲੋਕ ਉਹਦੇ 'ਚ ਬੜਾ ਸਰਕਾਰ ਦਾ ਧੰਨਵਾਦ ਕਰ ਰਹੇ ਹੈਗੇ ਆ, ਜਿਹਦਾ ਕਿ ਵਪਾਰੀ ਦੇ ਜਿਹੜੇ ਗਰੀਵੈਂਸ ਹੈਗੇ ਆ 40 ਕਰੋੜ ਰੁਪਇਆ ਸਰਕਾਰ ਵੱਲੋਂ ਸੈਂਕਸ਼ਨ ਹੋ ਗਿਆ, ਅਸੀਂ ਹਰ ਜ਼ਿਲ੍ਹੇ ਨੂੰ 2-2 ਕਰੋੜ ਰੁਪਇਆ ਦਿੱਤਾ ਹੈਗਾ। ਇਸ ਨਾਲ ਜਿਹੜੇ ਵਪਾਰੀ ਵਰਗ ਹੈ ਸਰਕਾਰ ਨਾਲ ਵੀ ਜੁੜ ਰਿਹਾ ਤੇ ਵਪਾਰੀ ਖੁਸ਼ ਵੀ ਹੈਗੇ।
0: ਪੰਜਾਬ BJP ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਦੇ ਦੇਸ਼ ਭਰ ਵਿੱਚ ਆਪਣਾ ਸਮਰਥਨ ਆਧਾਰ ਗੁਆਉਣ ਤੋਂ ਬਾਅਦ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ। ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪੰਜਾਬ 'ਚ ਤਸੱਲੀ ਬਖਸ਼ ਢੰਗ ਨਾਲ ਪੂਰੀ ਹੋ ਗਈ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਹੈ ਤੇ ਮੁੱਖ ਚੋਣ ਅਧਿਕਾਰੀ ਦਾ ਵੀ ਸ਼ੁਕਰੀਆ ਅਦਾ ਕੀਤਾ। ਹਾਲਾਂਕਿ BJP ਨੇਤਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦੇ ਨੇਤਾ SIR ਦਾ ਵਿਰੋਧ ਕਰਨ ਲਈ ਦਿੱਲੀ 'ਚ ਆ ਰਹੇ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇਤਾਵਾਂ ਨੇ 10 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਵੀ ਇਸ ਅਭਿਆਸ ਦਾ ਵਿਰੋਧ ਕੀਤਾ ਸੀ, ਜਦਕਿ ਦੋਵਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ 12 ਅਕਤੂਬਰ ਨੂੰ ਮੁੱਖ ਚੋਣ ਅਧਿਕਾਰੀ ਦਾ ਧੰਨਵਾਦ ਕੀਤਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਆਪਣਾ ਗੁਆਚਿਆ ਸਮਰਥਨ ਮੁੜ ਪ੍ਰਾਪਤ ਕਰਨ ਲਈ ਇਸ ਅਭਿਆਸ ਨੂੰ ਇੱਕ ਸਿਆਸੀ ਮੁੱਦੇ ਵਿੱਚ ਬਦਲ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਨੂੰ ਰੋਕਣ ਲਈ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਮਾਨਸਾ 'ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਥਿਤ ਕਾਤਲ ਗ੍ਰਿਫ਼ਤਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। BSF ਨੇ ਤਰਨ ਤਾਰਨ ਦੀ ਡਰੋਨ ਵਿਰੋਧੀ ਟੀਮ 'ਚ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ 15 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
3: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਤੇ 6:30 ਹੋ ਰਹੇ ਨੇ। ਲਹੂ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਘਰੇ ਹੋ? ਲੰਘ ਆਈਏ,
1: ਆ ਜਾਓ ਆ ਜਾਓ ਬੱਚਿਆਂ ਵਾਲਿਓ, ਆ ਜਾਓ।
0: ਆ ਗਏ ਜੀ, ਆ ਗਏ ਜੀ, ਆ ਗਏ। ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ।
0: ਮੈਂ ਕਿਹਾ ਬੜੀਆਂ ਖਬਰਾਂ ਪੜ੍ਹੀ ਜਾਂਦੇ ਹੋ, ਵੀ ਕੋਈ ਸਾਨੂੰ ਵੀ ਕੋਈ ਗੁਰਗਿਆਨ ਦੀ ਗੱਲ ਦੱਸ ਦਿਆ ਕਰੋ।
1: ਤੁਸੀਂ ਵੀ ਅਖਬਾਰ ਪੜ੍ਹੋ, ਟੀਵੀ 'ਚ ਖਬਰਾਂ ਦੇਖੋ, ਜਾਣਕਾਰੀ ਮਿਲਦੀ ਹੈ ਅਤੇ ਜਾਣਕਾਰੀ ਦੇ ਨਾਲ ਹੀ ਤੁਹਾਡੀ ਨੌਲੇਜ ਵਧਦੀ ਹੈ ਅਤੇ ਦੁਨੀਆਦਾਰੀ ਦੀ ਸਮਝ।
0: ਬਿਲਕੁਲ ਬਿਲਕੁਲ।
1: ਬਚਣਾ ਕਿੱਦਾਂ, ਕੀ ਕਰਨਾ ਅਤੇ ਕੀ ਨਹੀਂ ਕਰਨਾ।
0: ਦੇਖੋ, ਪੜ੍ਹੇ ਲਿਖੇ ਬੰਦੇ ਦੇ ਕੋਲ ਆਉਣ ਦਾ ਨਾ ਇਹੀ ਫਾਇਦਾ ਹੁੰਦਾ ਕਿ ਦੋ ਚਾਰ ਗੱਲਾਂ ਗਿਆਨ ਦੀਆਂ ਪਤਾ ਲੱਗ ਜਾਂਦੀਆਂ।
1: ਬਿਲਕੁਲ ਜੀ। ਅਤੇ ਅੱਜ 14 ਅਕਤੂਬਰ ਵਰਲਡ ਸਟੈਂਡਰਡ ਡੇ।
0: ਕਿਆ ਬਾਤ ਆ!
1: ਅਖਬਾਰਾਂ ਪੜ੍ਹੋ ਤੇ ਪਤਾ ਵੀ ਲੱਗ ਜਾਂਦਾ ਵੇ। ਵਿਸ਼ਵ ਮਾਨਕ ਦਿਵਸ 1970 ਤੋਂ ਮਨਾਉਣਾ ਸ਼ੁਰੂ ਹੋਇਆ।
0: ਅੱਛਾ ਜੀ।
1: ਤੁਹਾਡੇ ਵਰਗੇ, ਸਾਡੇ ਵਰਗੇ ਸਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਵਸਤਾਂ ਤੇ ਵਪਾਰ ਬਾਰੇ ਸਹੀ ਕੀ ਹੈ ਤੇ ਗਲਤ ਕੀ ਹੈ।
0: ਗੱਲ ਤਾਂ ਸਹੀ ਹੈ।
1: ਪਿਛਲੇ ਦਿਨੀ ਤੁਸੀਂ ਸ਼ਿਕਾਇਤ ਕਰ ਰਹੇ ਸੀਗੇ ਕਿ ਪ੍ਰੈਸ ਲੈ ਕੇ ਆਉਂਦੀ ਹੈ।
0: ਆਹੋ, ਕਾਰ ਟੁੱਟ ਗਈ, ਉਹ ਲਿਆਂਦੀ ਹਲੇ ਮਾੜੀ ਜੀ ਲਾਈ ਆ ਆਪਾਂ, ਭਰਜਾਈ ਤੁਹਾਡੀ ਮਾੜੀ ਜੀ ਐਂ ਕਰਨ ਲੱਗੀ ਪ੍ਰੈਸ, ਉਹ ਨਾਲ ਹੀ ਇੱਕ ਤਾਰ ਜਿਹੜੀ ਆ ਬੁੜਕ ਕੇ ਉਹਨੂੰ ਝਟਕਾ ਲੱਗਿਆ, ਫਿਰ ਇਹ ਟੁੱਟ ਗਈ, ਬਚ ਗਈ ਵਿਚਾਰੀ ਕਿਤੇ।
1: ਇਹ ਸਾਰੀਆਂ ਚੀਜ਼ਾਂ ਸਟੈਂਡਰਡ, ਹਰ ਚੀਜ਼ ਦਾ ਸਟੈਂਡਰਡ ਮਿੱਥਣ ਲਈ ਵਰਲਡ ਲੈਵਲ ਤੇ ਇਹ ਦਿਨ ਮਨਾਇਆ ਜਾਂਦਾ।
0: ਕੀ ਬਾਤ ਹੈ!
1: ਖਾਣ ਪੀਣ ਦੀ ਵਸਤਾਂ ਹੋਣ, ਇਸਤੇਮਾਲ ਵਾਲੀਆਂ ਹੋਣ, ਉਹਨਾਂ ਦਾ ਪੈਮਾਨਾ ਕੀ ਹੋਣਾ ਚਾਹੀਦਾ ਵੇ, ਕੀ ਕੀ ਸਟੈਂਡਰਡ ਹੋਣੇ ਚਾਹੀਦੇ। ਅਗਰ ਪ੍ਰੈਸ ਦੀ ਗੱਲ ਕਰੀਏ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਖਰਾਬ ਹੋ ਗਈ, ਉਹਦੇ ਵਿੱਚ ਕਿੰਨੀ ਗੇਜ ਦੀ ਤਾਰ ਪੈਣੀ ਚਾਹੀਦੀ ਹੈ, ਕੋਇਲ ਕਿਹੜੀ ਹੋਣੀ ਚਾਹੀਦੀ ਹੈ, ਮਟੀਰੀਅਲ ਕਿਹੜਾ ਹੋਣਾ ਚਾਹੀਦਾ। ਖਾਣ ਪੀਣ ਦੀ ਅਗਰ ਗੱਲ ਕਰੀਏ, ਕਿਹੜਾ ਤੇਲ ਇਸਤੇਮਾਲ ਹੋਣਾ ਚਾਹੀਦਾ, ਕਿਹੜਾ ਨਮਕ ਹੋਣਾ ਚਾਹੀਦਾ, ਤਿਉਹਾਰਾਂ ਦੇ ਦਿਨ ਨੇ, ਖੋਇਆ ਕਿੱਦਾਂ ਦਾ ਹੋਣਾ ਚਾਹੀਦਾ।
0: ਮੈਂ ਦੇਖਿਆ ਜਿਹੜੇ ਤੁਹਾਡੇ ਵਰਗੇ ਪਾੜੂ ਹੈਗੇ ਆ ਨਾ, ਉਹ ਤਾਂ ਬਿਸਕੁਟਾਂ ਦਾ ਪੈਕਟ ਵੀ ਲੈਣ ਜਾਂਦੇ ਆ, ਤਾਂ ਐਨਕਾਂ ਲਾ ਲਾ ਕੇ ਉੱਤੋਂ ਪੜ੍ਹਦੇ ਆ ਸਾਰਾ ਵੀ ਕੀ ਲਿਖਿਆ। ਮੈਂ ਇੱਕ ਵਾਰੀ ਦੇਖਾਂ, ਮੈਂ ਕਿਹਾ ਇੱਥੇ ਕੋਈ ਐਸੇ ਲਿਖਿਆ ਵੀ ਪਤਾ ਨਹੀਂ ਬੜੀ ਦੇਰ ਦਾ ਇਹ ਮੁੰਡਾ ਪੜ੍ਹੀ ਜਾਂਦਾ ਪਿਆ।
1: ਇਸੇ ਦਿਨ ਇਹ ਸਾਰੀਆਂ ਚੀਜ਼ਾਂ ਦੇ ਸਟੈਂਡਰਡ ਫਿਕਸ ਕੀਤੇ ਗਏ।
0: ਅੱਛਾ।
1: ਕਿ ਖਾਣ ਪੀਣ ਵਾਲੀ ਚੀਜ਼ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈ ਕਿੰਨੀ ਕੈਲਰੀ ਮਿਲੇਗੀ, ਕਿਹੜਾ ਕਿਹੜੀ ਇਹਦੇ ਚ ਸਮਾਨ ਪਿਆ ਪਿਆ ਜਾਂ ਨਹੀਂ ਪਿਆ।
0: ਅੱਛਾ ਜੀ।
1: ਤੇ ਸਿਹਤ ਲਈ ਕਿਹੜਾ ਚੰਗਾ ਤੇ ਕਿਹੜਾ।
0: ਬਿਲਕੁਲ ਠੀਕ ਹੈ ਤੁਹਾਡੀ ਗੱਲ।
1: ਤੇ ਇਸੇ ਬਾਰੇ ਹੀ ਭਾਰਤੀ ਮਾਨਕ ਬਿਊਰੋ ਦੇ ਉਪ ਮਹਾਨਿਦੇਸ਼ਕ ਦੀਪਕ ਕੁਮਾਰ ਸਿੰਗਲਾ ਦਾ ਇਸੇ ਦਿਨ ਯਾਨੀ ਵਿਸ਼ਵ ਮਾਨਕ ਦਿਵਸ ਤੇ ਸੁਨੇਹਾ ਹੈ।
0: ਅੱਛਾ ਜੀ,
1: ਸੁਣਾਨੇ ਹਾਂ।
0: ਸੁਣਾਓ ਜੀ।
2: ਨਮਸਕਾਰ, ਅੱਜ ਦਾ ਕਾਰਜਕ੍ਰਮ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਵਿਸ਼ਵ ਮਾਨਕ ਦਿਵਸ ਕੀ ਹਾਰਦਿਕ ਸ਼ੁਭਕਾਮਨਾਏ। ਸਾਥੀਓ, ਪ੍ਰਤੇਕ ਵਰਸ਼ 14 ਅਕਤੂਬਰ ਕੋ ਵਿਸ਼ਵ ਭਰ ਮੇ ਵਿਸ਼ਵ ਮਾਨਕ ਦਿਵਸ ਮਨਾਇਆ ਜਾਤਾ ਹੈ। ਇਸ ਦਿਵਸ ਕਾ ਉਦੇਸ਼ ਹਮਾਰੇ ਦੈਨਿਕ ਜੀਵਨ ਔਰ ਵੈਸ਼ਵਿਕ ਅਰਥਵਿਵਸਥਾ ਮੇ ਮਾਨਕੋ ਕੀ ਮਹੱਤਵਪੂਰਨ ਭੂਮਿਕਾ ਕੋ ਦਰਸਾਨਾ ਤਥਾ ਮਾਨਕੋ ਕੇ ਵਿਕਾਸ ਮੇ ਯੋਗਦਾਨ ਦੇਣੇ ਵਾਲੇ ਵਿਸ਼ਵ ਭਰ ਕੇ ਹਜ਼ਾਰੋਂ ਵਿਸ਼ੇਸ਼ਗਿਓਂ, ਇੰਜੀਨੀਅਰੋਂ, ਸ਼ੋਧਕਰਤਾਓਂ ਕੇ ਪ੍ਰਤੀ ਸਨਮਾਨ ਵਿਅਕਤ ਕਰਨਾ ਹੈ। ਪ੍ਰਤੇਕ ਵਰਸ਼ ਵਿਸ਼ਵ ਮਾਨਕ ਦਿਵਸ ਕਿਸੀ ਏਕ ਖਾਸ ਉਦੇਸ਼ ਕੋ ਧਿਆਨ ਮੇ ਰੱਖ ਕਰ ਮਨਾਇਆ ਜਾਤਾ ਹੈ। ਇਸ ਵਰਸ਼ ਕਾ ਵਿਸ਼ੇ ਬਿਹਤਰ ਵਿਸ਼ਵ ਕੇ ਲੀਏ ਸਾਂਝਾ ਦ੍ਰਿਸ਼ਟੀਕੋਣ ਔਰ ਵਿਸ਼ੇਸ਼ ਰੂਪ ਸੇ ਸਤਤ ਵਿਕਾਸ ਲਕਸ਼ੇ SDG 7 ਕਿਫਾਇਤੀ ਔਰ ਸਵੱਛ ਊਰਜਾ ਪਰ ਕੇਂਦਰਿਤ ਹੈ। ਅਕਸਰ ਇਹ ਪ੍ਰਸ਼ਨ ਪੁੱਛਾ ਜਾਤਾ ਹੈ ਕਿ ਸਤਤ ਵਿਕਾਸ ਲਕਸ਼ਿਓਂ ਸਸਟੇਨੇਬਲ ਡਿਵੈਲਪਮੈਂਟ ਗੋਲਸ ਕੀ ਪ੍ਰਾਪਤੀ ਮੇ ਮਾਨਕ ਕਿਉਂ ਮਹੱਤਵਪੂਰਨ ਹੈ। ਸਰਲ ਸ਼ਬਦੋਂ ਮੇ ਇਸਕਾ ਉੱਤਰ ਹੈ ਕਿ ਮਾਨਕ ਕੇਵਲ ਤਕਨੀਕੀ ਦਸਤਾਵੇਜ਼ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਗੁਣਵੱਤਾ, ਸੁਰੱਖਿਆ, ਦਕਸ਼ਤਾ ਔਰ ਵਿਸ਼ਵਾਸ ਕੀ ਇੱਕ ਸਾਂਝਾ ਭਾਸ਼ਾ, ਕਾਮਨ ਲੈਂਗੁਏਜ ਆਫ ਕੁਆਲਿਟੀ, ਸੇਫਟੀ, ਐਫੀਸ਼ੈਂਸੀ ਐਂਡ ਟਰੱਸਟ ਹੈ ਔਰ ਸਤਤ ਵਿਕਾਸ ਲਕਸ਼ਿਓਂ ਕੇ ਉਦੇਸ਼ਿਓਂ ਕੋ ਵਿਵਹਾਰਿਕ ਰੂਪ ਮੇ ਪਰਿਵਰਤਿਤ ਕਰਨੇ ਮੇ ਮਹੱਤਵਪੂਰਨ ਭੂਮਿਕਾ ਨਿਭਾਤੇ ਹੈ। ਮਾਨਕ ਗੁਣਵੱਤਾ, ਸੁਰੱਖਿਆ ਔਰ ਦਕਸ਼ਤਾ ਕੇ ਲੀਏ ਮਾਪਨੀਏ ਮਾਨਦੰਡ, ਮੇਜਰੇਬਲ ਬੈਂਚਮਾਰਕਸ ਨਿਰਧਾਰਿਤ ਕਰਤੇ ਹੈ। ਪ੍ਰਤੇਕ ਮਾਨਕ ਕੇ ਪਿੱਛੇ ਏਕ ਵਿਆਪਕ ਪਬਲਿਕ ਪਰਪਜ਼ ਹੋਤਾ ਹੈ। ਜੈਸੇ ਕਿ ਵਿਦਯੁਤ ਉਪਕਰਨੋਂ ਕੇ ਲੀਏ ਮਾਨਕ ਕਿਸੀ ਪਰਿਵਾਰ ਕੀ ਸੁਰੱਖਿਆ ਸੁਨਿਸ਼ਚਿਤ ਕਰਤੇ ਹੈ। ਨਿਰਮਾਣ ਸਮੱਗਰੀ ਕੇ ਲੀਏ ਮਾਨਕ ਹਮਾਰੇ ਬੁਨਿਆਦੀ ਢਾਂਚੇ ਕੀ ਮਜ਼ਬੂਤੀ ਸੁਨਿਸ਼ਚਿਤ ਕਰਤੇ ਹੈ।

ਨੇ ਤੇ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਹਨਾਂ ਵਿੱਚ ਮੱਖੀਆਂ, ਮੱਛਰ, ਚਿੱਚੜ, ਜੂਆਂ ਆਦਿ ਆਉਂਦੇ ਨੇ। ਹੁਣ ਆਪਾਂ ਗੱਲ ਕਰੀਏ ਕਿ ਬਾਹਰੀ ਪਰਜੀਵੀ ਪਸ਼ੂਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਨੇ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ 'ਤੇ ਕਿਵੇਂ ਅਸਰ ਕਰਦੇ ਨੇ। ਸੋ ਪਸ਼ੂ ਪਾਲਕ ਵੀਰੋ, ਜਿਹੜੇ ਬਾਹਰੀ ਪਰਜੀਵੀ ਨੇ ਇਹ ਦੋਧਾਰੀ ਤਲਵਾਰ ਸਾਬਤ ਹੁੰਦੇ ਨੇ, ਯਾਨੀ ਕਿ ਇਹ ਪਸ਼ੂਆਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜਿਹੜਾ ਵਾ ਨੁਕਸਾਨ ਪਹੁੰਚਾਉਂਦੇ ਨੇ। ਸਿੱਧੇ ਰੂਪ ਵਿੱਚ ਜੇਕਰ ਆਪਾਂ ਨੁਕਸਾਨ ਦੀ ਗੱਲ ਕਰੀਏ, ਜੇ ਆਪਾਂ ਮੱਖੀਆਂ ਅਤੇ ਚਿੱਚੜਾਂ ਦੀ ਗੱਲ ਕਰੀਏ, ਤਾਂ ਇਹ ਪਸ਼ੂਆਂ ਨੂੰ ਤੰਗ ਅਤੇ ਪਰੇਸ਼ਾਨ ਕਰਦੀਆਂ ਨੇ। ਉਹਦੇ ਕਰਕੇ ਕੀ ਹੁੰਦਾ ਵਾ, ਪਸ਼ੂ ਜਿਹੜਾ ਵਾ ਰੱਜਵੀਂ ਖੁਰਾਕ ਨਹੀਂ ਲੈ ਪਾਉਂਦਾ ਅਤੇ ਉਹਦੇ ਉਹਨੂੰ ਜਿਹੜਾ ਉਨਿੰਦਰਾਪਣ ਰਹਿੰਦਾ ਹੈ। ਜੇਕਰ ਉਹ ਰੱਜਵੀਂ ਖੁਰਾਕ ਨਹੀਂ ਲੈ ਪਾਉਂਦਾ ਤਾਂ ਇਹਦੇ ਨਾਲ ਕੀ ਹੁੰਦਾ ਕਿ ਪਸ਼ੂ ਦੀ ਉਤਪਾਦਨ ਸਮਰੱਥਾ ਵਿੱਚ ਜਿਹੜੀ ਆ ਉਹ ਕਮੀ ਆਉਣੀ ਸ਼ੁਰੂ ਹੋ ਜਾਂਦੀ ਆ, ਯਾਨੀ ਕਿ ਜਿਹੜਾ ਉਹਦਾ ਦੁੱਧ ਦਾ ਉਤਪਾਦਨ ਆ ਉਹ ਘੱਟ ਜਾਂਦਾ ਵਾ। ਜਿਹੜੇ ਚਿੱਚੜ ਨੇ ਉਹ ਪਸ਼ੂਆਂ ਦਾ ਖੂਨ ਚੂਸਦੇ ਨੇ ਅਤੇ ਖੂਨ ਚੂਸ ਕੇ ਜਿਹੜਾ ਵਾ ਪਸ਼ੂਆਂ ਦੀ ਵਿੱਚ ਖੂਨ ਦੀ ਕਮੀ ਦਾ ਕਾਰਨ ਬਣਦੇ ਨੇ। ਉਸ ਤੋਂ ਇਲਾਵਾ ਜਿਹੜਾ ਵਾ ਮੱਖੀਆਂ ਪਸ਼ੂਆਂ ਦੇ ਜ਼ਖਮਾਂ ਦੇ ਵਿੱਚ ਆਂਡੇ ਦੇ ਕੇ ਜਿਹੜਾ ਵਾ ਚਮੜੀ ਨੂੰ ਖਰਾਬ ਕਰਦੀਆਂ ਨੇ ਅਤੇ ਚਿੱਚੜਾਂ ਅਤੇ ਮੱਖੀਆਂ ਦੇ ਕਾਰਨ ਜਿਹੜਾ ਵਾ ਪਸ਼ੂ ਦੀ ਚਮੜੀ ਦੇ ਵਿੱਚ ਜਿਹੜੀਆਂ ਵਾ ਉਹ ਮੋਰੀਆਂ ਹੋ ਜਾਂਦੀਆਂ ਨੇ ਅਤੇ ਉਹਦੀ ਖੱਲ ਦੀ ਜਿਹੜੀ ਆ ਕੀਮਤ ਡਿੱਗ ਜਾਂਦੀ ਹੈ। ਅਸਿੱਧੇ ਰੂਪ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮੱਖੀਆਂ ਅਤੇ ਚਿੱਚੜ ਜਿਹੜੇ ਨੇ ਉਹ ਪਸ਼ੂਆਂ ਵਿੱਚ ਭਾਂਤ ਭਾਂਤ ਤਰ੍ਹਾਂ ਦੇ ਜਿਹੜੇ ਆ ਪਰਜੀਵੀ ਰੋਗ ਫੈਲਾਉਣ ਦਾ ਕਾਰਕ ਸਿੱਧ ਹੁੰਦੇ ਨੇ। ਜਿਵੇਂ ਕਿ ਮੱਖੀਆਂ ਦੀ ਆਪਾਂ ਗੱਲ ਕਰੀਏ, ਜਿਹੜਾ ਭੂਰਾ ਮੱਖ ਆ ਉਹ ਜਿਹੜਾ ਪਸ਼ੂਆਂ ਦੇ ਵਿੱਚ ਸਰ੍ਹਾਂ ਦੀ ਬਿਮਾਰੀ ਰੋਗ ਫੈਲਾਉਣ ਦਾ ਕਾਰਕ ਸਾਬਤ ਹੁੰਦਾ ਹੈ ਅਤੇ ਜਿਹੜੇ ਚਿੱਚੜ ਨੇ ਉਹ ਪਸ਼ੂਆਂ ਦੇ ਵਿੱਚ ਲਹੂ ਮੂਤਨਾ ਰੋਗ, ਪੀਲੀਆ ਰੋਗ ਅਤੇ ਕਨੇਡੂ ਰੋਗ ਫੈਲਾਉਣ ਦਾ ਜਿਹੜਾ ਵਾ ਕਾਰਨ ਸਾਬਤ ਹੁੰਦੇ ਨੇ। ਇਸ ਤੋਂ ਇਲਾਵਾ ਚਿੱਚੜ ਅਤੇ ਮੱਖੀਆਂ ਪਸ਼ੂਆਂ ਵਿੱਚ ਕਈ ਪ੍ਰਕਾਰ ਦੇ ਵਿਸ਼ਾਣੂ ਅਤੇ ਜੀਵਾਣੂ ਰੋਗ ਵੀ ਫੈਲਾਉਂਦੇ ਨੇ। ਹੁਣ ਆਪਾਂ ਗੱਲ ਕਰੀਏ ਆਰਥਿਕਤਾ ਦੀ। ਬਾਹਰੀ ਪਰਜੀਵੀਆਂ ਦੇ ਕਾਰਨ ਪਸ਼ੂ ਪਾਲਕਾਂ ਦੀ ਆਰਥਿਕਤਾ 'ਤੇ ਬਹੁਤ ਹੀ ਗੰਭੀਰ ਅਸਰ ਪੈਂਦਾ ਹੈ। ਜਿਵੇਂ ਕਿ ਇਹ ਵੇਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਪਸ਼ੂ ਪਾਲਕਾਂ ਨੂੰ ਚਿੱਚੜ ਅਤੇ ਉਹਨਾਂ ਤੋਂ ਹੋਣ ਵਾਲੇ ਰੋਗਾਂ ਦੇ ਕਾਰਨ 6,600 ਕਰੋੜ ਰੁਪਈਏ ਦਾ ਜਿਹੜਾ ਵਾ ਉਹ ਨੁਕਸਾਨ ਜਿਹੜਾ ਵਾ ਉਹ ਸਹਿਣਾ ਪੈਂਦਾ ਹੈ। ਦੂਸਰਾ, ਚਿੱਚੜਾਂ ਦੇ ਕਾਰਨ ਜਿਹੜੀ ਚਮੜੀ ਜਦੋਂ ਖਰਾਬ ਹੋ ਜਾਂਦੀ ਆ ਉਹਦੇ ਕਾਰਨ ਜਿਹੜੀ ਖੱਲ ਆ ਉਹਦੀ ਜਿਹੜੀ ਕੀਮਤ ਆ ਉਹ 10% ਤੋਂ ਲੈ ਕੇ ਅਤੇ 20% ਤੱਕ ਉਹਦੀ ਕੀਮਤ ਜਿਹੜੀ ਆ ਘੱਟ ਜਾਂਦੀ ਆ। ਅਤੇ ਜਿਹੜੀਆਂ ਗਾਵਾਂ ਬਹੁਤ ਸਾਰਾ ਦੁੱਧ ਦਿੰਦੀਆਂ ਨੇ, ਜਿਵੇਂ ਮੰਨ ਲਓ ਜਿਹੜੀਆਂ ਵਲੈਤੀ ਗਾਵਾਂ ਨੇ ਜਾਂ ਦੋਗਲੀਆਂ ਗਾਵਾਂ ਨੇ ਜਿਹੜਾ ਕਿ 30 ਲੀਟਰ ਤੋਂ ਵੱਧ ਦੁੱਧ ਦਿੰਦੀਆਂ ਨੇ, ਜੇਕਰ ਉਹਨਾਂ 'ਤੇ 100 ਚਿੱਚੜ ਵੀ ਲੱਗ ਜੇ ਤਾਂ 100 ਚਿੱਚੜਾਂ ਪਿੱਛੇ 1 ਲੀਟਰ ਦੁੱਧ ਦਾ ਜਿਹੜਾ ਵਾ ਘਾਟਾ ਪਸ਼ੂ ਪਾਲਕ ਨੂੰ ਜਿਹੜਾ ਵਾ ਪੈਂਦਾ ਹੈ। ਇਸ ਤਰ੍ਹਾਂ ਮੱਖੀਆਂ ਦੇ ਕਰਕੇ ਵੀ ਪਸ਼ੂ ਪਾਲਕਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਅਤੇ ਜਿਹੜਾ ਪਸ਼ੂ ਪਾਲਕਾਂ ਦੇ ਜਾਨਵਰਾਂ ਦਾ ਜਿਹੜਾ ਦੁੱਧ ਆ ਉਹ ਜਿਹੜਾ ਵਾ 3 ਤੋਂ ਲੈ ਕੇ 5% ਤੱਕ ਜਿਹੜਾ ਵਾ ਡਿੱਗ ਸਕਦਾ ਹੈ। ਫਿਰ ਕੁਛ ਮੱਖੀਆਂ ਜਿਹੜਾ ਪਸ਼ੂਆਂ ਨੂੰ ਇੰਨੀ ਜ਼ੋਰ ਦੇ ਨਾਲ ਕੱਟਦੀਆਂ ਵੜਦੀਆਂ ਨੇ ਕਿ ਪਸ਼ੂ ਜਿਹੜੇ ਆ ਉਹਨਾਂ ਤੋਂ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਬੇਤਹਾਸ਼ਾ ਦੌੜਦੇ ਨੇ, ਜਿਨ੍ਹਾਂ ਕਾਰਨ ਉਹਨਾਂ ਨੂੰ ਸੱਟ ਲੱਗਣ ਦਾ ਖਤਰਾ ਜਿਹੜਾ ਵਾ ਉਹ ਬਣਿਆ ਰਹਿੰਦਾ ਹੈ ਅਤੇ ਗੱਭਣ ਜਾਨਵਰਾਂ ਵਿੱਚ ਕਈ ਵਾਰ ਜਿਹੜਾ ਵਾ ਉਹ ਜਿਹੜਾ ਵਾ ਬੱਚਾ ਵੀ ਸੁੱਟ ਦਿੰਦੇ ਨੇ, ਯਾਨੀ ਕਿ ਉਹ ਤੂ ਜਾਂਦੇ ਨੇ। ਹੁਣ ਆਪਾਂ ਗੱਲ ਕਰੀਏ ਕਿ ਜਿਹੜੇ ਬਾਹਰੀ ਪਰਜੀਵੀ ਨੇ ਯਾਨੀ ਕਿ ਜਿਹੜੀਆਂ ਮੱਖੀਆਂ ਨੇ, ਜਿਹੜੇ ਚਿੱਚੜ ਨੇ, ਇਹ ਕਿੱਥੇ ਪਨਪਦੇ ਨੇ? ਪਸ਼ੂ ਪਾਲਕ ਵੀਰੋ, ਜਿਹੜੀਆਂ ਮੱਖੀਆਂ ਨੇ ਇਹ ਉਸ ਜਗ੍ਹਾ 'ਤੇ ਜ਼ਿਆਦਾ ਹੁੰਦੀਆਂ ਨੇ ਜਿੱਥੇ ਸਾਫ਼ ਸਫਾਈ ਦੀ ਅਣਹੋਂਦ ਹੋਵੇ। ਇਹ ਜਿਹੜਾ ਵਾ ਆਪਣਾ ਜਿਹੜਾ ਮੱਖੀਆਂ ਜਿਹੜਾ ਆਪਣੇ ਆਂਡੇ ਨੇ ਉਹ ਜਿਹੜਾ ਵਾ ਪਸ਼ੂ ਦੇ ਗੋਹੇ ਵਿੱਚ ਜਿਹੜਾ ਵਾ ਦੇ ਦਿੰਦੀਆਂ ਨੇ ਅਤੇ ਉਹਨਾਂ ਆਂਡਿਆਂ ਦੇ ਨਾਲ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਵਿੱਚੋਂ ਇੱਕ ਜੀਵਨ ਚੱਕਰ ਦੀ ਇੱਕ ਜਿਹੜੀ ਆ ਸਟੇਜ ਨਿਕਲਦੀ ਆ ਜਿਹਨੂੰ ਆਪਾਂ ਲਾਰਵਾ ਕਹਿੰਦੇ ਹਾਂ, ਜਿਹਨੂੰ ਆਪਾਂ ਸੁੰਡੀ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਉਹ ਸੁੰਡੀ ਫਿਰ ਪਨਪਦੀ ਹੋਈ ਇੱਕ ਪਿਊਪਾ ਬਣ ਜਾਂਦੀ ਆ ਅਤੇ ਫਿਰ ਉੱਥੋਂ ਇੱਕ ਬਾਲਗ ਮੱਖੀ ਜਿਹੜਾ ਵਾ ਉਹ ਨਿਕਲ ਆਉਂਦੀ ਆ ਅਤੇ ਜੇਕਰ ਉਚਿਤ ਤਾਪਮਾਨ ਅਤੇ ਉਚਿਤ ਨਮੀ ਜਿਹੜਾ ਵਾ ਮਿਲ ਜਾਵੇ ਤਾਂ ਮੱਖੀ ਜਿਹੜਾ ਵਾ ਆਪਣਾ ਜੀਵਨ ਦਾ ਜਿਹੜਾ ਚੱਕਰ ਆ ਉਹ 10 ਤੋਂ 21 ਦਿਨਾਂ ਦੇ ਵਿੱਚ ਜਿਹੜਾ ਪੂਰਾ ਕਰ ਲੈਂਦੀ ਆ। ਜਿਹੜੇ ਚਿੱਚੜ ਆ ਪਸ਼ੂ ਪਾਲਕ ਵੀਰੋ, ਚਿੱਚੜ ਜਿਹੜੇ ਆ ਉਹ 5 ਤੋਂ 10% ਜਿਹੜੇ ਚਿੱਚੜਾਂ ਦੀ ਆਬਾਦੀ ਆ ਜਿਹੜੀ ਉਹੀ ਆ ਜਿਹੜਾ ਆਪਾਂ ਨੂੰ ਜਾਨਵਰਾਂ 'ਤੇ ਦਿਖਦੀ ਆ, ਜਦਕਿ ਜਿਹੜੀ ਬਾਕੀ 90 ਤੋਂ ਲੈ ਕੇ 95% ਜਿਹੜੀ ਆਬਾਦੀ ਆ ਉਹ ਜਿਹੜੀ ਆ ਸ਼ੈੱਡ ਵਿੱਚ ਲੁਕਣ ਗਾਹਾਂ ਵਿੱਚ ਲੁਕੀ ਰਹਿੰਦੀ ਆ ਜਿਹਨੂੰ ਆਪਾਂ ਅਣਗੋਲਿਆਂ ਕਰ ਜਾਂਦੇ ਹਾਂ। ਸੋ ਜਿਹੜੇ ਆਪਾਂ ਨੂੰ 5 ਤੋਂ 10% ਆਬਾਦੀ ਜਿਹੜੀ ਜਾਨਵਰ 'ਤੇ ਦਿਖਦੀ ਆ ਉਹ ਕਿੱਥੇ ਦਿਖਦੀ ਆ? ਉਹ ਆਪਾਂ ਨੂੰ ਪੂਛ 'ਚ ਦਿਖੇਗੀ, ਆਪਾਂ ਨੂੰ ਚੱਡੇ ਦੇ ਅੰਦਰ ਵਾਰ ਦਿਖੇਗੀ, ਆਪਾਂ ਨੂੰ ਲੱਤਾਂ ਦੇ ਅੰਦਰ ਵਾਰ ਦਿਖੇਗੀ, ਲੇਵੇ ਦੇ ਕੋਲ ਦਿਖੇਗੀ, ਝਾਲਰ ਦੇ ਕੋਲ ਦਿਖੇਗੀ, ਅੱਖਾਂ ਦੇ ਕੋਲ ਦਿਖੇਗੀ, ਪਤਾਲੂਆਂ ਦੇ ਕੋਲ ਦਿਖੇਗੀ ਅਤੇ ਫਿਰ ਜਿਹੜਾ ਚਿੱਚੜ ਆ ਹੌਲੀ ਹੌਲੀ ਸਾਰੀ ਜਿਹੜੀ ਆ ਪਸ਼ੂ ਦੀ ਚਮੜੀ 'ਤੇ ਜਿਹੜਾ ਵਾ ਉਹ ਕਾਬਜ਼ ਜਿਹੜੇ ਆ ਹੋ ਜਾਂਦੇ ਨੇ ਅਤੇ ਖੂਨ ਚੂਸਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ। ਪਰ ਜਿਹੜੀ 90 ਤੋਂ 95% ਆਬਾਦੀ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸ਼ੈੱਡ 'ਚ ਮਿਲਦੀ ਆ, ਜਿਹੜੀ ਲੁਕਣ ਗਾਹਾਂ 'ਚ ਮਿਲਦੀ ਆ, ਇਹ ਜਿਹੜੀ ਆ ਉਹ ਜ਼ਿਆਦਾ ਜਿਹੜਾ

ਨੁਕਸਾਨਦਾਇਕ ਸਿੱਧ ਹੁੰਦੀ ਆ ਤੇ ਇਹ ਜਿਹੜੀ ਆ ਆਬਾਦੀ ਜਿਹੜੀ 90% ਤੋਂ 95% ਆਬਾਦੀ ਆ ਉਹ ਜਿਹੜੀ ਆ ਆਪਾਂ ਨੂੰ ਵਿੱਥਾਂ ਦਰਜਾਂ ਮੋਰੀਆਂ ਜਾਂ ਤਰੇੜਾਂ ਦੇ ਵਿੱਚ ਜਿਹੜੀ ਆ ਇਹ ਆਬਾਦੀ ਜਿਹੜੀ ਆ ਲੁਕੀ ਰਹਿੰਦੀ ਆ ਤੇ ਉੱਥੇ ਆਪਣੀ ਜਿਹੜੀ ਆ ਅਗਲੀ ਜਿਹੜੀ ਆ ਜਨਰੇਸ਼ਨ ਨੂੰ ਜਿਹੜਾ ਵਾ ਉਹ ਜਿਹੜਾ ਵਾ ਜਨਮ ਦੇ ਕੇ ਤੇ ਚਿੱਚੜਾਂ ਦੀ ਆਬਾਦੀ ਜਿਹੜੀ ਆ ਪਸ਼ੂਆਂ ਤੇ ਫੇਰ ਫੈਲਾਣ ਯੋਗ ਜਿਹੜੀ ਆ ਉਹ ਬਣਾ ਦਿੰਦੀ ਆ ਤੇ ਉਸ ਤੋਂ ਬਾਅਦ ਸ਼ੈੱਡ ਵਿੱਚ ਕਿਤੇ ਵੀ ਕੂੜੇ ਕਰਕਟ ਦੇ ਢੇਰ ਲੱਗੇ ਹੋਣ, ਪਾਥੀਆਂ ਦਾ ਟਾਲ ਲੱਗਾ ਹੋਵੇ, ਜਾਂ ਜਿਹੜੀ ਰਹਿੰਦ ਖੂੰਹਦ ਹੋ ਗਈ ਰਹਿੰਦ ਖੂੰਹਦ ਦੇ ਢੇਰ ਲੱਗੇ ਹੋਣ, ਜਾਂ

ਉਹ ਇੱਟਾਂ ਨੇ ਉਹ ਪੋਲੀਆਂ ਨੇ ਅਤੇ ਚਿੱਚੜ ਜਿਹੜੇ ਆ ਜਾਨਵਰ ਤੋਂ ਡਿੱਗ ਕੇ ਇਹਨਾਂ ਲੁਕਣ ਗਾਹਾਂ ਵਿੱਚ ਆਂਡੇ ਦੇ ਦਿੰਦੇ ਆ ਅਤੇ ਉਸ ਤੋਂ ਬਾਅਦ ਇਹਨਾਂ ਦਾ ਅਗਲਾ ਜਿਹੜਾ ਜੀਵਨ ਚੱਕਰ ਸ਼ੁਰੂ ਹੋ ਜਾਂਦਾ ਜਿਹੜਾ ਕਿ ਛੇਆਂ ਤੋਂ ਅੱਠਾਂ ਹਫ਼ਤਿਆਂ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੀ ਆ ਚਿੱਚੜਾਂ ਦੀ ਜਿਹੜੀ ਆ ਨਵੀਂ ਆਬਾਦੀ ਜਾਨਵਰਾਂ 'ਤੇ ਜਿਹੜਾ ਫਿਰ ਉਹ ਹਮਲਾ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਮੱਖੀਆਂ ਦੀ ਰੋਕਥਾਮ ਦੇ ਲਈ ਪਸ਼ੂ ਪਾਲਕਾਂ ਨੂੰ ਕਿਹੜੇ ਕਿਹੜੇ ਉਪਰਾਲੇ ਕਰਨੇ ਚਾਹੀਦੇ ਹੈ। ਸੋ ਪਸ਼ੂ ਪਾਲਕੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੀਆਂ ਮੱਖੀਆਂ ਨੇ ਉਹ ਉਸ ਸ਼ੈੱਡ 'ਚ ਜ਼ਿਆਦਾ ਹੁੰਦੀਆਂ ਨੇ ਜਿੱਥੇ ਸਾਫ਼ ਸਫਾਈ ਦੀ ਅਣਹੋਂਦ ਹੋਵੇ, ਜਿੱਥੇ ਆਪਾਂ ਇਹਦੇ ਵੱਲੋਂ ਘੋਲ ਕਰ ਜਾਈਏ ਜਾਂ ਅਣਗਹਿਲੀ ਵਰਤ ਜਾਈਏ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਮੱਖੀਆਂ ਦੀ ਰੋਕਥਾਮ ਦੇ ਲਈ ਆਉਂਦੀ ਆ ਉਹ ਇਹ ਆ ਕਿ ਸਾਡੇ ਜਿਹੜੇ ਸ਼ੈੱਡ ਦਾ ਪ੍ਰਬੰਧ ਆ ਉਹ ਮਿਆਰੀ ਪੱਧਰ ਦਾ ਹੋਣਾ ਚਾਹੀਦਾ, ਕਿਉਂਕਿ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਮੱਖੀਆਂ ਜਿਹੜੀਆਂ ਵਾ ਅਸਥਾਈ ਪਰਜੀਵੀ ਨੇ, ਇਹ ਜਾਨਵਰਾਂ 'ਤੇ ਲੱਗੀਆਂ ਨਹੀਂ ਰਹਿੰਦੀਆਂ। ਜਿਵੇਂ ਤੁਸੀਂ ਚਿੱਚੜ ਆ, ਚਿੱਚੜ ਜਾਨਵਰ 'ਤੇ ਲੱਗੇ ਰਹਿੰਦੇ ਨੇ, ਇਸ ਕਰਕੇ ਜਿਹੜੇ ਕੀਟਨਾਸ਼ਕਾਂ ਦਾ ਸਪਰੇਅ ਚਿੱਚੜਾਂ ਦੇ ਲਈ ਜਿਹੜਾ ਉਹ ਜ਼ਿਆਦਾ ਫਾਇਦੇਮੰਦ ਹੁੰਦਾ, ਜਦਕਿ ਮੱਖੀਆਂ ਜਿਹੜੀਆਂ ਨੇ ਉਹ ਅਸਥਾਈ ਪਰਜੀਵੀ ਨੇ, ਇਹ ਜਾਨਵਰਾਂ 'ਤੇ ਟਿੱਕ ਕੇ ਨਹੀਂ ਬੈਠੀਆਂ ਰਹਿੰਦੀਆਂ। ਸੋ ਇਸ ਕਰਕੇ ਸਾਨੂੰ ਜਿਹੜਾ ਆਪਣੇ ਸ਼ੈੱਡ ਦਾ ਪ੍ਰਬੰਧ ਆ ਉਹ ਜਿਹੜਾ ਪ੍ਰਬੰਧਨ ਹੈ ਉਹ ਮਿਆਰੀ ਪੱਧਰ ਦਾ ਆਪਾਂ ਨੂੰ ਕਰਨਾ ਚਾਹੀਦਾ। ਸਾਨੂੰ ਸਾਫ਼ ਸਫਾਈ ਵੱਲ ਉਚੇਚੇ ਤੌਰ 'ਤੇ ਧਿਆਨ ਦੇਣਾ ਚਾਹੀਦਾ ਵਾ। ਗੋਹਾ, ਕੂੜਾ ਕਰਕਟ ਉਹਨੂੰ ਜਿਹੜਾ ਵਾ ਸ਼ੈੱਡ ਵਿੱਚ ਜ਼ਿਆਦਾ ਦੇਰ ਤੱਕ ਪਿਆ ਨਹੀਂ ਰਹਿਣ ਦੇਣਾ ਚਾਹੀਦਾ। ਗੋਹੇ ਦੀ ਜਿਹੜੀ ਆ ਆਪਾਂ ਨੂੰ ਜਿਹੜਾ ਚੁੱਕਣ ਦੇ ਜਿਹੜੇ ਆ ਉਪਰਾਲੇ ਕਰਨੇ ਚਾਹੀਦੇ ਆ। ਸਮੇਂ ਸਮੇਂ ਸਿਰ ਗੋਹਾ ਚੁੱਕ ਲੈਣਾ ਚਾਹੀਦਾ ਹੈ ਅਤੇ ਉਹਨੂੰ ਕਿਸੇ ਡੂੰਘੀ ਜਗ੍ਹਾ 'ਤੇ ਜਿਹੜਾ ਵਾ ਦੱਬ ਦੇਣਾ ਚਾਹੀਦਾ ਹੈ। ਜੇਕਰ ਸਾਡੇ ਕੋਲ ਜ਼ਿਆਦਾ ਪਸ਼ੂ ਨੇ ਅਤੇ ਸਾਡੇ ਸ਼ੈੱਡ ਦੇ ਵਿੱਚ ਗੋਬਰ ਗੈਸ ਪਲਾਂਟ ਦਾ ਇੰਤਜ਼ਾਮ ਹੈਗਾ ਵਾ, ਤਾਂ ਕਿਸੇ ਟਰੈਕਟਰ ਟਰਾਲੀ 'ਤੇ ਸ਼ੈੱਡਾਂ ਦਾ ਜਿਹੜਾ ਵਾ ਗੋਹਾ ਇਕੱਠਾ ਕਰਕੇ ਅਤੇ ਉਹਨੂੰ ਗੋਬਰ ਗੈਸ ਪਲਾਂਟ ਤੱਕ ਪਹੁੰਚਾਉਣ ਦੇ ਜਿਹੜੇ ਆਪਾਂ ਨੂੰ ਯਤਨ ਕਰਨੇ ਚਾਹੀਦੇ ਨੇ। ਹੋਰ ਤਾਂ ਹੋਰ ਅੱਜ ਕੱਲ੍ਹ ਜਿਵੇਂ ਗੰਡੋਇਆ ਖਾਦ ਜਾਂ ਵਰਮੀ ਕੰਪੋਸਟ ਦਾ ਵੀ ਜ਼ਮਾਨਾ ਵਾ, ਸੋ ਗੋਹਾ ਜਿਹੜਾ ਵਾ ਇਕੱਠਾ ਕਰਕੇ ਅਤੇ ਇਹਨੂੰ ਚੁੱਕ ਕੇ ਜਿਹੜਾ ਵਾ ਉਹ ਜਿਹੜਾ ਵਾ ਆਪਾਂ ਨੂੰ ਵਰਮੀ ਕੰਪੋਸਟ ਜਾਂ ਗੰਡੋਇਆ ਖਾਦ ਦੇ ਰੂਪ ਵਿੱਚ ਵੀ ਆਪਾਂ ਇਹਦਾ ਜਿਹੜਾ ਵਾ ਇਸਤੇਮਾਲ ਜਿਹੜਾ ਕਰ ਸਕਦੇ ਹਾਂ। ਦੂਸਰਾ ਜਿਹੜਾ ਤਰੀਕਾ ਆ ਜਾਂਦਾ ਉਹ ਆਉਂਦਾ ਵਾ ਕੀਟਨਾਸ਼ਕਾਂ ਦਾ ਸਪਰੇਅ। ਬਾਜ਼ਾਰ ਵਿੱਚ ਬਹੁਤ ਸਾਰੇ ਕੀਟਨਾਸ਼ਕ ਉਪਲਬਧ ਨੇ ਜਿਵੇਂ ਸਾਈਪਰਮੈਥਰੀਨ, ਡੈਲਟਾਮੈਥਰੀਨ, ਅਮਿਤਰਾਜ, ਇਹਨਾਂ ਦਾ ਜਿਹੜਾ ਛਿੜਕਾਅ ਜਿਹੜਾ ਵਾ ਉਹ ਜਾਨਵਰਾਂ 'ਤੇ ਅਤੇ ਜਿਹੜੀਆਂ ਛਾਂਦਾਰ ਖੇਤਰ ਜਿੱਥੇ ਆਪਾਂ ਜਾਨਵਰਾਂ ਨੂੰ ਛਾਵੇਂ ਬੰਨ੍ਹਦੇ ਹਾਂ ਉਹਨਾਂ 'ਤੇ ਜਿਹੜਾ ਵਾ ਜਿਹੜਾ ਇਹਨਾਂ ਦਾ ਸਪਰੇਅ ਜਿਹੜਾ ਵਾ ਉਹ ਜਿਹੜਾ ਵਾ ਡਾਕਟਰੀ ਸਲਾਹ ਦੇ ਨਾਲ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ। ਤੀਸਰਾ ਗੱਲ ਆ ਗਈ ਸੇਬੇ ਦੀਆਂ ਕੀਟਨਾਸ਼ਕ ਰੱਸੀਆਂ। ਸੋ ਪਸ਼ੂ ਪਾਲਕ ਵੀਰੋ, ਆਪਾਂ ਮੱਖੀਆਂ ਦੇ ਜਿਹੜਾ ਵਾ ਰੋਕਥਾਮ ਦੇ ਲਈ ਸੇਬੇ ਦੀਆਂ ਕੀਟਨਾਸ਼ਕ ਰੱਸੀਆਂ ਦਾ ਇਸਤੇਮਾਲ ਵੀ ਕਰ ਸਕਦੇ ਹਾਂ। ਇਹਦੀ ਵਿਧੀ ਜਿਹੜੀ ਆ ਉਹ ਇਹ ਆ ਕਿ ਆਪਾਂ ਜਿਹੜਾ ਵਾ ਸੇਬੇ ਦੀ ਜਿਹੜੀ ਆ ਫੁੱਟ ਫੁੱਟ ਦੀਆਂ ਰੱਸੀਆਂ ਕੱਟ ਲਈਏ, ਆਪਾਂ ਪਾਈਆ ਪਾਣੀ ਲੈ ਲਈਏ ਅਤੇ ਉਹਦੇ ਵਿੱਚ ਜਿਹੜਾ ਵਾ ਪਾਈਆ ਹੀ ਜਿਹੜਾ ਵਾ ਗੁੜ ਪਾ ਕੇ ਉਹਨੂੰ ਜਿਹੜਾ ਵਾ ਮਿਲਾ ਲਈਏ ਅਤੇ ਉਸ ਦੇ ਵਿੱਚ ਜਿਹੜਾ 100 ml ਜਿਹੜਾ ਵਾ ਡਾਕਟਰੀ ਸਲਾਹ ਅਨੁਸਾਰ ਜਿਹੜਾ ਵਾ ਆਪਾਂ ਡਾਈਕਲੋਰੋਫੋਸ ਜਾਂ ਕਲੋਰੋ ਪਾਇਰੀਫੋਸ ਜਿਹੜੀ ਆ ਨਾਮਕ ਕੀਟਨਾਸ਼ਕ ਦਵਾਈ ਜਿਹੜੀ ਆ ਰਲਾ ਕੇ ਅਤੇ ਜਿਹੜਾ ਵਾ ਇਹਦਾ ਇੱਕ ਮਿਸ਼ਰਣ ਬਣਾ ਲਈਏ। ਇਸ ਮਿਸ਼ਰਣ ਵਿੱਚ ਆਪਾਂ ਸੇਬੇ ਦੀਆਂ ਰੱਸੀਆਂ ਨੂੰ ਭਿਉਂ ਲਈਏ। ਭਿਉਣ ਤੋਂ ਬਾਅਦ ਆਪਾਂ ਨੂੰ ਉਹਨਾਂ ਨੂੰ ਜਿਹੜਾ ਵਾ ਚੇਚੀ ਜਗ੍ਹਾ 'ਤੇ ਜਿਹੜਾ ਵਾ ਸੁਕਾ ਲਈਏ ਜਿੱਥੇ ਬੱਚਿਆਂ ਅਤੇ ਪਸ਼ੂਆਂ ਦੀ ਜਿਹੜੀ ਆ ਉਹ ਜਿਹੜੀ ਆ ਬੱਚਿਆਂ ਅਤੇ ਪਸ਼ੂਆਂ ਦੀ ਜਿਸ ਇਸ ਜਗ੍ਹਾ 'ਤੇ ਜਿਹੜੀ ਆ ਆਵਾਜਾਈ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਪਹੁੰਚ ਨਹੀਂ ਹੋਣੀ ਚਾਹੀਦੀ ਹੈ। ਸੁਕਾਉਣ ਤੋਂ ਬਾਅਦ ਜਿਹੜਾ ਆਪਾਂ ਇਹਨਾਂ ਰੱਸੀਆਂ ਨੂੰ ਜਿਹੜਾ ਵਾ ਆਪਾਂ ਸ਼ੈੱਡ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਟੰਗ ਸਕਦੇ ਹਾਂ, ਪਰ ਇਹ ਯਾਦ ਰੱਖਣਾ ਹੋਊਗਾ ਕਿ ਇਹ ਰੱਸੀਆਂ ਜਿਹੜੀਆਂ ਵਾ ਪਸ਼ੂਆਂ ਦੀ ਪਹੁੰਚ 'ਚੋਂ ਜਿਹੜਾ ਵਾ ਦੂਰ ਹੋਣ, ਉੱਚੀਆਂ ਹੋਣ ਤਾਂ ਕਿ ਪਸ਼ੂ ਇਹਨਾਂ ਨੂੰ ਚੱਟ ਨਾ ਲਵੇ। ਇਸ ਤੋਂ ਇਲਾਵਾ ਜੇਕਰ ਆਪਾਂ ਇਸ ਮਿਸ਼ਰਣ 'ਚ ਥੋੜ੍ਹਾ ਜਿਹਾ ਕਿਉੜੇ ਦਾ ਪਾਣੀ ਵੀ ਮਿਲਾ ਲਈਏ ਤਾਂ ਜਿਹੜਾ ਕਿਉੜੇ ਦੀ ਅਤੇ ਗੁੜ ਦੀ ਜਿਹੜੀ ਖੁਸ਼ਬੂ ਦੇ ਨਾਲ ਮੱਖੀਆਂ ਜਿਹੜੀਆਂ ਵਾ ਉਹ ਰੱਸੀਆਂ 'ਤੇ ਬੈਠਣਗੀਆਂ ਅਤੇ ਜਿਹੜੀਆਂ ਵਾ ਉਹ ਮਰ ਜਾਂਦੀਆਂ ਨੇ। ਫਿਰ ਇਹ ਗੱਲ ਆਉਂਦੀ ਆ ਕਿ ਬਹੁਤ ਪਸ਼ੂ ਪਾਲਕ ਵੀਰ ਇਹ ਪ੍ਰਸ਼ਨ ਪੁੱਛਦੇ ਆ ਕਿ ਡਾਕਟਰ ਸਾਹਿਬ ਧੂੰਆਂ ਆਪਾਂ ਕਰ ਸਕਦੇ ਹਾਂ। ਸੋ ਪਸ਼ੂ ਪਾਲਕ ਵੀਰੋ, ਮੱਖੀਆਂ ਨੂੰ ਭਜਾਉਣ ਲਈ ਧੂੰਏ ਦਾ ਜਿਹੜਾ ਇਸਤੇਮਾਲ ਆ ਉਹ ਬੰਦ ਜਗ੍ਹਾ 'ਤੇ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਵਾਰੀ ਜਿਹੜੇ ਜਾਨਵਰ ਨੇ ਉਹ ਧੂੰਏ ਦੇ ਕਰਕੇ ਸਾਹ ਘੁੱਟਣ ਨਾਲ ਹੀ ਜਿਹੜੇ ਆ ਮਰ ਜਾਂਦੇ ਆ। ਧੂੰਏ ਤੋਂ ਇਸ ਕਰਕੇ ਪਰਹੇਜ਼ ਕਰਨਾ ਚਾਹੀਦਾ। ਜੇਕਰ ਧੂੰਆਂ ਕਰਨਾ ਹੀ ਹੈ ਤਾਂ ਪਸ਼ੂਆਂ ਨੂੰ ਸ਼ੈੱਡ ਤੋਂ ਬਾਹਰ ਕੱਢਣ ਉਪਰੰਤ ਜਾਂ ਫਿਰ ਖੁੱਲ੍ਹੀ ਜਗ੍ਹਾ 'ਚ ਜਿਹੜਾ ਧੂੰਏ ਦਾ ਤੁਸੀਂ ਜਿਹੜਾ ਵਾ ਇਸਤੇਮਾਲ ਜਿਹੜਾ ਵਾ ਕਰ ਸਕਦੇ ਹੋ। ਇਹਦੇ ਲਈ ਤੁਸੀਂ ਇੱਕ ਬੱਠਲ ਦੇ ਵਿੱਚ ਜਿਹੜਾ ਵਾ ਦੇਸੀ ਗਾਂ ਦੇ ਗੋਹੇ ਦੀਆਂ ਪਾਥੀਆਂ ਲੈ ਲਓ 3-4 ਅਤੇ ਥੋੜ੍ਹੇ ਜਿਹੜੇ ਆ ਉਹ ਨਿੰਮ ਦੇ ਪੱਤੇ ਜਿਹੜੇ ਆ ਉਹ ਪਾਥੀਆਂ ਦੇ ਉੱਤੇ ਰੱਖ ਲਓ, 1-2 ਕਪੂਰ ਦੀਆਂ ਟਿੱਕੀਆਂ ਪਾ ਲਓ ਅਤੇ 1 ਚਮਚਾ ਜਿਹੜਾ ਸੌਂਫ ਜਿਹੜਾ ਵਾ ਉਹਦੇ ਉੱਤੇ ਪਾ ਕੇ ਅਤੇ ਜਿਹੜਾ ਵਾ ਕਪੂਰ ਦੇ ਨਾਲ ਜਿਹੜੇ ਅੱਗ ਕਰਕੇ ਅਤੇ ਧੂੰਏ ਦਾ ਇਸਤੇਮਾਲ ਜਿਹੜਾ ਵਾ ਉਹ ਤੁਸੀਂ ਕਰ ਸਕਦੇ ਹੋ। ਪਰ ਇਹ ਇਸਤੇਮਾਲ ਜਿਹੜਾ ਵਾ ਖੁੱਲ੍ਹੀਆਂ ਥਾਵਾਂ 'ਤੇ ਹੋਣਾ ਚਾਹੀਦਾ ਵਾ ਜਾਂ ਸ਼ੈੱਡਾਂ ਵਿੱਚ ਜਾਨਵਰ ਨੂੰ ਬਾਹਰ ਉਪਰੰਤ

ਨਾਲ ਹੀ ਇਹ ਜਿਹੜਾ ਵਾ ਤਰੀਕਾ ਆਪਾਂ ਨੂੰ ਵਰਤਣਾ ਚਾਹੀਦਾ। ਫਿਰ ਗੱਲ ਆਉਂਦੀ ਹੈ ਖੁਰਲੀਆਂ ਦੀ, ਖੁਰਲੀਆਂ ਦੀ ਸਾਫ਼ ਸਫਾਈ ਕਰਨੀ ਬਹੁਤ ਜ਼ਰੂਰੀ ਆ। ਗਿੱਲੀ ਜਾਂ ਸ਼ੀਰੇ ਵਾਲੀ ਫੀਡ ਜਿਹੜੀ ਆ ਬਹੁਤਾ ਦੇਰ ਤੱਕ ਜਿਹੜੀ ਆ ਖੁਰਲੀ 'ਚ ਨਹੀਂ ਪਈ ਰਹਿਣ ਦੇਣੀ ਚਾਹੀਦੀ, ਕਿਉਂਕਿ ਮੱਖੀਆਂ ਜਿੱਥੇ ਵੀ ਉਹਨਾਂ ਨੂੰ ਨਮੀ ਮਿਲਦੀ ਆ ਉੱਥੇ ਵੜ ਕੇ ਜਿਹੜਾ ਵਾ ਆਂਡੇ ਜਿਹੜੇ ਆ ਉਹ ਦੇ ਦਿੰਦੀਆਂ ਨੇ। ਅਤੇ ਜਿਹੜੇ ਪਸ਼ੂਆਂ ਨੂੰ ਬੰਨਣ ਵਾਲੇ ਜਿਹੜੇ ਦਰਖਤ ਨੇ ਜਾਂ ਹੋਰ ਛਾਂਦਾਰ ਖੇਤਰ ਨੇ ਉਹਨਾਂ ਦੀ ਘੱਟੋ ਘੱਟ ਹਫ਼ਤਾਵਾਰੀ ਸਫਾਈ ਜਿਹੜਾ ਵਾ ਉਹ ਜ਼ਰੂਰ ਕਰਨੀ ਚਾਹੀਦੀ ਆ। ਘਾਹ ਕੱਖ ਜਿਹੜਾ ਵਾ ਉਹ ਵਧਣ ਨਹੀਂ ਦੇਣਾ ਚਾਹੀਦਾ। ਫਿਰ ਜੇਕਰ ਤੁਹਾਡਾ ਸ਼ੈੱਡ ਵੱਡਾ ਵਾ ਅਤੇ ਤੁਸੀਂ ਫਰਾਟੇ ਪੱਖੇ ਜਿਹੜੇ ਵੱਡੇ ਹਵਾ ਦੇਣ ਵਾਲੇ ਤੇਜ਼ ਹਵਾ ਦੇਣ ਵਾਲੇ ਪੱਖੇ ਆ ਉਹਨਾਂ ਦਾ ਇਸਤੇਮਾਲ ਕਰਕੇ ਵੀ ਮੱਖੀਆਂ ਦੀ ਜਿਹੜੀ ਆ ਰੋਕਥਾਮ ਜਿਹੜੀ ਆ ਉਹ ਕਰ ਸਕਦੇ ਹੋ। ਫਿਰ ਕੁਛ ਪਸ਼ੂ ਪਾਲਕਾਂ ਦਾ ਇਹ ਪ੍ਰਸ਼ਨ ਹੁੰਦਾ ਵਾ ਕਿ ਡਾਕਟਰ ਸਾਹਿਬ ਕੋਈ ਹਰਬਲ ਤਰੀਕੇ ਵੀ ਨੇ, ਕੋਈ ਜੜੀ ਬੂਟੀਆਂ ਵੀ ਨੇ ਜਿਨ੍ਹਾਂ ਨਾਲ ਮੱਖੀਆਂ ਦੀ ਕੁਛ ਹੱਦ ਤੱਕ ਆਪਾਂ ਰੋਕਥਾਮ ਕਰ ਸਕਦੇ ਹਾਂ? ਬਿਲਕੁਲ ਆਪਾਂ ਰੋਕਥਾਮ ਕਰ ਸਕਦੇ ਹਾਂ ਪਸ਼ੂ ਪਾਲਕ ਵੀਰੋ। ਹਰਬਲ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਤੁਹਾਡੇ ਪਸ਼ੂ ਬਹੁਤ ਮਹਿੰਗੇ ਨੇ ਉਹਨਾਂ ਦੇ ਉੱਤੇ ਤੁਸੀਂ ਨਿੰਮ ਦੇ ਤੇਲ ਦੀ ਜਾਂ ਸਫੇਦੇ ਦੇ ਤੇਲ ਦੀ ਜਿਹੜੀ ਆ ਮਾਲਿਸ਼ ਕਰ ਸਕਦੇ ਹੋ ਸਰੀਰ ਦੇ ਵਾਲਾਂ ਦੀ ਦਿਸ਼ਾ ਦੇ ਉਲਟ, ਖਾਸ ਕਰਕੇ ਥੱਲੜੇ ਵਾਲੇ ਪਾਸੇ ਚੱਡੇ ਦੇ ਅੰਦਰ, ਅਤੇ ਉੱਥੇ ਤੁਸੀਂ ਆ ਇਹਨਾਂ ਜਿਹੜੇ ਮੈਂ ਤੁਹਾਨੂੰ ਤੇਲ ਦੱਸੇ ਜਿਵੇਂ ਨਿੰਮ ਦਾ ਤੇਲ ਹੋ ਗਿਆ ਜਾਂ ਜਿਹੜਾ ਵਾ ਸਫੇਦੇ ਦਾ ਤੇਲ ਹੋ ਗਿਆ ਇਹਦੀ ਜਿਹੜੀ ਆ ਮਾਲਿਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਸ਼ੈੱਡ ਦੇ ਆਲੇ ਦੁਆਲੇ ਜਿਹੜਾ ਵਾ ਗੇਂਦਾ ਹੋ ਗਿਆ, ਤੁਲਸੀ ਹੋ ਗਈ, ਨਿੰਬੂ ਘਾਹ ਜਿਹਨੂੰ ਆਪਾਂ ਲੈਮਨ ਗਰਾਸ ਕਹਿੰਦੇ ਹਾਂ ਉਹ ਹੋ ਗਿਆ, ਜਾਂ ਲਸਣ ਵੀ ਜਿਹੜਾ ਵਾ ਬੀਜ ਕੇ ਰੱਖ ਸਕਦੇ ਹੋ ਜਾਂ ਗਮਲਿਆਂ ਵਿੱਚ ਇਹਨੂੰ ਰੱਖ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਵਾ ਇਹਨਾਂ ਦੀ ਜਿਹੜੀ ਵਾਸ਼ਨਾ ਦੇ ਨਾਲ ਆ ਮੱਖੀਆਂ ਜਿਹੜੀਆਂ ਵਾ ਉਹ ਕੁਝ ਹੱਦ ਤੱਕ ਭੱਜ ਜਾਂਦੀਆਂ ਨੇ ਅਤੇ ਆਪਾਂ ਨੂੰ ਫਾਇਦਾ ਬਿਲਕੁਲ ਹੋ ਸਕਦਾ ਹੈ। ਪਰ ਸਭ ਤੋਂ ਪਹਿਲਾਂ ਜਿਹੜੀ ਇਸ ਚੀਜ਼ 'ਚ ਗੱਲ ਆਉਂਦੀ ਹੈ ਉਹ ਇਹ ਆ ਕਿ ਸਾਨੂੰ ਸਾਫ਼ ਸਫਾਈ ਦਾ ਜਿਹੜਾ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ। ਫਿਰ ਤੁਸੀਂ ਜਾਲੀਆਂ ਦੀ ਵਰਤੋਂ ਵੀ ਕਰ ਸਕਦੇ ਹੋ, ਜੇਕਰ ਤੁਹਾਡਾ ਚੁਆਈ ਵਾਲਾ ਕਮਰਾ ਅੱਡ ਆ ਤਾਂ ਉਹਦੀਆਂ ਜਿਹੜੀਆਂ ਬੂਹੇ ਆ ਜਿਹੜੀਆਂ ਬਾਰੀਆਂ ਵਾ ਉੱਤੇ ਜਿਹੜਾ ਵਾ ਤੁਸੀਂ ਜਾਲੀ ਦੀ ਜਿਹੜਾ ਵਰਤੋਂ ਕਰ ਸਕਦੇ ਹੋ। ਬਾਜ਼ਾਰ ਵਿੱਚ ਕਾਫੀ ਸਾਰੇ ਯੰਤਰ ਬਿਜਲੀ ਨਾਲ ਚੱਲਣ ਵਾਲੇ ਉਪਲਬਧ ਨੇ ਜਿਵੇਂ ਟਿਊਬਲਾਈਟਾਂ ਨੇ ਜਾਂ ਰੈਕਟ ਆ, ਉਹਨਾਂ ਦਾ ਜਿਹੜਾ ਇਸਤੇਮਾਲ ਵੀ ਆਪਾਂ ਕਰ ਸਕਦੇ ਹਾਂ। ਹੁਣ ਗੱਲ ਆਪਾਂ ਕਰਦੇ ਹਾਂ ਚਿੱਚੜਾਂ ਦੀ ਕਿ ਚਿੱਚੜਾਂ ਦੀ ਰੋਕਥਾਮ ਦੇ ਲਈ ਪਸ਼ੂ ਪਾਲਕਾਂ ਨੂੰ ਕੀ ਜਿਹੜਾ ਵਾ ਕਰਨਾ ਚਾਹੀਦਾ ਹੈ। ਸੋ ਸਭ ਤੋਂ ਪਹਿਲਾਂ ਚਿੱਚੜਾਂ ਦੀ ਰੋਕਥਾਮ ਦੇ ਲਈ ਵੀ ਪਸ਼ੂਆਂ ਦੀ ਜਿਹੜੇ ਆ ਸ਼ੈੱਡ ਦੀ ਜਿਹੜੀ ਆ ਸਾਫ਼ ਸਫਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਚਿੱਚੜ ਦੀ ਜਿਹੜੀ 90-95% ਆਬਾਦੀ ਆ ਉਹ ਜਿਹੜੀ ਆ ਸ਼ੈੱਡ ਦੀਆਂ ਲੁਕਣ ਗਾਹਾਂ 'ਚ ਹੁੰਦੀਆਂ ਵਾ। ਇਸ ਕਰਕੇ ਸਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਵਾ ਕਿ ਇਹਨਾਂ ਲੁਕਣ ਗਾਹਾਂ ਨੂੰ ਸੀਮੈਂਟ ਦੇ ਨਾਲ ਜਿਹੜਾ ਵਾ ਚੰਗੀ ਤਰ੍ਹਾਂ ਟੀਪ ਕਰ ਦਈਏ ਤਾਂ ਕਿ ਚਿੱਚੜ ਜਿਹੜੇ ਆ ਵਿੱਚ ਹੀ ਮਰ ਜਾਣ ਅਤੇ ਜਾਨਵਰ ਤੋਂ ਥੱਲੇ ਉੱਤਰ ਕੇ ਚਿੱਚੜ ਵਾਰ ਵਾਰ ਜਿਹੜਾ ਇਹਨਾਂ ਲੁਕਣ ਗਾਹਾਂ ਦੇ ਵਿੱਚ ਨਾ ਰਹਿਣ। ਸ਼ੈੱਡ ਦੀ ਸਾਫ਼ ਸਫਾਈ ਜ਼ਰੂਰ ਕਰੋ, ਪਾਥੀਆਂ ਦੇ ਢੇਰ, ਕੂੜੇ ਕਰਕਟ ਦੇ ਢੇਰ, ਬੋਰੀਆਂ ਜੋ ਵੀ ਆ ਉਹ ਸ਼ੈੱਡ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਕਿ ਚਿੱਚੜਾਂ ਦੇ ਲਈ ਲੁਕਣ ਗਾਹਾਂ ਪੈਦਾ ਨਾ ਹੋਣ। ਉਸ ਤੋਂ ਬਾਅਦ ਜਾਨਵਰਾਂ 'ਤੇ ਫਿਰ ਡਾਕਟਰੀ ਸਲਾਹ ਅਨੁਸਾਰ ਤੁਸੀਂ ਜਿਹੜਾ ਵਾ ਕੀਟਨਾਸ਼ਕਾਂ ਦਾ ਸਪਰੇਅ ਕਰ ਸਕਦੇ ਹੋ। ਇਹਨਾਂ ਵਿੱਚ ਜਿਹੜੀ ਅਮਿਤਰਾਜ਼ ਹੋ ਗਈ, ਡੈਲਟਾ ਮੈਥਰੀਨ ਹੋ ਗਈ, ਸਾਈਪਰ ਮੈਥਰੀਨ ਹੋ ਗਈ, ਇਹਨਾਂ ਦਾ ਤੁਸੀਂ ਇਸਤੇਮਾਲ ਜਿਹੜਾ ਵਾ ਉਹ ਛਿੜਕਾਅ ਦੇ ਰੂਪ 'ਚ ਕਰ ਸਕਦੇ ਹੋ। ਅਤੇ ਜਿਹੜਾ 6 ਮਹੀਨਿਆਂ ਤੋਂ ਛੋਟੀ ਉਮਰ ਦਾ ਬੱਚਾ ਵਾ ਜੇ ਉਹਦੇ ਚਿੱਚੜ ਪਏ ਆ ਤਾਂ ਉੱਥੇ ਉਹਨੂੰ ਤੁਸੀਂ ਜਿਹੜਾ ਆਈਵਰਮੈਕਟਿਨ ਦਾ ਟੀਕਾ ਵੀ ਜਿਹੜਾ ਤੁਸੀਂ ਆ ਲਗਵਾ ਸਕਦੇ ਹੋ ਤਾਂ ਕਿ ਚਿੱਚੜਾਂ ਦਾ ਕੰਟਰੋਲ ਜਿਹੜਾ ਵਾ ਉਹ ਹੋ ਸਕੇ। ਉਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਪਸ਼ੂ ਪਾਲਕ ਵੀਰੋ ਕਿ ਜੇ ਆਪਾਂ ਆਪਣੇ ਸ਼ੈੱਡ ਵਿੱਚ 2-4 ਜਿਹੜੀਆਂ ਵਾ ਉਹ ਦੇਸੀ ਮੁਰਗੀਆਂ ਰੱਖ ਲਈਏ ਤਾਂ ਜਿਹੜੀ ਇਹ ਦੇਸੀ ਮੁਰਗੀਆਂ ਵਾ ਇਹ ਵੀ ਜਾਨਵਰਾਂ ਤੋਂ ਡਿੱਗੇ ਚਿੱਚੜ ਜਾਂ ਜਾਨਵਰਾਂ 'ਤੇ ਲੱਗੇ ਚਿੱਚੜਾਂ ਨੂੰ ਖਾਣ ਵਿੱਚ ਕੁਝ ਹੱਦ ਤੱਕ ਸਹਾਈ ਹੋ ਜਾਂਦੀਆਂ ਨੇ ਅਤੇ ਇਹਨਾਂ ਨੂੰ ਰੱਖਣ ਨਾਲ ਜਿਹੜਾ ਵਾ ਤੁਹਾਡੀ ਕੀਟਨਾਸ਼ਕਾਂ 'ਤੇ ਨਿਰਭਰਤਾ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਘੱਟ ਸਕਦੀ ਹੈ। ਇਸ ਕਰਕੇ ਤੁਸੀਂ ਆਪਣੇ ਸ਼ੈੱਡ ਦੇ ਵਿੱਚ ਦੇਸੀ ਮੁਰਗੀਆਂ ਜਾਂ ਮੁਰਗੀਆਂ ਜਿਹੜੀਆਂ ਵਾ ਉਹ ਜ਼ਰੂਰ ਪਾਲੋ। ਸ਼ੈੱਡ ਜਾਨਵਰਾਂ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ, 4-6 ਮੁਰਗੀਆਂ ਤੁਸੀਂ ਰੱਖ ਸਕਦੇ ਹੋ, ਜੇ ਜ਼ਿਆਦਾ ਵਾ ਤਾਂ 6-8 ਤੱਕ ਵੀ ਤੁਸੀਂ ਮੁਰਗੀਆਂ ਜਿਹੜੀਆਂ ਵਾ ਉਹ ਰੱਖ ਸਕਦੇ ਹੋ ਅਤੇ ਚਿੱਚੜਾਂ ਤੋਂ ਜਿਹੜਾ ਤੁਸੀਂ ਆ ਉਹ ਨਿਜਾਤ ਪਾ ਸਕਦੇ ਹੋ। ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਯੂਨੀਵਰਸਿਟੀ ਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਜਿਹੜੀ ਕਿ ਲੁਧਿਆਣਾ ਵਿਖੇ ਸਥਿਤ ਆ ਇਹ ਪਸ਼ੂ ਪਾਲਕਾਂ ਦੇ ਲਈ ਬਹੁਤ ਸਾਰੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਜਿਨ੍ਹਾਂ ਦਾ ਤੁਸੀਂ ਲਾਭ ਲੈ ਸਕਦੇ ਹੋ। ਜਿਵੇਂ ਕਿ ਸਾਡੀ ਯੂਨੀਵਰਸਿਟੀ ਦਾ ਰਸਾਲਾ ਹੈ ਵਿਗਿਆਨਿਕ ਪਸ਼ੂ ਪਾਲਣ, ਇਹਦੇ ਵਿੱਚ ਜਿਹੜਾ ਵਾ ਪਰਜੀਵੀਆਂ ਬਾਰੇ ਅਤੇ ਹੋਰ ਰੋਗਾਂ ਬਾਰੇ, ਪਸ਼ੂ ਦੀ ਫੀਡ, ਖੁਰਾਕ ਅਤੇ ਪ੍ਰਬੰਧਨ ਬਾਰੇ ਜਿਹੜੇ ਲੇਖ ਆ ਉਹ ਛਪਦੇ ਰਹਿੰਦੇ ਆ। ਇਹ ਇੱਕ ਮਹੀਨਾਵਾਰੀ ਰਸਾਲਾ ਵਾ, ਤੁਸੀਂ ਇਹਦੇ ਜਿਹੜੇ ਆ ਮੈਂਬਰ ਬਣ ਸਕਦੇ ਹੋ। ਫਿਰ ਸਾਡੀ ਯੂਨੀਵਰਸਿਟੀ ਦਾ ਯੂਟਿਊਬ ਚੈਨਲ ਆ ਗੜਵਾਸੂ ਪਸ਼ੂ ਪਾਲਣ ਸੰਦੇਸ਼, ਸਾਡਾ ਫੇਸਬੁੱਕ 'ਤੇ ਚੈਨਲ ਆ, ਉਹ ਫੇਸਬੁੱਕ 'ਤੇ ਜਿਹੜਾ ਸਾਡਾ ਪੇਜ ਆ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ। ਉੱਥੇ ਵੀ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ

0: ਉਹ ਜਿਹੜੀ ਆ ਇਹਨਾਂ ਬਿਮਾਰੀਆਂ ਬਾਰੇ ਜਿਹੜੀ ਆ ਉਹ ਅਕਸਰ ਹੀ ਜਿਹੜੀ ਆ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਪਸ਼ੂ ਪਾਲਕ ਸਾਡੀ ਯੂਨੀਵਰਸਿਟੀ 'ਚ ਕਾਫੀ ਟ੍ਰੇਨਿੰਗਾਂ ਲਗਾਉਣ ਲਈ ਵੀ ਆਉਂਦੇ ਨੇ, ਅਤੇ ਤੁਸੀਂ ਹਫ਼ਤਾਵਾਰੀ ਜਾਂ ਦੋ ਹਫ਼ਤਾਵਾਰੀ ਟ੍ਰੇਨਿੰਗ ਜਿਹੜੀ ਆ ਉਹ ਜਾਨਵਰਾਂ ਦੇ ਹਿਸਾਬ ਨਾਲ, ਜਿਵੇਂ ਕੋਈ ਬੱਕਰੀ ਪਾਲਣ ਦੀ ਹੋ ਗਈ, ਸੂਰ ਪਾਲਣ ਦੀ ਹੋ ਗਈ, ਡੇਅਰੀ ਪਾਲਣ ਦੀ ਹੋ ਗਈ, ਉਹ ਜਿਹੜੀ ਆ ਟ੍ਰੇਨਿੰਗ ਜਿਹੜੀ ਆ ਉਹ ਵੀ ਜਿਹੜੀ ਆ ਉਹ ਲੈ ਸਕਦੇ ਹੋ, ਅਤੇ ਵਿਗਿਆਨਕ ਢੰਗ ਦੇ ਨਾਲ ਆਪਣੇ ਕਿੱਤੇ ਨੂੰ ਜਿਹੜਾ ਵਾ ਉਹ ਸ਼ੁਰੂ ਕਰ ਸਕਦੇ ਹੋ। ਇਹ ਸਾਰੀ ਜਿਹੜੀ ਜਾਣਕਾਰੀ ਆ ਤੁਹਾਨੂੰ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਫਾਰਮਰ ਇਨਫੋਰਮੇਸ਼ਨ ਸੈਂਟਰ ਆ, ਉੱਥੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਉਹਦਾ ਤੁਸੀਂ ਨੰਬਰ ਨੋਟ ਕਰ ਲਓ, ਉਹਦਾ ਨੰਬਰ ਆ 0161241046426 ਜਾਂ 6283297919। ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ, 0161241046426 ਜਾਂ 6283297919। ਸੋ ਪਸ਼ੂ ਪਾਲਕ ਵੀਰੋ, ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਵਾ ਅੱਜ ਦਾ ਜਿਹੜਾ ਮੇਰਾ ਵਿਸ਼ਾ ਸੀ ਉਹਦੇ ਵਿੱਚੋਂ ਤੁਹਾਨੂੰ ਕੁਛ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੋਏਗੀ ਉਹ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ, ਅਤੇ ਇਹਦੇ ਵਿੱਚੋਂ ਦਿੱਤੇ ਹੋਏ ਜਿਹੜੇ ਨੁਕਤੇ ਅਪਣਾ ਕੇ ਤੁਸੀਂ ਆਪਣੇ ਜਿਹੜੇ ਆ ਡੇਅਰੀ ਪਾਲਣ ਤੋਂ ਜਿਹੜਾ ਵਾ ਵੱਧ ਤੋਂ ਵੱਧ ਮੁਨਾਫਾ ਜਿਹੜਾ ਵਾ ਕਮਾ ਸਕੋਗੇ। ਧੰਨਵਾਦ, ਸਤਿ ਸ਼੍ਰੀ ਅਕਾਲ, ਜੈ ਹਿੰਦ।
1: ਸੁਣਿਆ ਕਮਲ ਜੀ?
2: ਹਾਂਜੀ, ਕਿਆ ਬਾਤ ਆ, ਦੇਖੋ ਅੱਖਾਂ ਖੋਲਤੀਆਂ ਉਹਨਾਂ ਨੇ।
1: ਸਾਰੇ ਜਿਨ੍ਹਾਂ ਨੇ ਪਸ਼ੂ ਰੱਖੇ ਆ ਇਹ ਪਤਾ ਲੱਗ ਗਿਆ ਹੋਏਗਾ, ਦੁੱਧ ਵਧਾਉਣ ਲਈ ਸਿਰਫ ਚਾਰਾ ਤੇ ਸੰਭਾਲ ਦੇ ਨਾਲ ਨਾਲ ਹੋਰ ਵੀ ਬਹੁਤ ਚੀਜ਼ਾਂ ਨੇ।
2: ਡਾਕਟਰ ਸਾਹਿਬ ਨੇ ਬੜੀ ਪਤੇ ਦੀ ਗੱਲ ਦੱਸੀ ਹੈ ਵੀ ਐਵੇਂ ਨਾ ਧੂੰਆਂ ਦੇਈ ਜਾਓ, ਕਿਤੇ ਡੰਗਰ ਦਾ ਸਾਹ ਹੀ ਨਾ ਘੁੱਟ ਲਿਓ।
1: ਬਿਲਕੁਲ ਜੀ, ਤੇ ਨਵੇਂ ਫਲਦਾਰ ਬੂਟਿਆਂ ਦੀ ਦੇਖਭਾਲ ਡਾਕਟਰ ਸਵਰੀਤ ਖਹਿਰਾ ਦੀ ਵਾਰਤਾ ਸੁਣਦੇ ਹਾਂ,
2: ਸੁਣਾਓ ਜੀ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅੱਜ ਅਸੀਂ ਗੱਲ ਕਰਾਂਗੇ ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਕਰਨ ਦੇ ਢੰਗ ਤਰੀਕਿਆਂ ਬਾਰੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਗ ਇੱਕ ਲੰਬੇ ਸਮੇਂ ਦਾ ਕਿੱਤਾ ਹੈ, ਸੋ ਇਸ ਤੋਂ ਲੰਬੇ ਸਮੇਂ ਤੱਕ ਮੁਨਾਫਾ ਕਮਾਉਣ ਲਈ ਫਲਦਾਰ ਬੂਟਿਆਂ ਦੀ ਸਾਰੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਵੈਸੇ ਤਾਂ ਫਲਦਾਰ ਬੂਟੇ ਹਰ ਉਮਰ ਵਿੱਚ ਦੇਖਭਾਲ ਮੰਗਦੇ ਹਨ, ਪਰ ਸ਼ੁਰੂ ਵਿੱਚ ਨਵੇਂ ਲਗਾਏ ਹੋਏ ਫਲਦਾਰ ਬੂਟੇ ਕੁਝ ਜ਼ਿਆਦਾ ਦੇਖਭਾਲ ਭਾਲਦੇ ਹਨ, ਕਿਉਂਕਿ ਇਹ ਬਹੁਤ ਹੀ ਨਾਜ਼ੁਕ ਹੁੰਦੇ ਹਨ ਅਤੇ ਇਹਨਾਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜੇ ਕੋਈ ਅਣਗਹਿਲੀ ਹੋ ਜਾਵੇ ਜਦੋਂ ਬੂਟੇ ਆਪਾਂ ਲਗਾਉਂਦੇ ਹਾਂ ਤਾਂ ਉਸ ਦਾ ਅਸਰ ਸਿੱਧਾ ਆਉਣ ਵਾਲੇ ਸਮੇਂ 'ਤੇ, ਝਾੜ 'ਤੇ ਅਤੇ ਬੂਟਿਆਂ ਦੀ ਉਮਰ 'ਤੇ ਪੈਂਦਾ ਹੈ। ਸੋ ਨਵੇਂ ਲਗਾਏ ਬੂਟਿਆਂ ਦੀ ਸਿੰਚਾਈ, ਵਾਈ, ਖਾਦ ਪ੍ਰਬੰਧ, ਮੌਸਮ ਤੋਂ ਬਚਾਉਣ ਲਈ ਪੂਰੀ ਯੋਜਨਾਬੰਦੀ ਹੋਣੀ ਚਾਹੀਦੀ ਹੈ। ਬੂਟੇ ਬਾਗ ਵਿੱਚ ਲਾਉਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਦੇਖਭਾਲ ਦੀ ਲੋੜ ਹੁੰਦੀ ਹੈ। ਸੋ ਸਦਾਬਹਾਰ ਫਲਦਾਰ ਬੂਟੇ ਜੋ ਕਿ ਬਰਸਾਤੀ ਮੌਸਮ ਵਿੱਚ ਲੱਗਦੇ ਹਨ, ਇਹਨਾਂ ਨੂੰ ਸਥਾਪਿਤ ਕਰਨ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਬਾਗ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ। ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੂਟਿਆਂ ਦੀ ਸਿੰਚਾਈ ਬਾਰੇ। ਸਿੰਚਾਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਨਵੇਂ ਲਗਾਏ ਬੂਟਿਆਂ ਦੀ ਪਹਿਲੀ ਅਤੇ ਮੁੱਖ ਲੋੜ ਪਾਣੀ ਦੀ ਹੁੰਦੀ ਹੈ। ਪਾਣੀ ਦੀ ਘਾਟ ਜਾਂ ਲੋੜ ਤੋਂ ਵੱਧ ਪਾਣੀ ਬੂਟਿਆਂ ਦੇ ਵਿਕਾਸ ਨੂੰ ਰੋਕ ਦਿੰਦਾ ਹੈ ਅਤੇ ਨਵੇਂ ਲਾਏ ਬੂਟਿਆਂ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਪਾਣੀ ਦੇਣਾ ਬਹੁਤ ਹੀ ਲਾਜ਼ਮੀ ਹੈ। ਸੁਚੱਜੀ ਸਿੰਚਾਈ ਨਾਲ ਬੂਟਿਆਂ ਨੂੰ ਸਿਹਤਮੰਦ ਰੱਖ ਕੇ ਆਉਣ ਵਾਲੇ ਸਮੇਂ ਵਿੱਚ ਫਲਾਂ ਦਾ ਵਧੇਰੇ ਝਾੜ ਲਿਆ ਜਾ ਸਕਦਾ ਹੈ। ਸੋ ਇੱਥੇ ਗੱਲ ਇਹ ਕਰਾਂਗੇ ਕਿ ਬੇਲੋੜੀ ਸਿੰਚਾਈ ਬੂਟਿਆਂ ਨੂੰ ਲਾਭ ਦੀ ਬਜਾਏ ਹਾਨੀ ਦਿੰਦੀ ਹੈ। ਸੋ ਸਿੰਚਾਈ ਹਮੇਸ਼ਾ ਓਨੀ ਹੀ ਕਰੋ ਜਿਹੜੀ ਬੂਟਿਆਂ ਦੀਆਂ ਜੜ੍ਹਾਂ ਨੂੰ ਗਿੱਲੀ ਕਰੇ ਅਤੇ ਇਸ ਜ਼ਮੀਨ ਦੇ ਵਿੱਚ ਨਮੀ ਨੂੰ ਬਰਕਰਾਰ ਰੱਖੇ। ਕਈ ਵਾਰ ਵੱਧ ਸਿੰਚਾਈ ਨਾਲ ਪਾਣੀ ਬਾਗ ਵਿੱਚ ਖੜ੍ਹਾ ਰਹਿੰਦਾ ਹੈ ਅਤੇ ਇਸ ਨਾਲ ਬੂਟਿਆਂ 'ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਗੱਲ ਆਪਾਂ ਹੁਣ ਇਹ ਕਰਾਂਗੇ ਕਿ ਆਉਣ ਵਾਲੇ ਸਮੇਂ 'ਤੇ ਪੱਤਝੜੀ ਫਲਦਾਰ ਬੂਟਿਆਂ ਦੇ ਲੱਗਣ ਦਾ ਟਾਈਮ ਆਉਣਾ ਹੈ, ਉਹਦੇ ਲਈ ਆਪਾਂ ਪਹਿਲਾਂ ਹੀ ਆਪਣੇ ਬਾਗ ਤਿਆਰ ਕਰ ਸਕਦੇ ਹਾਂ। ਆਪਣੀ ਜ਼ਮੀਨ ਦਾ ਦੀ ਮਿੱਟੀ ਪਰਖ ਕਰਵਾ ਸਕਦੇ ਹਾਂ। ਮਿੱਟੀ ਪਰਖ ਕਰਵਾਉਣ ਲਈ ਜ਼ਰੂਰ 7 ਸੈਂਪਲ ਲਓ, ਜਿਹਦੇ ਵਿੱਚ 2 ਮੀਟਰ ਦੀ ਡੂੰਘਾਈ ਤੱਕ 6 ਫੁੱਟ ਤੱਕ ਆਪਾਂ ਸੈਂਪਲ ਲੈਣੇ ਹੁੰਦੇ ਆ, ਜਿਹਦੇ ਵਿੱਚ ਪਹਿਲਾਂ 0 ਤੋਂ 15, 15 ਤੋਂ 30, 30 ਤੋਂ 60, 60 ਤੋਂ 90, 90 ਤੋਂ 120, 150 ਅਤੇ ਫਿਰ 200 ਸੈਂਟੀਮੀਟਰ ਤੱਕ ਸੈਂਪਲ ਲਓ। ਇਹਨਾਂ ਵਿੱਚੋਂ ਅੱਧਾ ਕਿਲੋ ਮਿੱਟੀ ਹਰ ਤਹਿਤ 'ਚੋਂ ਲੈ ਕੇ ਇੱਕ ਥੈਲੀ 'ਚ ਭਰੋ ਅਤੇ ਉਹਦੇ ਉੱਤੇ ਡੂੰਘਾਈ ਦਾ ਨਿਸ਼ਾਨ ਜ਼ਰੂਰ ਲਿਖੋ ਕਿ ਕਿੰਨੀ ਡੂੰਘਾਈ ਦੀ ਦਾ ਇਹ ਸੈਂਪਲ ਹੈ। ਫਿਰ ਉਸ ਮਿੱਟੀ ਨੂੰ ਪ੍ਰਯੋਗਸ਼ਾਲਾ ਵਿੱਚ ਪਰਖਣ ਲਈ ਭੇਜ ਦਿਓ। ਉੱਤੋਂ ਹੀ ਸਾਨੂੰ ਪਤਾ ਚੱਲੇਗਾ

0: ਕਿ ਸਾਡਾ ਹੀ ਜ਼ਮੀਨ ਬਾਗ ਲਾਉਣ ਦੇ ਅਨੁਕੂਲ ਹੈ ਕਿ ਨਹੀਂ ਹੈ। ਨਾਲ ਹੀ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਕਿਹੜੇ ਤੱਤਾਂ ਦੀ ਘਾਟ ਹੈ ਅਤੇ ਕਿਹੜੇ ਤੱਤ ਵੱਧ ਨੇ। ਸੋ ਆਪਣੀ ਜ਼ਮੀਨ ਪੱਚੜੀ ਫਲਦਾਰ ਬੂਟੇ ਲਾਉਣ ਲਈ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਆ। ਉਹਦੇ ਵਿੱਚ ਤੁਸੀਂ ਨਾਲ ਹੀ ਮਿੱਟੀ ਪਰਖ ਤਾਂ ਕਿਹੜੀ ਜਗ੍ਹਾ 'ਤੇ ਬਾਗ ਲਾਉਣਾ ਹੈ, ਬਾਗ ਲਾਉਣ ਦੇ ਨਾਲ ਹਵਾ ਰੋਕੂ ਵਾੜ ਦੀ ਸਥਾਪਨਾ ਕਰਨੀ, ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ। ਹਵਾ ਰੋਕੂ ਵਾੜ ਲਈ ਹਮੇਸ਼ਾ ਉੱਚੇ ਕੱਦ ਵਾਲੇ ਬੂਟਿਆਂ ਦੀ ਵਰਤੋਂ ਕਰੋ, ਜਿਵੇਂ ਟਾਹਲੀ ਹੋ ਗਿਆ, ਸਫੈਦਾ ਹੋ ਗਿਆ, ਅੰਬ ਹੋ ਗਿਆ, ਜਾਮੁਨ ਹੋ ਗਿਆ। ਨਾਲ ਹੀ ਟੋਏ ਪੁੱਟਣ ਦੀ ਵਿਧੀ ਬਾਰੇ ਥੋੜ੍ਹੀ ਗੱਲ ਕਰਾਂਗੇ। ਜਦੋਂ ਟੋਏ ਪੁੱਟਣੇ ਅਤੇ ਭਰਨੇ ਆ, ਉਹਦੇ ਵਿੱਚ ਆਪਾਂ 3 ਫੁੱਟ ਡੂੰਘਾ 3 ਫੁੱਟ ਚੌੜਾ ਟੋਆ ਪੁੱਟਣਾ ਹੈ, ਅਤੇ ਜਦੋਂ ਮਿੱਟੀ ਪੁੱਟ ਕੇ ਢੇਰ ਬਣ ਜਾਂਦਾ ਮਿੱਟੀ ਦਾ, ਅਤੇ ਉਹਦੇ ਵਿੱਚੋਂ ਸਿਰਫ ਉੱਪਰਲੀ ਅੱਧੀ ਮਿੱਟੀ ਲਓ, ਬਾਕੀ ਉਹਦੇ ਵਿੱਚ ਚੰਗੀ ਤਰ੍ਹਾਂ ਭੁਰਭੁਰੀ ਰੂੜੀ ਪੁਰਾਣੀ ਰੂੜੀ ਮਿਲਾਓ। ਅੱਗੇ ਵੀ ਆਪਾਂ ਰੂੜੀ ਦੀ ਖਾਦ ਦੀ ਗੱਲ ਕੀਤੀ ਸੀ। ਰੂੜੀ ਪੁਰਾਣੀ ਰੂੜੀ ਬਾਰੇ ਕਿਉਂ ਆਪਾਂ ਕਹਿੰਦੇ ਹਾਂ, ਕਿਉਂਕਿ ਜਿਹੜੀ ਪੁਰਾਣੀ ਰੂੜੀ ਹੁੰਦੀ ਆ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਭੁਰਭੁਰੀ ਹੁੰਦੀ ਆ, ਉਹੀ ਵਰਤਣੀ ਆ। ਗਿੱਲੀ ਰੂੜੀ ਜਾਂ ਕੱਚੀ ਰੂੜੀ ਜਿਹੜੀ ਆ ਉਹ ਸਿਉਂਕ ਦੀ ਸਮੱਸਿਆ ਪੈਦਾ ਕਰਦੀ ਹੈ। ਜੇ ਤੁਹਾਡੀ ਜ਼ਮੀਨ 'ਚ ਪਹਿਲਾਂ ਤੋਂ ਹੀ ਸਿਉਂਕ ਦੀ ਸਮੱਸਿਆ ਹੈਗੀ ਆ ਤਾਂ ਉਹਦੇ ਲਈ ਜ਼ਰੂਰ ਸੋਧ ਕਰੋ। ਉਹਦੇ ਲਈ ਤੁਸੀਂ 10 ਤੋਂ 12 ml ਕਲੋਰੋਪਾਇਰੀਫੋਸ 2 ਕਿਲੋ ਮਿੱਟੀ ਵਿੱਚ ਰਲਾ ਕੇ ਉਹਨੂੰ ਦੌਰਾਂ ਵਿੱਚ ਮਿਲਾ ਸਕਦੇ ਹੋ। ਖਾਸ ਧਿਆਨ ਰੱਖਿਆ ਜਾਵੇ ਕਿ ਰੂੜੀ ਦੀ ਖਾਦ ਜਿੰਨੀ ਪੁਰਾਣੀ ਭੁਰਭੁਰੀ ਹੋਏਗੀ ਉੰਨੀ ਸਿਉਂਕ ਦੀ ਸਮੱਸਿਆ ਘੱਟ ਆਏਗੀ। ਰੂੜੀ ਦੀ ਖਾਦ ਆਪਾਂ ਜਿਵੇਂ ਗੱਲ ਕੀਤੀ, ਬੂਟੇ ਦੀ ਬਣਤਰ ਵੀ ਵਧਾਉਂਦੀ, ਉਪਜਾਊ ਸ਼ਕਤੀ ਵੀ ਵਧਾਉਂਦੀ ਹੈ। ਅਤੇ ਇਹਦੇ ਇੱਕ ਹੋਰ ਇਹਦਾ ਬਹੁਤ ਹੀ ਅਹਿਮ ਜਿਹੜਾ ਹੈਗਾ ਹੈ ਰੋਲ ਆ, ਉਹ ਇਹ ਹੈ ਕਿ ਇਹ ਮਿੱਟੀ ਦੇ ਵਿੱਚ ਨਮੀ ਨੂੰ ਬਰਕਰਾਰ ਰੱਖਦੀ ਹੈ, ਪਾਣੀ ਨੂੰ ਜਜ਼ਬ ਕਰਕੇ ਰੱਖਦੀ ਹੈ, ਅਤੇ ਇਹਦੇ ਨਾਲ ਉੱਪਰਲੀ ਮਿੱਟੀ ਪਾਣੀ ਦੇ ਨਾਲ ਨਹੀਂ ਵਹਿੰਦੀ। ਸੋ ਇਹ ਜਦੋਂ ਆਪਾਂ ਟੋਏ ਪੁੱਟਣੇ ਆ ਭਰਨੇ ਆ, ਖਾਸ ਧਿਆਨ ਰੱਖਿਆ ਜਾਵੇ ਕਿ ਉਹਦੇ ਵਿੱਚ ਨਾਲ ਹੀ ਤੁਸੀਂ ਸਿਉਂਕ ਦੀ ਦਵਾਈ ਪਾਉਣੀ ਆ, ਜੇ ਸਿਉਂਕ ਦੀ ਸਮੱਸਿਆ ਤੁਹਾਨੂੰ ਆਪਣੀ ਮਿੱਟੀ ਵਿੱਚ ਨਜ਼ਰ ਆਉਂਦੀ ਆ। ਇਹ ਜਦੋਂ ਟੋਏ ਪੁੱਟਣੇ ਆ, ਇਹਨਾਂ ਦਾ ਲੈਵਲ ਭਰਨ ਵੇਲੇ ਜਦੋਂ ਆਪਾਂ ਦੋਵੇਂ ਹਿੱਸਿਆਂ 'ਚ ਇਕੁਅਲ ਮਿੱਟੀ ਅਤੇ ਰੂੜੀ ਮਿਲਾ ਕੇ ਭਰ ਲਈ, ਇਹਦਾ ਥੋੜ੍ਹਾ ਜਿਹਾ ਜ਼ਮੀਨ ਤੋਂ ਉੱਪਰ ਪੱਧਰ ਰੱਖਣਾ ਹੈ ਤਾਂ ਜੋ ਪਾਣੀ ਖਲੋਤਾ ਨਾ ਰਹੇ। ਬੂਟੇ ਦੇ ਨਾਲ ਪਾਣੀ ਜਿੰਨਾ ਅੰਦਰ ਉਹਦੀਆਂ ਜੜ੍ਹਾਂ ਸੋਕ ਲੈਂਦੀਆਂ, ਬਾਕੀ ਪਾਣੀ ਉਹਦੇ ਉੱਪਰ ਨਾ ਖਲੋਤਾ ਰਹੇ ਡੂੰਗ ਦੇ ਵਿੱਚ, ਦੌਰ ਦੇ ਵਿੱਚ। ਸੋ ਬੂਟਾ ਜਦੋਂ ਵੱਧ ਫੁੱਲ ਜਾਂਦਾ ਹੈ, ਇਹਦੀ ਕਾਂਡ ਛਾਂਡ ਬਾਰੇ ਵੀ ਆਪਾਂ ਗੱਲ ਕਰ ਲਈ, ਖਾਦਾਂ ਬਾਰੇ ਵੀ ਗੱਲ ਕਰ ਲਈ, ਨਾਗਿਆਂ ਬਾਰੇ ਵੀ ਗੱਲ ਕਰ ਲਈ, ਪਰ ਇੱਥੇ ਇੱਕ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਬੂਟੇ ਖਰੀਦਦੇ ਹਾਂ, ਹਮੇਸ਼ਾ 10 ਤੋਂ 15% ਵੱਧ ਬੂਟੇ ਖਰੀਦੋ, ਤਾਂ ਜੋ ਕੋਈ ਬੂਟਾ ਮਰ ਜਾਂਦਾ ਹੈ ਅਤੇ ਉਹਦਾ ਨਾਗਾ ਭਰਨ ਲਈ, ਪੂਰਤੀ ਕਰਨ ਲਈ ਪਹਿਲਾਂ ਹੀ ਤੁਹਾਡੇ ਕੋਲ ਬੂਟਿਆਂ ਦੀ ਸਪਲਾਈ ਪਿੱਛੇ ਹੋਵੇ। ਬੂਟੇ ਹਮੇਸ਼ਾ ਤੁਸੀਂ ਜਦੋਂ ਖਰੀਦਣੇ ਕਿਸੇ ਭਰੋਸੇਮੰਦ ਨਰਸਰੀ ਤੋਂ ਖਰੀਦਣੇ ਆ, ਜਿਹੜੀ ਰਜਿਸਟਰਡ ਨਰਸਰੀ ਹੋਵੇ, ਕਿਸੇ ਵੀ ਗੈਰ ਪ੍ਰਮਾਣਿਤ ਨਰਸਰੀ ਤੋਂ ਬੂਟੇ ਨਹੀਂ ਖਰੀਦਣੇ। ਕਿਸੇ ਭਰੋਸੇਮੰਦ ਨਰਸਰੀ ਤੋਂ ਬੂਟੇ ਖਰੀਦ ਕੇ ਸਾਨੂੰ ਉਹਨਾਂ ਦੀਆਂ ਵਰਾਇਟੀਆਂ ਦਾ ਵੀ ਪੂਰਾ ਪਤਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਦਾ ਨਿਚੋੜ ਕੱਢਦਿਆਂ ਹੋਇਆਂ ਆਪਾਂ ਇਹ ਕਹਾਂਗੇ ਕਿ ਬਾਗ ਲੰਬੇ ਅਰਸੇ ਦਾ ਕਿੱਤਾ ਹੋਣ ਕਰਕੇ ਇਹਦੀ ਸਾਂਭ ਸੰਭਾਲ ਬਹੁਤ ਹੀ ਜ਼ਰੂਰੀ ਹੈ, ਅਤੇ ਕਿਸੇ ਵੀ ਅਣਗਹਿਲੀ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਧੰਨਵਾਦ ਤੁਹਾਡਾ ਸਾਰਿਆਂ ਦਾ।
1: ਸੁਣਿਆ ਕਮਲ ਜੀ?
2: ਹਾਂਜੀ, ਕਿਆ ਬਾਤ ਆ, ਅੱਖਾਂ ਖੁੱਲਦੀਆਂ ਜੀ।
1: ਬੂਟੇ ਸੰਭਾਲੋਗੇ ਤੇ ਕੱਲ ਨੂੰ ਇਹ ਤੁਹਾਨੂੰ ਸੰਭਾਲਣਗੇ ਜਦੋਂ ਫਲ ਵੱਧ ਦੇਣਗੇ।
2: ਬਿਲਕੁਲ ਬਿਲਕੁਲ।
1: ਤੇ ਰੂਹ ਦੀ ਖੁਰਾਕ ਹੋ ਜੇ।
2: ਹਾਂ ਜ਼ਰੂਰ ਜੀ।
1: ਦੋ ਬੋਲ ਸੁਣੋ।
2: ਸੁਣਾਓ ਜੀ।

ਇਹ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343 ਸ਼ਹਿਰਾ 6 ਮੀਟਰ ਯਾਨੀ 873 ਕਿਲੋ ਹਰਟਸ ਡੀਆਰਐਮ 864 ਕਿਲੋ ਹਰਟਸ ਐਫਐਮ ਬੈਂਡ 100 ਸ਼ਹਿਰਾ 8 ਮੈਗਾ ਹਰਟਸ ਐਫਐਮ ਬੈਂਡ 100 ਸ਼ਹਿਰਾ 9 ਮੈਗਾ ਹਰਟਸ ਅਤੇ ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:10 ਹੋ ਰਹੇ ਨੇ ਹੁਣ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ 'ਤੇ ਅਧਾਰਿਤ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ

ਹੁਣ ਤੁਸੀਂ ਸੁਣ ਰਹੇ ਸੀ ਨਰਿੰਦਰ ਚੰਚਲ, ਚੰਦਰਾਣੀ ਮੁਖਰਜੀ, ਆਰਤੀ ਮੁਖਰਜੀ ਦੀ ਆਵਾਜ਼ ਦੇ ਵਿੱਚ ਮਾਤਾ ਰਾਣੀ ਦਾ ਇਹ ਭਜਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8 ਵੱਜ ਰਹੇ ਨੇ। ਹੁਣ ਵੇਲਾ ਹੋ ਗਿਆ ਹੈ ਹਿੰਦੀ ਗੀਤਾਂ ਦਾ, ਆਓ ਸੁਣਦੇ ਹਾਂ ਇਹ ਗੀਤ।

0: ਹੁਣ ਤੁਸੀਂ ਸੁਣ ਰਹੇ ਸੀ ਅੰਕਿਤ ਤਿਵਾਰੀ ਹੁਣ ਦੀ ਆਵਾਜ਼ ਦੇ ਵਿੱਚ ਸੋਹਣਾ ਜਿਹਾ ਗੀਤ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਜਨ ਸੇਵਾ ਤੋਂ ਦੇਸ਼ ਸੇਵਾ 'ਤੇ ਆਧਾਰਿਤ ਇੱਕ ਜਾਣਕਾਰੀ, ਜਿਸ ਦਾ ਵਿਸ਼ਾ ਹੈ 3 ਤਲਾਕ। ਜਾਣਕਾਰੀ ਦੇ ਰਹੇ ਨੇ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ।
1: ਸਾਡਾ ਦੇਸ਼ ਜਿੱਥੇ ਬਹੁ ਭਾਸ਼ਾਈ ਦੇਸ਼ ਹੈ, ਅਲੱਗ ਅਲੱਗ ਧਰਮਾਂ ਵਰਗਾਂ ਅਤੇ ਮਾਨਤਾਵਾਂ ਵਾਲਾ ਦੇਸ਼ ਹੈ, ਸਾਰਿਆਂ ਨੂੰ ਸਮਾਨਤਾ, ਗਰਿਮਾ ਅਤੇ ਨਿਆਂ ਦਾ ਹੱਕ ਦਿੰਦਾ ਹੈ। 3 ਤਲਾਕ ਜਾਂ ਤਲਾਕ ਏ ਬਿੱਦਤ ਦਾ ਵਿਸ਼ਾ ਕਈ ਸਾਲਾਂ ਤੱਕ ਚਰਚਾ ਦਾ ਕੇਂਦਰ ਰਿਹਾ ਹੈ। ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ 3 ਤਲਾਕ ਨੂੰ ਅਸੰਵਿਧਾਨਿਕ ਮੰਨਿਆ ਹੈ। ਇਸ ਤੋਂ ਬਾਅਦ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਐਕਟ 2019 ਵੀ ਆਇਆ। ਅਜਿਹੇ ਫੈਸਲਿਆਂ ਨੂੰ ਗੈਰ ਕਾਨੂੰਨੀ ਮੰਨ ਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਇਸ ਸਬੰਧੀ ਆਰਡੀਨੈਂਸ ਨੂੰ ਮਨਜ਼ੂਰੀ ਦੇ ਕੇ ਕਾਨੂੰਨ ਲਿਆ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਸਨਮਾਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਆਓ ਇਸੇ ਵਿਸ਼ੇ ਨੂੰ ਹੋਰ ਸਮਝਦੇ ਹਾਂ, ਇਸੇ ਬਾਰੇ ਵਿਸਥਾਰ ਸਹਿਤ ਗੱਲਬਾਤ ਕਰਦੇ ਹਾਂ ਐਡਵੋਕੇਟ ਜੀ ਐਸ ਪਰੂਥੀ ਹੋਣਾ ਦੇ ਨਾਲ। ਜੀ ਐਸ ਪਰੂਥੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
2: ਧੰਨਵਾਦ ਜੀ ਤੁਹਾਡਾ।
1: ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹੀ ਦੱਸੋ ਕਿ ਆਮ ਤੌਰ 'ਤੇ ਜੋ ਅਸੀਂ ਖਬਰਾਂ ਦੇ ਵਿੱਚ ਦੇਖਦੇ ਹਾਂ, ਆਪਣੇ ਸਮਾਜ ਦੇ ਵਿੱਚ ਸੁਣਦੇ ਹਾਂ, ਜਾਂ ਕਈ ਵਾਰੀ ਫਿਲਮਾਂ ਦੇ ਵਿੱਚ ਵੀ ਇਸ ਨੂੰ ਬੜੇ ਲੰਬੇ ਸਮੇਂ ਤੱਕ ਅਸੀਂ ਸੁਣਿਆ ਹੈ, 3 ਤਲਾਕ। 3 ਤਲਾਕ ਕਿਸ ਨੂੰ ਕਿਹਾ ਜਾਂਦਾ ਹੈ, ਅਸਲ ਦੇ ਵਿੱਚ ਕੀ ਹੈ 3 ਤਲਾਕ?
2: ਸਭ ਤੋਂ ਪਹਿਲਾਂ ਸਾਨੂੰ 3 ਤਲਾਕ ਦੀ ਪਰਿਭਾਸ਼ਾ ਨੂੰ ਸਮਝਣਾ ਜ਼ਰੂਰੀ ਹੈ
1: ਜੀ।
2: ਆਮ ਭਾਸ਼ਾ ਦੇ ਵਿੱਚ 3 ਤਲਾਕ ਉਸ ਸਥਿਤੀ ਨੂੰ, ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਜਦੋਂ ਕਾਫੀ ਪਹਿਲਾਂ, ਜੇ ਅਸੀਂ ਸਦੀਆਂ ਪਹਿਲੇ ਕਹਿ ਲਈਏ ਤਾਂ ਮੁਸਲਿਮ ਭਾਈਚਾਰੇ ਦੇ ਵਿੱਚ ਇੱਕ ਪਰੰਪਰਾ ਸੀ, ਜਦੋਂ ਕੋਈ ਮੁਸਲਿਮ ਪਤੀ ਆਪਣੀ ਪਤਨੀ ਨੂੰ 3 ਵਾਰ ਤਲਾਕ ਤਲਾਕ ਤਲਾਕ ਕਹਿ ਦਿੰਦਾ ਸੀ
1: ਮੌਖਿਕ ਰੂਪ ਵਿੱਚ,
2: ਮੌਖਿਕ ਰੂਪ ਦੇ ਵਿੱਚ
1: ਜੀ,
2: ਤਾਂ ਉਹਨੂੰ ਤਲਾਕ ਸਮਝ ਲਿਆ ਜਾਂਦਾ ਸੀ। ਅਤੇ ਇਹ 3 ਵਾਰੀ ਤਲਾਕ ਤਲਾਕ ਕਹਿ ਕੇ ਅਤੇ ਉਹ ਵਿਆਹ ਖਤਮ ਕਰਨ ਦਾ, ਮੈਰਿਜ ਆਪਣੀ ਡਿਸੋਲਵ ਕਰਨ ਦਾ ਜਿਹੜਾ ਇੱਕ ਡਿਕਲੇਅਰ ਕਰ ਦਿੰਦਾ ਸੀ, ਡੈਕਲਰੇਸ਼ਨ ਦੇ ਦਿੰਦਾ ਸੀ ਜ਼ਬਾਨੀ। ਅਤੇ ਜੇ ਅਸੀਂ ਕਾਨੂੰਨ ਦੀ ਭਾਸ਼ਾ 'ਚ ਦੇਖੀਏ ਤਾਂ ਇਹਨੂੰ, ਜਿੱਦਾਂ ਤੁਸੀਂ ਵੀ ਹੁਣੇ ਕਿਹਾ, ਤਲਾਕ ਏ ਬਿਦਅਤ
1: ਜੀ,
2: ਇਹਨੂੰ ਇਹ ਕਿਹਾ ਜਾਂਦਾ ਸੀ। ਜਿਹੜੀ ਖਾਸ ਇਹਦੀ ਵਿਸ਼ੇਸ਼ਤਾ ਸੀ ਕਿ ਇਹ ਇੰਸਟੈਂਟ ਅਤੇ ਇਰਵੋਕੇਬਲ ਹੁੰਦਾ ਸੀਗਾ
1: ਜੀ,
2: ਯਾਨੀ ਇੱਕਦਮ ਦਿੱਤਾ ਅਤੇ ਨਾ ਢਾਲਣ ਯੋਗ ਜਿਹਨੂੰ ਕਹਿ ਲਈਏ ਉਹ ਹੁੰਦਾ ਸੀਗਾ, ਤੁਰੰਤ ਤਰੀਕੇ ਨਾਲ ਪ੍ਰਭਾਵੀ ਇਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ
1: ਜੀ।
2: ਪਰ ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਜਿਹੜੀ ਸਾਨੂੰ ਸਮਝਣੀ ਪਏਗੀ, ਹਰ ਤਲਾਕ 3 ਤਲਾਕ ਨਹੀਂ ਹੁੰਦਾ
1: ਜੀ,
2: ਅਤੇ ਹਰ ਤਲਾਕ ਦੀ ਪ੍ਰਕਿਰਿਆ 2019 ਦੇ ਵਿੱਚ ਜਿਹੜਾ ਪਾਰਲੀਮੈਂਟ ਸਾਡੀ ਨੇ ਕਾਨੂੰਨ

0: ਬਣਾਇਆ, ਉਹਦੇ ਅਧੀਨ ਅਪਰਾਧ ਨਹੀਂ ਬਣਾਇਆ ਗਿਆ ਹਰ ਤਲਾਕ ਨੂੰ
1: ਜੀ।
0: ਅਤੇ 2019 ਦੇ ਕਾਨੂੰਨ ਨੇ ਖਾਸ ਕਰਕੇ ਇਸ ਕਿਸਮ ਦੇ ਤਲਾਕ ਨੂੰ ਨਿਸ਼ਾਨਾ ਬਣਾਇਆ ਜਿਹੜਾ ਵੀ ਤੁਰੰਤ ਹੀ ਇੱਕ ਮੈਰਿਡ ਰਿਲੇਸ਼ਨ ਖਤਮ ਕਰਕੇ
1: ਜੀ
0: ਇੱਕ ਔਰਤ ਨੂੰ ਹਾਸ਼ੀਏ 'ਤੇ ਲਿਆ ਦਿੰਦਾ ਸੀ।
1: ਮਤਲਬ ਕਿ ਉਸ ਦੇ ਵਿੱਚ ਔਰਤ ਦੀ ਜੋ ਮਰਜ਼ੀ ਉਸੀ ਸਵੀਕਾਰਤਾ ਜ਼ਰੂਰੀ ਨਹੀਂ ਸਮਝੀ ਜਾਂਦੀ ਸੀ।
0: ਨਹੀਂ ਜੀ ਬਿਲਕੁਲ ਨਹੀਂ, ਸਿਰਫ ਉਹ ਬੰਦੇ ਨੇ 3 ਵਾਰੀ ਜ਼ਬਾਨੀ ਰੂਪ ਦੇ ਵਿੱਚ ਕਿਹਾ ਤਾਂ ਤਲਾਕ ਤਲਾਕ ਤਲਾਕ
1: ਜੀ,
0: ਅਤੇ ਉਹਨੂੰ ਤਲਾਕ ਮੰਨ ਲਿਆ ਜਾਂਦਾ ਸੀ, ਪਰੰਪਰਾ ਸੀਗੀ
1: ਬਿਲਕੁਲ।
0: ਅਤੇ ਉਹਦਾ ਨਤੀਜਾ ਜਿਹੜਾ ਭਿਆਨਕ ਅਤੇ ਮਾਯੂਸ ਸੀ ਕਈ ਪਾਸੇ ਹੁੰਦੀ ਸੀ, ਲੇਕਿਨ ਜਿਹੜੀ ਰਿਲੀਜੀਅਸ ਰਿਜਿਡਨੈਸ ਹੈ ਉਹਦੇ ਕਰਕੇ ਕਈ ਦਹਾਕੇ ਨਹੀਂ ਸਦੀਆਂ ਤੱਕ ਜਿਹੜੀ ਇਹ ਪਰੰਪਰਾ ਚੱਲਦੀ ਰਹੀ ਔਰ ਕਈ ਜਗ੍ਹਾ ਸ਼ਾਇਦ ਅੱਜ ਵੀ ਚੱਲ ਰਹੀ ਹੋਵੇ। ਅਤੇ ਲੇਕਿਨ ਭਾਰਤ ਦੇ ਵਿੱਚ ਜਿਹੜੀ ਪਹਿਲ ਕੀਤੀ ਗਈ ਉਹਦੇ ਨਾਲ ਅੱਜ ਇੱਥੇ ਜ਼ਬਾਨੀ ਨੂੰ ਜਿਹੜਾ ਤਲਾਕ ਤਲਾਕ ਤੀਨ ਤਲਾਕ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਓਫੈਂਸ ਦਾ ਰੂਪ ਦਿੱਤਾ
1: ਜੀ। ਤੁਸੀਂ ਦੱਸਿਆ ਕਿ ਹੁਣ ਕਾਨੂੰਨੀ ਰੂਪ ਦੇ ਵਿੱਚ ਇਸ ਨੂੰ ਮਾਨਤਾ ਜੋ ਹੈ ਉਹ ਖਤਮ ਕਰ ਦਿੱਤੀ ਗਈ ਹੈ। ਇਹ ਜੋ ਮਾਮਲਾ ਸੀ ਅਸਲ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚਿਆ ਕਿਵੇਂ, ਅਤੇ ਇਸ ਦੇ ਬਾਰੇ ਕੁਝ ਵਿਸਤਾਰ ਸਹਿਤ ਦੱਸੋ।
0: ਜਿੱਦਾਂ ਆਪਾਂ ਹੁਣ ਇਹ ਗੱਲ ਕਰਕੇ ਹਟਿਆ ਵੀ ਸਦੀਆਂ ਤੋਂ ਚੱਲਦਾ ਆ ਰਿਹਾ, ਲੇਕਿਨ ਕਿਤੇ ਨਾ ਕਿਤੇ ਜਦੋਂ ਅਵੇਅਰਨੈਸ ਆਉਂਦੀ ਹੈ, ਇਹ ਕਿੱਸਾ 2015 ਦਾ। 2015 ਦੇ ਵਿੱਚ ਸਯਾਰਾ ਬਾਨੋ ਨਾਂ ਦੀ ਔਰਤ ਨੇ, ਉਹਦੇ ਪਤੀ ਨੇ ਉਹਨੂੰ, ਇਹ ਗੱਲ ਹੈਗੀ ਹੈ 2015 ਦੀ, ਉਹਦੇ ਪਤੀ ਨੇ ਉਹਨੂੰ 3 ਵਾਰੀ ਤਲਾਕ ਤਲਾਕ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਇਹ ਅਕਤੂਬਰ ਦੀ ਗੱਲ ਹੈ, 10 ਅਕਤੂਬਰ 2015 ਨੂੰ। ਅਤੇ ਉਹਨੇ ਤਲਾਕ ਦੇ ਦਿੱਤਾ ਅਤੇ ਉਹਨੇ ਪਟੀਸ਼ਨ ਪਾ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਫਰਵਰੀ 2016 ਦੇ ਵਿੱਚ
1: ਜੀ,
0: 23 ਫਰਵਰੀ 2016 ਨੂੰ ਉਹਨੇ ਪਟੀਸ਼ਨ ਦਾਇਰ ਕੀਤੀ ਜਿਹਦਾ ਨੰਬਰ 118 ਸੀ। ਉਹ ਪਟੀਸ਼ਨ ਦੇ ਵਿੱਚ ਸੁਣਵਾਈ ਹੋਈ ਦੋਨਾਂ ਧਿਰਾਂ ਦੀ। 2017 ਦੇ ਵਿੱਚ ਸੁਪਰੀਮ ਕੋਰਟ ਦੀ ਕੰਸਟੀਟਿਊਸ਼ਨਲ ਬੈਂਚ ਨੇ
1: ਜੀ
0: 3-2 ਦੀ ਮੈਜੋਰਟੀ ਦੇ ਨਾਲ ਇਸ ਤਲਾਕ ਨੂੰ ਮਾਨਤਾ ਦੇਣ ਤੋਂ ਮਨਾ ਕਰਤਾ, ਇਹਨੂੰ ਖਾਰਜ ਕਰਤਾ
1: ਜੀ।
0: ਅਤੇ ਇਹਨੂੰ ਸਯਾਰਾ ਬਾਨੋ ਦੇ ਹੱਕ ਦੇ ਵਿੱਚ ਇਹਦਾ ਜਿਹੜਾ ਫੈਸਲਾ ਦੇ ਦਿੱਤਾ। ਅਤੇ ਉਸ ਤੋਂ ਬਾਅਦ 22 ਅਗਸਤ 2000 ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ 17 ਦੇ ਵਿੱਚ, ਅਤੇ ਤਲਾਕ ਏ ਬਿਦਅਤੀ ਪ੍ਰਥਾ ਨੂੰ ਰੱਦ ਕਰ ਦਿੱਤਾ। ਇਸ ਦੀ ਇੰਪੋਰਟੈਂਸ ਇਹ ਸੀ ਕਿ ਜਿਹੜਾ ਮੁਸਲਿਮ ਪਤੀ ਇਸ ਤਰੀਕੇ ਨਾਲ ਤਲਾਕ ਲੈਂਦੇ ਸਨ ਉਹ ਕਾਨੂੰਨੀ ਤੌਰ 'ਤੇ ਤਲਾਕ ਜਿਹੜਾ ਉਹਨਾਂ ਨੇ ਔਰਡਰ ਕਰਤੇ ਜਿਹੜਾ ਕਾਨੂੰਨੀ ਤੌਰ 'ਤੇ ਨਹੀਂ ਟਿਕਦਾ ਸੀਗਾ
1: ਜੀ।
0: ਇਹ ਫੈਸਲੇ ਤੋਂ ਬਾਅਦ ਜਿਹੜਾ ਵੱਡਾ ਅਗਲਾ ਕਦਮ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਜੁਡੀਸ਼ੀਅਲ ਫੈਸਲਾ
1: ਜੀ,
0: ਉਹ ਕਾਨੂੰਨ ਨਹੀਂ ਬਣ ਸਕਦਾ। ਅਤੇ ਉਹਦੇ 'ਤੇ ਕਦਮ ਲੈਂਦੇ ਹੋਏ ਪਾਰਲੀਮੈਂਟ ਨੇ 2019 ਦੇ ਵਿੱਚ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟ ਔਨ ਮੈਰਿਜਸ ਐਕਟ 2019 ਜਿਹੜਾ ਉਹ ਲਿਆਂਦਾ ਪਾਰਲੀਮੈਂਟ ਦੇ ਵਿੱਚ, ਉਹ ਪਾਸ ਹੋ ਗਿਆ। ਉਹਦੇ ਵਿੱਚ ਇੰਸਟੈਂਟ ਤਲਾਕ ਨੂੰ, ਤੀਨ ਤਲਾਕ ਨੂੰ ਜਿਹੜਾ ਇੱਕ ਓਫੈਂਸ ਦਾ ਰੂਪ ਦਿੱਤਾ ਗਿਆ। ਇਹ ਸੁਪਰੀਮ ਕੋਰਟ ਇਸ ਤਰ੍ਹਾਂ ਪਹੁੰਚਿਆ
1: ਜੀ, ਯਾਨੀ ਕਿ ਸੁਪਰੀਮ ਕੋਰਟ ਨੇ 3 ਤਲਾਕ ਨੂੰ ਅਪਰਾਧ ਬਣਾ ਦਿੱਤਾ।
0: ਹਾਂ, ਇਹ ਗੱਲ ਸਮਝਣੀ ਜ਼ਰੂਰੀ ਹੈ, ਕੁਸਚਨ ਬਣਦਾ ਲੇਕਿਨ ਇਹ ਸਮਝਣੀ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਉਹਨੂੰ ਪ੍ਰਥਾ ਨੂੰ ਖਾਰਜ ਕੀਤਾ। ਅਪਰਾਧ ਉਹ ਹੁੰਦਾ ਜਿਹੜਾ ਕਿਸੇ ਕਾਨੂੰਨ ਦੀ ਵਾਇਓਲੇਸ਼ਨ ਹੋਵੇ
1: ਜੀ,
0: ਅਤੇ ਸੁਪਰੀਮ ਕੋਰਟ ਕਾਨੂੰਨ ਨਹੀਂ ਬਣਾਉਂਦੀ, ਸੁਪਰੀਮ ਕੋਰਟ ਕਿਸੇ ਮੁਕੱਦਮੇ ਦਾ ਫੈਸਲਾ ਦਿੰਦੀ ਹੈ
1: ਜੀ।
0: ਉਹਨੇ ਮੁਸਲਿਮ ਔਰਤਾਂ ਦੇ ਹੱਕ ਦੇ ਵਿੱਚ, ਸਯਾਰਾ ਬਾਨੋ ਦੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ। ਉਹ ਫੈਸਲੇ ਨੂੰ ਅੱਗੋ ਰਿਪੀ ਜਿਹੜਾ ਜਿਹੜੀ ਇਹ ਬੁਰਾਈ ਅੱਗੋ ਰਿਪੀਟ ਨਾ ਹੋਵੇ, 2019 ਦੇ ਵਿੱਚ ਪਾਰਲੀਮੈਂਟ ਨੇ ਪਹਿਲ ਕਰਦੇ ਹੋਏ ਇਹ ਕਾਨੂੰਨ ਬਣਾ ਤਾ। ਜਦੋਂ ਕਾਨੂੰਨ ਬਣ ਜਾਂਦਾ, ਇਹ ਕਾਨੂੰਨ ਦੇ ਵਿੱਚ ਕਿਹਾ ਗਿਆ ਵੀ ਜਿਹੜਾ 3 ਤਲਾਕ ਹੈ, ਇੰਸਟੈਂਟ ਤਲਾਕ ਦੇਣਾ, ਇਹ ਇੱਕ ਅਪਰਾਧ ਮੰਨਿਆ ਜਾਏਗਾ
1: ਜੀ।
0: ਜਿਹੜਾ ਬੰਦਾ ਇਸ ਅਪਰਾਧ ਨੂੰ ਕਰੇਗਾ ਉਹ ਸਜ਼ਾ ਦਾ ਭਾਗੀਦਾਰ ਹੋਵੇਗਾ, ਅਤੇ ਉਸ ਫਿਰ ਕਾਨੂੰਨ ਦੇ ਅਧੀਨ ਦੁਬਾਰਾ ਜਦੋਂ ਕੋਈ ਕੋਰਟ 'ਚ ਜਾਏਗਾ ਤਾਂ ਫਿਰ ਕੋਰਟ ਉਸ ਹਿਸਾਬ ਨਾਲ ਫੈਸਲਾ ਲੈਂਦੀ। ਕਾਨੂੰਨ ਪਾਰਲੀਮੈਂਟ ਬਣਾਉਂਦੀ ਹੈ
1: ਜੀ ਜੀ,
0: ਕਿਉਂਕਿ ਉਹ ਲੈਜਿਸਲੇਸ਼ਨ ਦਾ ਕੰਮ ਹੈ, ਅਤੇ ਸੁਪਰੀਮ ਕੋਰਟ ਕਿਉਂਕਿ ਜੁਡੀਸ਼ੀਅਲ ਹੈ, ਉਹਦਾ ਕੰਮ ਹੈ ਬਣੇ ਕਾਨੂੰਨ ਦੀ ਪਾਲਣਾ ਕਰਾਉਣਾ ਅਤੇ ਉਹਦੇ 'ਤੇ ਫੈਸਲਾ ਦੇਣਾ
1: ਜੀ। ਤੁਸੀਂ 2019 ਦੇ ਕਾਨੂੰਨ ਦਾ ਜ਼ਿਕਰ ਕੀਤਾ, ਇਸ ਦੇ ਪੂਰੇ ਨਾਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਪੂਰਾ ਨਾਮ ਜਾਂ ਫਿਰ ਇਸਦਾ ਜੋ ਮੁੱਖ ਉਦੇਸ਼ ਮਿੱਥਿਆ ਗਿਆ ਸੀ ਉਹ ਕੀ ਹੈ
0: ਇਸ ਕਾਨੂੰਨ ਦਾ? ਜਿੱਦਾਂ ਮੈਂ ਪਹਿਲੇ ਦੱਸਿਆ, ਪੂਰਾ ਨਾਮ ਹੈ ਜੀ, ਦਾ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜਸ ਐਕਟ 2019। ਇਹਦਾ ਜਿਹੜਾ ਮੁੱਖ ਉਦੇਸ਼ ਸੀਗਾ, ਮੋਟਿਵ ਸੀਗਾ ਸਰਕਾਰ ਦਾ, ਇਹ ਮੁਸਲਿਮ ਵਿਆਹ ਸ਼ੁਦਾ ਜਿਹੜੀਆਂ ਔਰਤਾਂ ਨੇ, ਮੈਰਿਡ ਔਰਤਾਂ ਨੇ, ਲੇਡੀਜ਼ ਨੇ, ਉਹਨਾਂ ਦੇ ਹੱਕਾਂ ਦੀ ਰੱਖਿਆ ਕਰਨੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ
1: ਜੀ।
0: ਅਤੇ ਪਤੀ ਵੱਲੋਂ

0: ਨੂੰ ਤਲਾਕ ਦੀ ਅਜਿਹੀ ਡੈਕਲਾਰੇਸ਼ਨ ਨੂੰ ਰੋਕਣਾ ਜਿਸ ਨਾਲ ਇੰਸਟੈਂਟ ਅਤੇ ਇਰਵੋਕੇਬਲ ਜਿਹੜਾ ਤਲਾਕ, ਜਿਵੇਂ ਤੀਨ ਤਲਾਕ ਆਪਾਂ ਕਹਿੰਦੇ ਹਾਂ, ਤਲਾਕ ਤਲਾਕ ਤਲਾਕ ਕਿਹਾ ਅਤੇ ਤਲਾਕ ਹੋ ਗਿਆ,
1: ਜੀ
0: ਉਹ ਉਸ ਬੁਰਾਈ ਨੂੰ ਰੋਕਣ ਦਾ ਜਿਹੜਾ ਇਹਨਾਂ ਦਾ ਪਾਰਲੀਮੈਂਟ ਦਾ ਸਾਡੀ ਸਰਕਾਰ ਦਾ ਮੇਨ ਮੋਟਿਵ ਸੀਗਾ। ਅਤੇ ਇਸ ਕਾਨੂੰਨ ਦੀ ਧਾਰਾ 3 ਉਹ ਬੜੀ ਇੰਪੋਰਟੈਂਟ ਹੈ। ਇਹ ਧਾਰਾ ਦੇ ਮੁਤਾਬਕ ਇਸ ਕਿਸਮ ਦਾ ਜਿਹੜਾ ਤਲਾਕ ਹੈ ਉਹ
1: ਜੀ
0: ਕਾਨੂੰਨ ਦੇ ਵਿੱਚ ਨਾ ਮੰਨਣਯੋਗ ਹੈ ਅਤੇ ਗੈਰ ਕਾਨੂੰਨੀ ਹੈ। ਅਤੇ ਇਹਦਾ ਜਿਹੜਾ ਆਪਾਂ ਸਿੰਪਲ ਮਤਲਬ ਕੱਢੀਏ ਤਾਂ ਕਾਨੂੰਨ ਇਸ ਨੂੰ ਇੱਕ ਨਜਾਇਜ਼ ਤਲਾਕ ਵਜੋਂ ਮੰਨਦਾ ਅਤੇ ਕਾਨੂੰਨੀ ਤੌਰ 'ਤੇ ਤਲਾਕ ਦੀ ਮਾਨਤਾ ਨਹੀਂ ਦਿੰਦਾ। ਅਤੇ ਇਹਦੇ ਨਾਲ ਹੀ ਜੇ ਕੋਈ ਇਸ ਕਾਨੂੰਨ ਦੀ ਵਾਇਲੇਸ਼ਨ ਕਰਦਾ
1: ਜੀ
0: ਤਾਂ ਇਸੇ ਕਾਨੂੰਨ ਦਾ ਸੈਕਸ਼ਨ ਜਿਹੜਾ 4 ਹੈ ਉਹਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨਸ ਹੈਗੀਆਂ ਨੇ।
1: ਜੀ ਤੁਸੀਂ ਦੱਸਿਆ ਕਿ ਸਜ਼ਾ ਦਾ ਪ੍ਰੋਵੀਜ਼ਨ ਹੈ, ਅਤੇ ਜੇਕਰ ਇਸ ਕਾਨੂੰਨ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਇਸ ਦੀ ਅਪਰਾਧ ਦੀ ਜੋ ਸਜ਼ਾ ਹੈ ਉਸਦੇ ਬਾਰੇ ਕੁਝ ਦੱਸੋ।
0: 2019 ਦਾ ਜਿਹੜਾ ਕਾਨੂੰਨ ਹੈ ਉਹਦਾ ਸੈਕਸ਼ਨ 4 ਦੇ ਮੁਤਾਬਕ ਜੇਕਰ ਕੋਈ ਵਿਅਕਤੀ ਇਹਦੇ ਐਕਟ ਦੇ ਅਰਥ ਦੇ ਮੁਤਾਬਕ ਤੀਨ ਤਲਾਕ ਜਾਂ ਇੰਸਟੈਂਟ ਕੋਈ ਵੀ ਤਰੀਕਾ ਅਪਣਾ ਕੇ ਉਹ ਤਲਾਕ ਪ੍ਰਨਾਊਂਸ ਕਰਦਾ, ਬੋਲ ਦਿੰਦਾ ਵੇ, ਤਾਂ ਉਹਨੂੰ ਕਾਨੂੰਨ ਦੇ ਵਿੱਚ ਵੱਧ ਤੋਂ ਵੱਧ 3 ਸਾਲ ਕੈਦ ਅਤੇ ਜੁਰਮਾਨਾ ਜੋ ਕੋਰਟ ਕਰੇ ਉਹਦੀ ਪ੍ਰੋਵੀਜ਼ਨ ਹੈ। ਅਤੇ ਇਹਦਾ ਮਤਲਬ ਇਹ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਹਰ ਮੁਕੱਦਮੇ ਦੇ ਵਿੱਚ ਹੀ ਇੱਦਾਂ ਦੇ 3 ਸਾਲ ਦੀ ਸਜ਼ਾ ਹੋਵੇਗੀ। ਅਦਾਲਤ ਦੇ ਮਾਮਲੇ ਦੇ ਵਿੱਚ ਆਪਾਂ ਇੱਕ ਗੱਲ ਜ਼ਿਹਨ ਦੇ ਵਿੱਚ ਰੱਖਣੀ ਪਏਗੀ
1: ਜੀ
0: ਕਿ ਉਹਦੇ ਵਿੱਚ ਫੈਕਟਸ ਐਪਲੀਕੇਬਲ ਲਾਅ ਦੇ ਮੁਤਾਬਕ ਹੀ ਫੈਸਲਾ ਲਿਆ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਕੁਛ ਨਹੀਂ, ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹਦੇ 'ਚ ਕੀ ਹੈ, ਡਾਕੂਮੈਂਟਸ ਵਗੈਰਾ ਕੀ, ਉਸ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ। ਬਟ ਮੈਕਸੀਮਮ ਸਜ਼ਾ ਜਿਹੜੀ ਹੈ 3 ਸਾਲ ਜਾਂ ਜੁਰਮਾਨਾ ਪਲੱਸ ਜਾਂ ਦੋਨੋਂ ਵੀ ਹੋ ਸਕਦੇ ਨੇ
1: ਜੀ। ਇਸ ਦੇ ਬਾਰੇ ਅਸੀਂ ਕਾਫੀ ਜਾਣਕਾਰੀ ਤੁਹਾਡੇ ਤੋਂ ਹਾਸਲ ਕੀਤੀ ਹੈ, ਅਤੇ ਇਹ ਵੀ ਜਾਣਨਾ ਚਾਹਾਂਗੇ ਕਿ 3 ਤਲਾਕ ਦੇਣ ਦੇ ਨਾਲ ਵਿਆਹ ਖਤਮ ਹੋ ਜਾਂਦਾ ਹੈ, ਜਾਂ ਫਿਰ ਪਤੀ ਗੁੱਸੇ ਵਿੱਚ ਆਪਣੀ ਪਤਨੀ ਨੂੰ ਜੇਕਰ 3 ਤਲਾਕ ਦਿੰਦਾ ਹੈ ਤਾਂ ਤੁਰੰਤ ਉਸਨੂੰ ਜੇਲ੍ਹ ਵੀ ਹੋ ਸਕਦੀ ਹੈ?
0: ਨਹੀਂ, ਇਹ ਸਾਨੂੰ ਇਹਦੀ ਡਿਟੇਲ 'ਚ ਜਾਣਾ ਪਏਗਾ। 2019 ਦੇ ਕਾਨੂੰਨ ਦੀਆਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੇ ਫੈਕਟਸ ਨੇ, ਗੱਲਾਂ ਨੇ, ਤੱਥ ਨੇ ਜਿਹੜੇ, ਉਹ ਹੈਗਾ ਕਿ ਕਾਨੂੰਨ ਵਿੱਚ ਦਿੱਤੀ ਹੋਈ ਡੈਫੀਨੇਸ਼ਨ ਦੇ ਮੁਤਾਬਕ ਤਲਾਕ ਏ ਬਿੱਦਤ ਜਾਂ ਇਸ ਵਰਗੀ ਕੋਈ ਵੀ ਹੋਰ ਜਿਹੜੀ ਪ੍ਰੋਹਿਬਿਟਿਡ ਫੋਰਮ ਹੈ, ਜਿਹੜੀ ਜਿਹਦੇ ਤਾਂ ਪਾਬੰਦੀ ਸ਼ੁਦਾ, ਜਿਵੇਂ ਜਿਹਦੇ ਤਾਂ ਕਿ ਔਰਤ ਦੀ ਲਾਈਫ ਨਾ ਖਰਾਬ ਹੋਵੇ, ਉਹ ਸੈਕਸ਼ਨ 3 ਦੇ ਮੁਤਾਬਕ ਉਹ ਵੋਇਡ ਐਂਡ ਇਲੀਗਲ। ਜਿੱਦਾਂ ਮੈਂ ਪਹਿਲੇ ਦੱਸਿਆ, ਵੋਇਡ ਐਂਡ ਇਲੀਗਲ ਮਤਲਬ ਕਿ ਕਾਨੂੰਨ ਮੰਨਦਾ ਨਹੀਂ ਗਾ ਅਤੇ ਉਹ ਗੈਰ ਕਾਨੂੰਨੀ ਹੈ
1: ਜੀ।
0: ਅਤੇ ਇਹਦੇ ਨਾਲ ਜਿਹੜੀ ਪ੍ਰਨਾਊਂਸ ਕਰਨ ਨਾਲ ਇੱਕ ਲੀਗਲ ਜਿਹੜਾ ਨਾ, ਲੀਗਲ ਜਾਂ ਮੰਨਣਯੋਗ ਡਾਇਵੋਰਸ ਕ੍ਰੀਏਟ ਨਹੀਂ ਹੁੰਦਾ ਇਸ ਐਕਟ ਦੇ ਮੁਤਾਬਕ
1: ਜੀ।
0: ਇਹਦੇ ਲਈ ਸਿਰਫ ਇਹ ਕਹਿ ਦੇਣਾ ਕਿ ਮੈਂ 3 ਵਾਰ ਤਲਾਕ ਕਿਹਾ ਸੀ ਇਸ ਲਈ ਹੁਣ ਵਿਆਹ ਖਤਮ, 2019 ਦੇ ਕਾਨੂੰਨ ਨੇ ਇਹ ਸਾਰੀਆਂ ਜਿਹੜੀਆਂ ਮਿੱਥਾਂ ਖਤਮ ਕਰ ਦਿੱਤੀਆਂ। ਅਤੇ ਦੂਜੀ ਤੁਸੀਂ ਪੁੱਛਿਆ ਬਈ ਜੇਕਰ ਪਤੀ ਆਪਣੀ ਪਤਨੀ ਨੂੰ ਤਲਾਕ ਤਲਾਕ 3 ਵਾਰੀ ਕਹਿ ਦੇਵੇ ਤਾਂ ਉਸਨੂੰ ਤੁਰੰਤ ਜੇਲ੍ਹ ਹੋ ਜਾਵੇਗੀ? ਨਹੀਂ, ਇੱਥੇ ਵੀ ਕਾਨੂੰਨ ਜਿਹੜਾ ਬੜਾ ਬੈਲੈਂਸਡ ਹੈ ਅਤੇ ਇਹਨੂੰ ਸਾਨੂੰ ਬੈਲੈਂਸ ਢੰਗ ਨਾਲ ਹੀ ਸਮਝਣਾ ਪਏਗਾ। ਕਾਨੂੰਨ ਓਫੈਂਸ ਬਣਾਉਂਦਾ ਪਰ ਕਿਸੇ ਵਿਅਕਤੀ ਦਾ ਦੋਸ਼ ਸਿਰਫ ਜਿਹੜਾ ਨਾ ਉਹ ਕਹਿਣ ਨਾਲ ਨਹੀਂ ਸਾਬਤ ਹੋ ਜਾਂਦਾ। ਮੈਂ ਕੱਲ੍ਹ ਨੂੰ ਕਿਸੇ ਦੀ ਕੰਪਲੇਂਟ ਕਰਦਿਆਂ ਵੀ ਮੈਨੂੰ ਇਹਨੇ ਇਹ ਕਿਹਾ, ਉਹ ਸਾਬਤ ਨਹੀਂ ਹੋ ਜਾਂਦਾ ਜਦ ਤੱਕ ਮੈਂ ਪ੍ਰੂਵ ਨਹੀਂ ਕਰਦਾ ਉਹਨੂੰ
1: ਜੀ।
0: ਅਤੇ ਜਿਹੜਾ ਇਹਦੇ ਵਿੱਚ ਆਪਾਂ ਨੂੰ ਕੰਪਲੇਂਟ, ਇਨਵੈਸਟੀਗੇਸ਼ਨ, ਐਵੀਡੈਂਸ, ਜੁਡੀਸ਼ੀਅਲ ਪ੍ਰੋਸੈਸ, ਇਹ ਸਾਰਾ ਇੱਕ ਪ੍ਰੋਸੀਜਰ ਹੁੰਦਾ ਜਿਹੜੇ ਆਪੋ ਆਪਣੀ ਜਗ੍ਹਾ 'ਤੇ ਆਪਣਾ ਕੰਮ ਕਰਦੇ ਹਨ। ਅਤੇ ਇਸੇ ਤਰ੍ਹਾਂ ਇਸ ਐਕਟ ਦੀ ਜਿਹੜਾ 2019 ਦਾ ਐਕਟ ਹੈ ਉਹਦੀ ਧਾਰਾ 7 ਦੇ ਵਿੱਚ ਅਰੈਸਟ, ਬੇਲ ਅਤੇ ਕੰਪਲੇਂਟ ਨਾਲ ਸੰਬੰਧਿਤ ਖਾਸ ਪ੍ਰੋਵੀਜ਼ਨ ਦਿੱਤੇ ਗਏ ਨੇ। ਪਰ ਜਿਹੜੀ ਸਹੀ ਗੱਲ ਹੈ ਕਿ ਇਹੋ ਜਿਹੇ ਕਾਨੂੰਨ ਅਜਿਹੇ ਪ੍ਰਨਾਊਂਸਮੈਂਟ ਨੂੰ ਓਫੈਂਸ ਬਣਾਉਂਦਾ ਤਾਂ ਹੈ, ਪਰ ਅੱਗੋਂ ਜਿਹੜੂ ਉਹਨੂੰ ਜਿਹੜਾ ਜੁਡੀਸ਼ੀਅਲ ਸਾਡਾ ਪ੍ਰੋਸੈਸ ਹੈ ਉੱਥੇ ਜਦੋਂ ਆਪਾਂ ਜਾ ਕੇ ਪ੍ਰੂਵ ਕਰਾਂਗੇ ਤਾਂ ਉਹ ਜੁਡੀਸ਼ੀਅਲ ਪ੍ਰੋਸੈਸ ਅਤੇ ਪ੍ਰੋਸੀਜਰ ਦੇ ਮੁਤਾਬਕ ਹੀ ਜਿਹੜੀ ਅਗਲੀ ਕਾਰਵਾਈ ਉਹ ਹੋਏਗੀ
1: ਜੀ। ਕਾਰਵਾਈ ਦੀ ਗੱਲ ਕੀਤੀ ਤੁਸੀਂ, ਅਤੇ ਜਦੋਂ ਅਸੀਂ ਕਾਰਵਾਈ ਦੀ ਗੱਲ ਕਰਦੇ ਹਾਂ ਤਾਂ ਕੀ ਕਾਨੂੰਨ ਸਿਰਫ ਪਤੀ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ ਜਾਂ ਫਿਰ ਬਾਅਦ ਵਿੱਚ ਪਤਨੀ ਅਤੇ ਬੱਚਿਆਂ ਦੇ ਹੱਕਾਂ ਦੀ ਗੱਲ ਵੀ ਕਰਦਾ ਹੈ?
0: ਇਹ ਵੀ ਇੰਪੋਰਟੈਂਟ ਕੁਸਚਨ ਹੈ। 2019 ਦੇ ਐਕਟ ਦੇ ਵਿੱਚ ਸਿਰਫ ਪੁਨਿਸ਼ਮੈਂਟ ਦੀ ਗੱਲ ਨਹੀਂ ਕੀਤੀ ਗਈ, ਸਗੋਂ ਮੈਰਿਡ ਮੁਸਲਿਮ ਵੂਮੈਨ ਅਤੇ ਜਿਹੜੇ ਡਿਪੈਂਡੈਂਟ ਚਿਲਡਰਨ ਨੇ
1: ਜੀ,
0: ਆਸ਼ਰਿਤ ਬੱਚੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੇ ਫਾਈਨੈਂਸ਼ੀਅਲ ਅਤੇ ਕਸਟੋਡੀਅਲ ਇੰਟਰਸਟ ਬਾਰੇ ਵੀ ਜਿਹੜਾ ਉਹ ਪ੍ਰੋਵੀਜ਼ਨ ਹੈਗੀ ਇਸ ਕਾਨੂੰਨ ਦੇ ਵਿੱਚ।
1: ਜੀ
0: ਸੈਕਸ਼ਨ 5 ਇਹ ਪ੍ਰੋਵੀਜ਼ਨ ਰੱਖਦਾ ਕਿ ਜਿਹੜੀ ਮੁਸਲਿਮ ਮੈਰਿਡ ਵੂਮੈਨ ਹੈਗੀ, ਔਰਤ ਹੈਗੀ ਹੈ, ਉਹਨੂੰ ਸਬਸਿਡੀ

0: ਸਟੈਂਸ ਅਲਾਉਂਸ ਮਿਲ ਸਕਦਾ ਹੈ ਅਦਾਲਤ ਜੇ ਚਾਹੇ ਤੇ ਅਤੇ ਜੇ ਮੁਸਲਿਮ ਜਿਹੜੀ ਇਹਨੂੰ ਜਿਹੜਾ ਨਿਰਧਾਰਿਤ ਕਰਦਾ ਉਹ ਇੱਕ ਮੈਜਿਸਟ੍ਰੇਟ ਕਰਦਾ ਜਿਹਦੀ ਕੋਰਟ 'ਚ ਕੇਸ ਹੋਏਗਾ
1: ਜੀ
0: ਅਤੇ ਇਸ ਅਲਾਉਂਸ ਦੇ ਵਿੱਚ ਮੁਸਲਿਮ ਔਰਤ ਹੈ ਉਹ ਅਤੇ ਉਹਦੇ ਡਿਪੈਂਡੈਂਟ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ
1: ਜੀ
0: ਅਤੇ ਇਸੇ ਤਰ੍ਹਾਂ ਜਿਹੜਾ ਸੈਕਸ਼ਨ 6 ਹੈ ਮਾਈਨਰ ਬੱਚਿਆਂ ਦੀ ਜਿਹੜੀ ਕਸਟਡੀ ਹੈ ਉਹਦੇ ਬਾਰੇ ਵੀ ਉਹਦੇ 'ਚ ਪ੍ਰੋਵੀਜ਼ਨ ਨੇ ਮਤਲਬ ਇਹ ਹੋ ਗਿਆ ਕਿ ਕਾਨੂੰਨ ਦਾ ਫੋਕਸ ਸਿਰਫ ਕ੍ਰਿਮੀਨਲ ਪੁਨਿਸ਼ਮੈਂਟ ਨਹੀਂ ਸਗੋਂ ਉਸ ਸਿਚੁਏਸ਼ਨ ਵਿੱਚ ਜਿਹੜੀ ਵਿਕਟਿਮ ਔਰਤ ਹੈ ਅਤੇ ਉਹਦੇ ਬੱਚਿਆਂ ਦੇ ਜਿਹੜੇ ਇਮੀਡੀਏਟ ਰਾਈਟ ਹੈਗੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਹੈ।
1: ਹੁਣ ਜੇਕਰ ਅਸੀਂ ਇਸ ਪੂਰੇ ਕਾਨੂੰਨ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਔਰਤਾਂ ਦੇ ਹੱਕਾਂ ਦੀ, ਉਹਨਾਂ ਦੇ ਸਨਮਾਨ ਦੀ, ਉਹਨਾਂ ਦੀ ਗਰਿਮਾ ਦੀ ਗੱਲ ਕਰਦਾ ਹੈ ਅਤੇ ਉਹਨਾਂ ਦੀ ਮਰਜ਼ੀ ਦੀ ਗੱਲ ਵੀ ਕਰਦਾ ਹੈ, ਉਹਨਾਂ ਦੀ ਇਨਵੋਲਵਮੈਂਟ ਦੀ ਗੱਲ ਕਰਦਾ ਹੈ। ਅਤੇ ਜੇਕਰ ਕੁੱਲ ਮਿਲਾ ਕੇ ਦੇਖੀਏ ਕਿ ਇਸ ਕਾਨੂੰਨ ਦਾ ਸਭ ਤੋਂ ਵੱਡਾ ਜੋ ਪ੍ਰੈਕਟੀਕਲ ਮੈਸੇਜ ਹੈ ਸਮਾਜ ਨੂੰ, ਸੁਨੇਹਾ ਇਹ ਕੀ ਹੈ?
0: ਜਿਹੜਾ ਤੁਸੀਂ ਪੁੱਛਿਆ ਇਹਦਾ ਪ੍ਰੈਕਟੀਕਲ ਮੈਸੇਜ, ਮੇਰੇ ਮੁਤਾਬਕ ਮੇਰੇ ਵਿਚਾਰ ਦੇ ਵਿੱਚ ਕਾਨੂੰਨ ਨੂੰ ਸਮਝਣ ਲਈ ਕਈ ਵਾਰੀ ਇੱਕ ਲਾਈਨ ਹੀ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਹੈ
1: ਜੀ,
0: ਵਿਆਹ ਇੱਕ ਜਿਹੜਾ ਸੀਰੀਅਸ ਲੀਗਲ ਅਤੇ ਸੋਸ਼ਲ ਰਿਲੇਸ਼ਨਸ਼ਿਪ ਹੈ।
1: ਬਿਲਕੁਲ,
0: ਇਸ ਨੂੰ ਜੇ ਅਸੀਂ ਇੱਕ ਪਲ ਦੇਖੀਏ ਵੀ ਇਹਨੂੰ ਕੋਈ ਵੀ ਬੰਦਾ ਇੱਕ ਪੱਖ ਵੱਲੋਂ ਇੱਕ ਪਲ ਦੇ ਵਿੱਚ ਜਿਹੜਾ ਡਿਜ਼ੋਲਵ ਨਹੀਂ ਕੀਤਾ ਜਾ ਸਕਦਾ, ਜਿਵੇਂ 3 ਤਲਾਕ ਦੇ ਵਿੱਚ ਇੰਸਟੈਂਟ ਅਤੇ ਇਰਵੋਕੇਬਲ ਡੈਕਲੇਰੇਸ਼ਨ ਰਾਹੀਂ ਖਤਮ ਕਰਨ ਦੀ ਪ੍ਰਥਾ ਸੀ
1: ਜੀ ਜੀ,
0: ਕਾਨੂੰਨ ਨੇ ਉਸ ਪ੍ਰਥਾ ਨੂੰ ਖਤਮ ਕੀਤਾ ਅਤੇ ਉਹਨੂੰ ਮਾਨਤਾ ਨਹੀਂ ਦਿੱਤੀ। 2017 ਦੇ ਸੁਪਰੀਮ ਕੋਰਟ ਦੀ ਜੱਜਮੈਂਟ ਸਾਇਆਰਾ ਬਾਨੋ ਵਰਸਿਜ਼ ਯੂਨੀਅਨ ਆਫ ਇੰਡੀਆ,
1: ਜੀ
0: ਉਸ ਮੁਕੱਦਮੇ ਦੇ ਵਿੱਚ ਜਿਹੜਾ ਇਹਨਾਂ ਨੇ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ ਅਤੇ ਤਲਾਕ ਏ ਬਿੱਦਤ ਨੂੰ ਰੱਦ ਕੀਤਾ ਅਤੇ 2019 ਦੇ ਵਿੱਚ ਪਾਰਲੀਮੈਂਟ ਨੇ ਇਹਨੂੰ ਪ੍ਰੋਹਿਬਿਟਡ ਪ੍ਰੋਨਾਊਂਸਮੈਂਟ ਦੇ ਨਾਲ ਇਹਨੂੰ ਤੁਲਨਾ ਕੀਤੀ, ਪ੍ਰੋਹਿਬਿਟਡ ਪ੍ਰੋਨਾਊਂਸਮੈਂਟ ਕਿਹਾ ਅਤੇ ਕ੍ਰਿਮੀਨਲ ਕੌਨਸੀਕੁਐਂਸਿਸ ਜੋੜੇ ਇਹਦੇ ਨਾਲ ਅਤੇ ਨਾਲ ਹੀ ਜਿਹੜੀ ਵਿਕਟਿਮ ਔਰਤ ਅਤੇ ਉਹਦੇ ਆਸ਼ਰਿਤ ਬੱਚਿਆਂ ਦੇ ਫਾਈਨੈਂਸ਼ਲੀ ਅਤੇ ਕਸਟੋਡੀਅਲ ਇੰਟਰਸਟ ਉਹਨਾਂ ਲਈ ਪ੍ਰੋਵੀਜ਼ਨ ਪੈਦਾ ਕੀਤੀਆਂ ਅਤੇ ਇਹਦੇ ਲਈ ਕਾਨੂੰਨ ਨੂੰ ਸਮਝਦੇ ਹੋਏ ਸਾਨੂੰ ਸਿਰਫ 3 ਸਾਲ ਦੀ ਸਜ਼ਾ ਵਾਲੀ ਗੱਲ 'ਤੇ ਨਹੀਂ ਰੁਕਣਾ ਚਾਹੀਦਾ
1: ਜੀ,
0: ਸਾਨੂੰ ਦੇਖਣਾ ਇਹ ਚਾਹੀਦਾ ਕਿ ਕਾਨੂੰਨ ਕੀ ਪ੍ਰੋਹਿਬਿਟਡ ਕਰਦਾ ਹੈ ਅਤੇ ਕੀ ਲੀਗਲ ਇਫੈਕਟ ਦਿੰਦਾ ਹੈ, ਵਿਕਟਮ 'ਤੇ ਦੇ ਕੀ ਰਾਈਟ ਨੇ ਅਤੇ ਐਕਿਊਜ਼ ਲਈ ਕੀ ਪ੍ਰੋਸੀਜ਼ਰ ਹੈ। ਬਲਕਿ ਅਸੀਂ ਇਹਨੂੰ ਸਾਰਾ ਮਿਕਸਚਰ ਕਰਕੇ ਦੇਖ ਸਕਦੇ ਹਾਂ, ਕਿਸੇ ਇੱਕ ਪੱਖ 'ਤੇ ਜਿਹੜਾ ਇਹ ਪ੍ਰੈਕਟੀਕਲ ਮੈਸੇਜ ਹੈ ਬਈ ਜੇ ਕਿਸੇ ਨੇ 3 ਤਲਾਕ ਕਹਿਤਾ ਤਾਂ ਉਹਨੂੰ ਸਜ਼ਾ ਹੋ ਗਈ, ਸਿਰਫ ਕ੍ਰਿਮੀਨਲ ਸਜ਼ਾ ਨਹੀਂ, ਇਹਦੇ 'ਚ ਕਾਨੂੰਨ ਸਾਰਿਆਂ ਪੱਖਾਂ 'ਤੇ ਜਿਹੜਾ ਧਿਆਨ ਦਿੰਦਾ ਤਾਂ ਕਿ ਜਿਹੜੇ ਵਿਕਟਮ ਨੇ ਉਹ ਵੀ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਣ ਅਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ।
1: ਬਿਲਕੁਲ ਜੀ, ਇਸ ਦਾ ਮਕਸਦ ਸਿਰਫ ਸਜ਼ਾ ਦੇਣਾ ਹੀ ਨਹੀਂ ਹੈ, ਜੇ ਬਲਕਿ ਮਹਿਲਾਵਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਬੱਚਿਆਂ ਬਾਰੇ, ਰੱਖ ਰਖਾਓ ਬਾਰੇ, ਉਹਨਾਂ ਦੇ ਸੰਭਾਲ ਬਾਰੇ, ਉਹਨਾਂ ਦੇ ਭਵਿੱਖ ਨੂੰ ਤੈਅ ਕਰਨ ਬਾਰੇ ਜੋ ਕਾਨੂੰਨੀ ਪ੍ਰਬੰਧ ਹੈ ਉਸ ਦੀ ਵਿਵਸਥਾ ਕਰਨਾ ਵੀ ਹੈ। ਸਦੀਆਂ ਤੱਕ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਮਹਿਲਾਵਾਂ ਨੇ, ਖਾਸ ਤੌਰ 'ਤੇ ਮੁਸਲਿਮ ਮਹਿਲਾਵਾਂ ਨੇ, ਇਸ 3 ਤਲਾਕ ਦੇ ਜੋ ਪ੍ਰਭਾਵ ਸੀ ਉਸਨੂੰ ਸਿਆ ਹੈ ਅਤੇ ਸਦੀਆਂ ਤੱਕ, ਪੀੜ੍ਹੀਆਂ ਦਰ ਪੀੜ੍ਹੀ ਇਹ ਉਹਨਾਂ ਨੇ ਇਹ ਜੋ ਕਹਿ ਸਕਦੇ ਹਾਂ ਕਿ ਇਸ ਕਾਨੂੰਨ ਦੀ ਪਾਲਣਾ ਵੀ ਕੀਤੀ ਹੈ ਜੋ ਉਹਨਾਂ ਦੇ ਮੁਤਾਬਕ ਕਾਨੂੰਨ ਸੀ, ਪਰ ਹੁਣ ਜੋ ਸਾਡਾ ਸੰਵਿਧਾਨਿਕ ਐਲਾਨ ਹੈ ਉਸ ਦੇ ਮੁਤਾਬਕ 3 ਤਲਾਕ ਜੋ ਹੈ ਉਸ ਕਾਨੂੰਨੀ ਹੈ। ਬਹੁਤ ਚੰਗੀ ਵਿਵਸਥਾ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਤੁਸੀਂ ਇਸ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਐਡਵੋਕੇਟ ਜੀ ਐਸ ਪ੍ਰਿਥੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਦੇ ਲਈ।
0: ਧੰਨਵਾਦ।
2: ਹੁਣੇ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੇ ਆਧਾਰਿਤ ਇੱਕ ਜਾਣਕਾਰੀ, 3 ਤਲਾਕ ਤੇ ਜਾਣਕਾਰੀ ਦੇ ਰਹੇ ਸਨ ਐਡਵੋਕੇਟ ਗੁਰਵਿੰਦਰ ਸਿੰਘ ਪ੍ਰੂਤੀ, ਪੇਸ਼ਕਸ਼ ਪ੍ਰਭਜੋਤ ਕੌਰ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਵੱਲੋਂ ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ਦੇ ਉਤਪਾਦਕਤਾ ਆਧਾਰਿਤ ਬੋਨਸ ਨੂੰ ਮਨਜ਼ੂਰੀ। 5 ਸਾਲਾਂ ਦੀ ਮਿਆਦ ਲਈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਨੂੰ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕੈਨੇਡਾ ਨਾਲ ਇੱਕ ਉਸਾਰੂ ਤੇ ਅਗਾਂਹ ਵਧੂ ਰਣਨੀਤਿਕ ਭਾਈਵਾਲੀ ਬਣਾਉਣ ਲਈ ਵਚਨਬੱਧ। ਭਾਰਤ ਨੇ ਨਾਗਰਿਕ ਬੁਨਿਆਦੀ ਢਾਂਚੇ ਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਸਾਊਦੀ ਅਰਬ ਨਾਲ ਇਕਜੁੱਟਤਾ ਪ੍ਰਗਟ ਕੀਤੀ। ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਤੇ ਭਾਰਤ ਦੇ ਆਨੰਦ ਕੁਮਾਰ ਵੇਲ ਕੁਮਾਰ ਨੇ ਵਿਸ਼ਵ ਸਕੇਟਿੰਗ ਖੇਡਾਂ ਵਿਖੇ ਮਰਦਾਂ ਦੀ 1000 ਮੀਟਰ ਸਪ੍ਰਿੰਟ ਸ਼੍ਰੇਣੀ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ 3 ਅਹਿਮ ਫੈਸਲੇ ਲਏ ਨੇ। 11,40,000 ਤੋਂ ਵੱਧ ਰੇਲਵੇ ਮੁਲਾਜ਼ਮਾਂ ਲਈ 78 ਦਿਨਾਂ ਦੇ ਉਤਪਾਦਕਤਾ ਆਧਾਰਿਤ ਬੋਨਸ ਨੂੰ ਮਨਜ਼ੂਰੀ ਦਿੱਤੀ ਗਈ ਏ। ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਦਸਿਆ ਕਿ ਹਰੇਕ ਯੋਗ ਮੁਲਾਜ਼ਮ ਨੂੰ ਵੱਧ ਤੋਂ ਵੱਧ 17,951 ਰੁਪਏ ਦਾ ਭੁਗਤਾਨ ਕੀਤਾ ਜਾਏਗਾ।
1: रेलवे के करीब 11,40,770 कर्मचारियों के लिए परफॉर्मेंस लिंक्ड बोनस 78 दिनों का बोनस आज कैबिनेट ने अप्रूव किया। ये दीपावली का उपहार है रेलवे के सभी कर्मठ कर्मचारियों के लिए जो दिन रात मेहनत करते हैं। करीब 2,009 करोड़ रुपए का टोटल बोनस है।
0: श्री वैष्णो ने भी दसिया कि रेलवे अंदर एक विशाल भर्ती मुहिम चल रही है जिस विच करीब 1,65,000 असामियों लिए भर्ती की जा रही है। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ 2026-27 ਤੋਂ 2030-31 ਤੱਕ 5 ਸਾਲਾਂ ਦੀ ਮਿਆਦ ਲਈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਨੂੰ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ ਦਿੱਤੀ ਏ।
1: दूसरा बड़ा फैसला आज लिया गया है, वंचितों को वरीयता, जो हमारे वीक सेक्शंस हैं सोसाइटी के, वल्नरेबल सेक्शंस हैं, उनके लिए सोशल सिक्योरिटी नेट का एक्सपेंशन, इसे 2031 तक बढ़ाया गया है और टोटल 53,428 करोड़ रुपीस का प्रावधान सोशल सिक्योरिटी नेट के एक्सपेंडेड फॉर्म में किया।
0: ਉਨ੍ਹਾਂ ਕਿਹਾ ਕਿ ਦਿਵਿਆਂਗ ਜਨ ਪੈਨਸ਼ਨ ਯੋਜਨਾ ਤਹਿਤ ਹੁਣ 79 ਸਾਲ ਤੱਕ ਦੀ ਉਮਰ ਸਮੂਹ ਲਈ ਸਹਾਇਤਾ ਰਕਮ 375 ਰੁਪਏ

0: 80 साल ਅਤੇ ਇਸ ਤੋਂ ਵੱਧ ਉਮਰ ਸਮੂਹ ਲਈ 625 ਰੁਪਏ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਬਜ਼ੁਰਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਸਕੀਮਾਂ ਅਤੇ ਪਰਿਵਾਰਕ ਲਾਭ ਸਕੀਮਾਂ ਆਪਣੇ ਮੌਜੂਦਾ ਰੂਪ ਵਿੱਚ ਜਾਰੀ ਰਹਿਣਗੀਆਂ। ਸ਼੍ਰੀ ਵੈਸ਼ਨੋ ਨੇ ਇਹ ਵੀ ਦੱਸਿਆ ਕਿ ਆਈਡੀਬੀਆਈ ਬੈਂਕ ਦੇ ਪੁਨਰਗਠਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਕੈਨੇਡਾ ਨਾਲ ਇੱਕ ਅਜਿਹੀ ਉਸਾਰੂ ਅਤੇ ਅਗਾਂਹਵਧੂ ਰਣਨੀਤਿਕ ਭਾਈਵਾਲੀ ਬਣਾਉਣ ਲਈ ਵਚਨਬੱਧ ਏ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਠੋਸ ਲਾਭ ਪ੍ਰਦਾਨ ਕਰੇ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿਚ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਯਤਨਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਵਪਾਰ, ਤਕਨਾਲੋਜੀ, ਸੁਰੱਖਿਆ, ਊਰਜਾ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਵਟਾਂਦਰੇ ਦੇ ਖੇਤਰਾਂ ਵਿਚ ਭਾਰਤ ਕੈਨੇਡਾ ਸਬੰਧਾਂ ਨੂੰ ਹੋਰ ਡੂੰਘਾ ਕਰਨ ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਦਵੱਲੇ ਸਬੰਧਾਂ ਵਿਚ ਗਤੀ ਨੂੰ ਕਾਇਮ ਰੱਖਣ ਅਤੇ ਇਸ ਨੂੰ ਠੋਸ ਨਤੀਜਿਆਂ ਵਿਚ ਬਦਲਣ ਦੀ ਮਹੱਤਤਾ ਤੇ ਜ਼ੋਰ ਦਿੱਤਾ, ਜਿਸ ਵਿਚ ਇਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਗੱਲਬਾਤ ਦੇ ਜਲਦੀ ਸਿੱਟੇ ਸ਼ਾਮਲ ਨੇ। ਉਨ੍ਹਾਂ ਨੇ ਆਪਸੀ ਹਿੱਤ ਦੀਆਂ ਖੇਤਰੀ ਅਤੇ ਆਲਮੀ ਗਤੀਵਿਧੀਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਵਪਾਰ ਤੇ ਨਿਵੇਸ਼, ਸਿੱਖਿਆ, ਊਰਜਾ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਵਟਾਂਦਰੇ ਵਰਗੇ ਖੇਤਰਾਂ ਵਿਚ ਭਾਰਤ ਕੈਨੇਡਾ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਮੰਤਰੀਆਂ ਨੇ ਅੱਜ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ। ਭਾਰਤ ਨੇ ਅੱਜ ਸਾਊਦੀ ਅਰਬ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਵਿਚ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਮੁੱਖ ਦਫ਼ਤਰ ਤੇ ਹੋਏ ਹਮਲੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨਾਗਰਿਕ ਬੁਨਿਆਦੀ ਢਾਂਚੇ ਤੇ ਅਜਿਹੇ ਸਾਰੇ ਹਮਲਿਆਂ ਦੀ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਨੇ ਅਤੇ ਫੌਰਨ ਬੰਦ ਹੋਣੇ ਚਾਹੀਦੇ ਨੇ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਸਾਊਦੀ ਅਰਬ ਦੇ ਲੋਕਾਂ ਅਤੇ ਸਰਕਾਰ ਨਾਲ ਇਕਜੁੱਟਤਾ ਨਾਲ ਖੜਾ ਹੈ ਅਤੇ ਉਮੀਦ ਕਰਦਾ ਹੈ ਕਿ ਖੇਤਰ ਵਿਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਹੋ ਜਾਏਗੀ। ਸਾਊਦੀ ਅਰਬ ਵਿਚ ਭਾਰਤੀ ਪ੍ਰਵਾਸੀਆਂ ਦੀ ਸਥਿਤੀ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਰਿਆਤ ਵਿਚ ਭਾਰਤੀ ਦੂਤਘਰ ਭਾਰਤੀ ਭਾਈਚਾਰੇ ਨਾਲ ਨਿਯਮਿਤ ਸੰਪਰਕ ਵਿਚ ਏ ਅਤੇ ਸਲਾਹ ਜਾਰੀ ਕੀਤੀ ਏ। ਉਨ੍ਹਾਂ ਕਿਹਾ ਕਿ ਰਿਆਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲੇ ਤੋਂ ਬਾਅਦ ਨਿਰਧਾਰਤ ਉਡਾਣਾਂ ਵਿਚ ਵਿਘਨ ਪਿਆ ਹੈ।
1: भारत और सऊदी अरब के बीच में काफी आवाजाही होती है, लेकिन हमारे जो एम्बेसी हैं वो एयरलाइन से, समुदाय से और जिनको जिस प्रकार का जो भी उनको मदद चाहिए वो करा रही है। और हमारा मानना है कि सिचुएशन अगर बेहतर हो जाए तो लोग वापस आ सकेंगे घर। कुछ जहाज चल रही है, हमारे जो भारतीय जहाज थी उन पे डिस्रप्शन आया है, लेकिन सऊदी अरेबिया की तरफ से जो उनके हवाई जहाज की कंपनियां हैं वो फ्लाइट्स चल रही हैं।
0: ਭਾਰਤ ਈਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਗੱਲਬਾਤ ਬਾਰੇ ਬੁਲਾਰੇ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੋਮਵਾਰ ਨੂੰ ਆਪਣੇ ਈਰਾਨੀ ਹਮਰੁਤਬਾ ਡਾਕਟਰ ਮੋਹਸਿਨ ਰਜ਼ਾਈ ਨਾਲ ਗੱਲ ਕੀਤੀ। ਦੁਵੱਲੇ ਮੁੱਦਿਆਂ, ਖੇਤਰੀ ਸਥਿਤੀਆਂ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਤੇ ਚਰਚਾ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਨਾਵਿਕਾਂ ਅਤੇ ਭਾਰਤੀ ਟੈਂਕਰਾਂ ਦੀ ਸੁਰੱਖਿਆ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਸ੍ਰੀ ਜੈਸਵਾਲ ਨੇ ਰਾਜਧਾਨੀ ਦਿੱਲੀ ਦੀ ਸਥਿਤੀ ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਬੇਬੁਨਿਆਦ ਅਤੇ ਅਸਵੀਕਾਰਨਯੋਗ ਦੱਸਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ। ਪੰਜਾਬ ਦੇ ਮਾਨਸਾ ਵਿਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਦਿਨ ਦਿਹਾੜੇ ਹੋਏ ਇਸ ਕਤਲ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ।
2: ਮਾਨਸਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟਾ ਉਹਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਤੇ ਇਸ ਮਾਮਲੇ ਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੂਗੀ। ਵੈਸੇ ਤਾਂ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ, ਪਰ ਜੇ ਕੋਈ ਸਾਜ਼ਿਸ਼ ਵੀ ਹੋਈ ਉਹਦੇ ਪਿੱਛੇ ਕੋਈ ਹੋਰ ਬੰਦੇ ਹੋਏ, ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊ। ਮੈਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕਰਦਾ ਕਿ ਇੱਕ ਜਵਾਨ ਪੁੱਤ ਜਿਹੜਾ ਉਹ ਦੁਨੀਆਂ ਤੋਂ ਚਲਾ ਗਿਆ, ਪਰ ਇਸ ਤਰ੍ਹਾਂ ਦੀ ਘਟਨਾ ਹੋਣੀ ਨਹੀਂ ਚਾਹੀਦੀ ਸੀ। ਪਰ ਜੋ ਵੀ ਕਮੀਆਂ ਭਾਵੇਂ ਜਿਸ ਪੱਧਰ ਤੇ ਮਰਜ਼ੀ ਹੋਵੇ, ਮੈਂ DGP ਸਾਹਿਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਇਹਦੀ ਜਿਹੜੀ ਹੈ ਪੂਰੀ ਜਾਂਚ ਪੜਤਾਲ ਕੀਤੀ।
0: ਪੁਲਿਸ ਨੇ ਬੀਤੀ ਦੇਰ ਰਾਤ ਰਾਜਸਥਾਨ ਤੋਂ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੋਦਾ ਘਰ ਢਾਹ ਦਿੱਤਾ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਧਰਨੇ ਤੇ ਬੈਠੇ ਲੋਕਾਂ ਸਮੇਤ ਗੁੱਸੇ ਵਿਚ ਆਈ ਭੀੜ ਨੇ ਕੈਮਿਸਟ ਦੀ ਦੁਕਾਨ ਤੇ ਭੰਨ ਤੋੜ ਕੀਤੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਨੇ ਇਸ ਕਤਲ ਅਤੇ ਸੂਬੇ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਨਿਖੇਧੀ ਕੀਤੀ ਏ। BJP ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਨੂੰਨ ਦੀ ਮਾੜੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਸਮੇਤ ਬੇਕਸੂਰ ਲੋਕਾਂ ਦੇ ਕਤਲ ਦੀਆਂ ਘਟਨਾਵਾਂ ਕਰੀਬ ਕਰੀਬ ਹਰ ਰੋਜ਼ ਹੀ ਸਾਹਮਣੇ ਆ ਰਹੀਆਂ ਨੇ।

ਹੁਣ ਤੁਸੀਂ ਸੁਣ ਰਹੇ ਸੀ ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿੱਚ ਗੀਤ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

0: ਜਾਂ ਹੁਣ ਤੁਸੀਂ ਅਲਕਾ ਯਾਕਨੀ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ ਔਰ ਤੁਹਾਡੀ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼ ਸਾਨੂੰ ਆਏਗੀ ਔਰ ਅਸੀਂ ਤੁਹਾਡੇ ਤੱਕ ਉਹ ਗੀਤ ਪਹੁੰਚਾਵਾਂਗੇ ਤੇ ਸਾਡਾ ਜਿਹੜਾ ਵਟਸਐਪ ਨੰਬਰ ਹੈ 94655-36077 ਤੁਸੀਂ ਸੇਵ ਕਰੋ ਤੇ ਸਾਨੂੰ ਮੈਸੇਜ ਭੇਜੋ ਇਸ ਨੰਬਰ ਤੇ ਔਰ ਸਾਡਾ ਜਿਹੜਾ ਲੈਂਡਲਾਈਨ ਨੰਬਰ ਹੈ 01812143173 ਮਿਲਾ ਕੇ ਸਾਡੇ ਤੱਕ ਪਹੁੰਚੋ ਗੱਲਬਾਤ ਕਰਦੇ ਹਾਂ ਲਓ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਪਹਿਲੀ ਕਾਲ ਲੱਗ ਗਈ ਹੈ ਜੀ ਆਓ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਸਰ ਜੀ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ
1: ਸਰ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ ਤੋਂ
0: ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ
1: ਧੰਨਵਾਦ ਸਰ ਜੀ ਤੁਹਾਡਾ ਵੀ ਸਵਾਗਤ ਸਰ ਜੀ ਹੋਰ ਠੀਕ ਠਾਕ ਜੀ
0: ਹਾਂਜੀ ਜੀ ਸਭ ਵਧੀਆ ਜੀ ਸਭ ਵਧੀਆ ਕਿਹੜਾ ਗੀਤ ਸੁਣੋਗੇ ਅੱਜ ਇਸ ਪ੍ਰੋਗਰਾਮ ਚ
1: ਸਰ ਜੀ ਜੰਗੀਰ ਫਿਲਮ ਦਾ ਗੀਤ ਕੋਈ ਲਾ
0: ਲਓ ਜੀ ਆਨੰਦ ਮਾਣੋ ਜੀ ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ
1: ਧੰਨਵਾਦ ਜੀ

ਲਓ ਜੀ, ਤੁਸੀਂ ਹੁਣ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗੀਤ, ਔਰ ਹੁਣ ਵਾਰੀ ਹੈ ਸਾਡੇ ਵਟਸਐਪ ਦੇ ਜਿਹੜੇ ਮੈਸੇਜ ਆਏ ਸਰੋਤਿਆਂ ਦੇ ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਦਾ। ਆਓ ਹੁਣ ਚੱਲਦੇ ਹਾਂ ਸਾਡੇ ਵਟਸਐਪ ਮੈਸੇਜਾਂ ਵੱਲ। ਲਓ ਜੀ, ਪਹਿਲਾ ਮੈਸੇਜ ਆਇਆ ਸਾਨੂੰ ਰਾਜਕੁਮਾਰ ਡੂਡੀ, ਪ੍ਰਮੋਦ ਡੂਡੀ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ, ਗੀਤ ਸੁਣਾਵਾਂਗੇ ਜੀ। ਹਰਜਿੰਦਰ ਸਿੰਘ ਬਰਾੜ VPO ਜੇਠਾਂ ਤੋਂ ਸਾਨੂੰ ਮੰਡੀ ਬਠਿੰਡਾ ਤੋਂ ਗੱਲ ਕਰ ਰਹੇ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਦਿਵਦਰਸ਼ਨ ਕਵਿਤਾ, ਰਾਧਾ ਨਾਮਦੇਵ, ਸੰਜੇ ਡਿੰਗਿਆ, ਅਨਿਲ ਜੈਨ, ਦਿਵਿਆਂਸ਼ੂ ਯਾਦਵ ਅਤੇ ਦਰਸ਼ਨ ਬਾਈ ਦਾ ਮੈਸੇਜ ਆਇਆ ਸਾਨੂੰ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸਰਦਾਰ ਮਲਕੀਤ ਸਿੰਘ ਕੋਠੀ ਵਾਲੇ, ਮਨਜੀਤ ਕੌਰ ਬਠਿੰਡਾ ਤੋਂ, ਦਵਿੰਦਰ ਸਿੰਘ ਚੇਅਰਮੈਨ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ ਸਾਨੂੰ ਮੈਸੇਜ ਕਰ ਰਹੇ ਨੇ। ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਸਿੰਘ ਮਲੋਟ ਤੋਂ ਸਾਨੂੰ ਮੈਸੇਜ ਆਇਆ। ਨਮਸਕਾਰ ਜੀ, ਤੁਹਾਨੂੰ ਸਾਰਿਆਂ ਦਾ ਤੁਹਾਡਾ ਸਵਾਗਤ ਕਰਦੇ ਹਾਂ। ਵੜਿੰਗਖੇੜਾ ਪੰਜਾਬ ਤੋਂ ਮਿੰਟੂ, ਪਿੰਕੀ ਲਵਲੀ, ਆਰਤੀ ਅਰੋੜਾ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ, ਗੀਤ ਸੁਣਾਵਾਂਗੇ। ਤੁਹਾਡੀ ਫਰਮਾਇਸ਼ ਪ੍ਰੋਗਰਾਮ ਹੈ, ਤੁਹਾਡੇ ਹਿਸਾਬ ਨਾਲ ਹੀ ਅਸੀਂ ਗੀਤ ਲਾਉਣੇ, ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਕਰਨੀਆਂ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਨਦੀਮ ਅੰਸਾਰੀ, ਆਇਸ਼ਾ, ਨਦੀਮ ਅੰਸਾਰੀ, ਸ਼ਾਨ, ਆਲੀਆ ਅੰਸਾਰੀ, ਪੂਰਾ ਤਾਂ ਪੂਰਾ ਅੰਸਾਰੀ ਪਰਿਵਾਰ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂਜੀ ਬਿਲਕੁਲ ਸੁਣਾਵਾਂਗੇ। ਮਹਾਰਾਸ਼ਟਰ ਤੋਂ ਮੈਸੇਜ ਆਇਆ, ਟੀਵੀ ਟਾਵਰ ਨਾਗਪੁਰ ਤੋਂ ਮੈਸੇਜ ਆਇਆ ਜਿਹੜਾ, ਨਾਨਾ ਡੋਗਰ ਦੀਵੇ, ਰਮਾਤਾਈ, ਰੀਮਾ, ਦੀਸ਼ਾ, ਰਾਹੁਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਲਈ। ਕਹਿੰਦੇ ਆਪਣੀ ਮਨ ਪਸੰਦੀਦਾ ਜਿਹੜਾ ਕੋਈ ਵੀ ਗੀਤ ਸੁਣਾ ਦਿਓ। ਸਾਨੂੰ ਜਿਹੜਾ ਮੈਸੇਜ ਕਰ ਰਹੇ ਨੇ ਮਜ਼ਹਰ ਅਲੀ ਅੰਸਾਰੀ, ਮੁਹੰਮਦ ਸ਼ਾਹਿਦ ਅੰਸਾਰੀ, ਆਜ਼ਾਦ ਅਲੀ ਅਨਵਰ ਅਤੇ ਰਿਜ਼ਵਾਨਾ ਪਰਵੀਨ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਯੋਗੇਸ਼ ਸ਼ਰਮਾ, ਨਿਵਾਨ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ੈਨੀ ਸ਼ਰਮਾ,

0: ਜਿਵੇਂ ਤੁਸੀਂ ਉਦਿਤ ਨਾਰਾਇਣ, ਅਤਲਫ ਰਾਜਾ, ਪ੍ਰੀਤੀ ਉੱਤਮ ਸਿੰਘ ਅਤੇ ਪੂਨਮ ਭਾਟੀਆ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਲਓ ਹੁਣ ਵੇਲਾ ਸਾਡੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਅਤੇ ਫੋਨ ਕਾਲ ਰਿਸੀਵ ਕਰਨ ਦਾ, ਅਤੇ ਇਸ ਨਾਲ ਹੀ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ, ਉਹ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਸਰ ਜੀ, ਸੁਖਵੀਰ ਸਿੰਘ ਛਾਜਲੀ ਬੋਲਦਾ ਸੰਗਰੂਰ ਤੋਂ।
0: ਸੁਖਵੀਰ ਜੀ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ।
1: ਸ਼ੁਕਰੀਆ ਸਰ ਜੀ, ਤੁਹਾਡਾ ਵੀ ਧੰਨਵਾਦ ਜੀ, ਮੋਸਟ ਵੈਲਕਮ।
0: ਵਾਹ ਜੀ ਵਾਹ। ਕਿਹੜਾ ਗੀਤ ਸੁਣੋਗੇ ਜੀ ਇਸ ਪ੍ਰੋਗਰਾਮ?
1: ਸਰ ਜੀ ਦੇਖੋ, ਜਲੰਧਰ ਤੋਂ ਸਾਡੇ ਦਿਲਾਂ ਦੀ ਧੜਕਣਾ ਜੀ, ਬਹੁਤ ਪਿਆਰ ਕਰਦੇ ਹਾਂ, ਬਹੁਤ ਮਿਸ ਕਰਦੇ ਹਾਂ ਅਸੀਂ ਜਲੰਧਰ ਚੈਨਲ ਨੂੰ।
0: ਜੀ ਜੀ ਬਿਲਕੁਲ, ਅਸੀਂ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਤੁਹਾਨੂੰ, ਤੁਸੀਂ ਸਾਡੇ ਸਰੋਤੇ ਹੋ, ਸਾਡੇ ਮੈਂਬਰ ਹੋ ਤੁਸੀਂ, ਔਰ ਤੁਹਾਡੇ ਪਿਆਰ ਦੇ ਨਾਲ ਹੀ ਇਹ ਜਿਹੜਾ ਪ੍ਰੋਗਰਾਮ ਹੋਰ ਖੂਬਸੂਰਤ ਹੋ ਜਾਂਦਾ ਜੀ।
1: ਸਾਰੇ ਆਰਜ਼ੀ ਜਾਣਦੇ ਜੀ, ਚਾਹੇ ਲੇਡੀਜ਼ ਹੋਣ ਚਾਹੇ ਜੈਂਟਸ ਹੋਣ,
0: ਇੱਦਾਂ ਹੀ ਜੀ ਪਿਆਰ ਨਾਲ ਚੱਲਦੀ ਹੈ। ਕਿਹੜਾ ਗੀਤ ਸੁਣਾਂਗੇ ਜੀ ਇਸ ਪ੍ਰੋਗਰਾਮ 'ਚ?
1: ਸਰ ਜੀ ਰੰਗ ਮੂਵੀ ਦਾ ਲਾ ਦਿਓ ਜੀ।
0: ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ।
1: ਠੀਕ ਹੈ ਵੀਰੇ, ਸ਼ੁਕਰੀਆ।

ਹੁਣ ਤੁਸੀਂ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਤੇ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼ ਔਰ ਸਾਨੂੰ ਵਟਸਐਪ ਅਤੇ ਕਾਲ ਰਾਹੀਂ ਤੁਸੀਂ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਜਿਹੜਾ ਵਟਸਐਪ ਨੰਬਰ ਹੈ 9495536077, ਸਾਡਾ ਵਟਸਐਪ ਨੰਬਰ ਹੈ, ਸਾਡਾ ਲੈਂਡਲਾਈਨ ਨੰਬਰ ਹੈ 0181-23-42-173, 0181 ਸਾਡਾ ਏਰੀਆ ਕੋਡ ਹੈ ਔਰ ਇਹ ਲੈਣਾ ਨਾ ਭੁੱਲਣਾ, 0181-23-42-173 ਲਾ ਕੇ ਸਾਡੇ ਤੱਕ ਪਹੁੰਚੋ ਅਤੇ ਆਪਣੀ ਫਰਮਾਇਸ਼ ਸਾਨੂੰ ਦੱਸੋ ਔਰ ਪੂਰੀ ਕਰਵਾਓ। ਲਓ ਜੀ ਹੁਣ ਵਾਰੀ ਆ ਗਈ ਸਾਡੇ ਵਟਸਐਪ ਦੇ ਜਿਹੜੇ ਮੈਸੇਜਸ ਨੂੰ ਪੜ੍ਹਨ

ਸਾਨੂੰ ਮੈਸੇਜ ਕਰਦੇ ਨੇ ਰਾਜੂ ਟੁਟੇਜਾ, ਖੁਸ਼ਦਿਲ ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਸ਼ਿਵ, ਸੇਠੀ, ਪੂਰਾ ਦਾ ਪੂਰਾ ਟੁਟੇਜਾ ਪਰਿਵਾਰ ਸਾਨੂੰ ਮੈਸੇਜ ਕਰਦੇ ਨੇ, ਕਹਿੰਦੇ ਨੇ ਕਿ ਫਿਲਮ ਖਿਲੌਣਾ ਵਿੱਚੋਂ ਟਾਈਟਲ ਗੀਤ ਉੱਦਾਂ ਲਾ ਦਿਓ। ਜੀ ਹਾਂ ਬਿਲਕੁਲ, ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਹਰਿਆਣਾ ਤੋਂ, ਮੈਸੇਜ ਜੀਂਦ ਹਰਿਆਣਾ ਤੋਂ ਮੈਸੇਜ ਕਰਦੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਸਾਨੂੰ ਮੈਸੇਜ ਕਰਦੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ, ਗੀਤ ਵੀ ਸੁਣਾਵਾਂਗੇ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਡਾਕਟਰ ਰਮੇਸ਼ ਕੁਮਾਰ, ਗੀਤਾ ਰਾਣੀ, ਗਗਨਦੀਪ, ਆਰਜੂ, ਜਜੂਰੀਆ ਅਤੇ ਗੁੱਡੂ, ਪੂਰੇ ਦਾ ਪੂਰਾ ਪਰਿਵਾਰ, ਗੁੱਡੂ ਪਰਿਵਾਰ ਸਾਨੂੰ ਮੈਸੇਜ ਕਰਦੇ ਨੇ, ਜਜੂਰੀਆ ਪਰਿਵਾਰ ਮੈਸੇਜ ਕਰਦੇ ਨੇ, ਮੇਲਾ ਸਿੰਘ ਖਾਲਸਾ ਬਠਿੰਡਾ ਤੋਂ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸਾਨੂੰ ਪੱਪੂ ਰਾਜਾ, ਖੁਸ਼ਦਿਲ ਸੰਗੀਤਾ ਰਾਣੀ, ਜਿੰਦਲ ਪੱਪੂ, ਸਮਾਈਲ ਖੁਸ਼ ਸਿੰਘ, ਹਸਮੁਖ ਲਾਲ ਜਿੰਦਲ, ਸੰਜੀਵ ਕੁਮਾਰ ਦਾ ਮੈਸੇਜ ਆਇਆ ਸਾਨੂੰ, ਆਰਜੂ, ਪੂਰਾ ਦਾ ਪੂਰਾ ਖੁਸ਼ਦਿਲ ਪਰਿਵਾਰ ਸਾਨੂੰ ਮੈਸੇਜ ਕਰਦੇ ਨੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ, ਮਨਕੀਰਤ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ ਅਤੇ ਮੁਹੰਮਦ ਇਸਰਾਰ ਸਾਨੂੰ ਮੈਸੇਜ ਕਰਦੇ ਨੇ, ਔਰ ਨਰਗਿਸ ਖਾਤੁਨ ਸਾਨੂੰ ਮੈਸੇਜ ਕਰਦੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ, ਗੀਤ ਸੁਣਾਵਾਂਗੇ। ਕਰਨਵੀਰ ਹਾਊਸ ਬੁੱਚੋ, ਕੈਂਜੀਆਂ ਬਠਿੰਡਾ ਤੋਂ ਸਾਨੂੰ ਮੈਸੇਜ ਆਇਆ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਕੁਲਦੀਪ, ਦੁਪਿੰਦਰ, ਵਰਿੰਦਰ, ਸੀਮੂ, ਏਕਨ, ਦਮਨ ਅਤੇ ਅਮੀਜੋਤ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਲਈ। ਡੋਲੀ ਸਿੰਘ, ਨਵਰਾਜ, ਹਿਮਾਂਸ਼ੀ, ਸਲਿੰਦਰ ਸਿੰਘ, ਗੁਰਦਿਆਲ ਸਿੰਘ ਚੰਡੀਗੜ੍ਹ ਤੋਂ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਔਰ ਇਸ ਤੋਂ ਬਾਅਦ ਮੈਸੇਜ ਆਇਆ ਬਲਵਿੰਦਰ ਭੱਟੀ, ਧਰਮਵੀਰ ਭੱਟੀ, ਨਵਦੀਪ ਭੱਟੀ, ਕਰਨ ਭੱਟੀ, ਸੁਖਜਿੰਦਰ ਭੱਟੀ, ਰੋਜ਼ੀ ਭੱਟੀ, ਮੁਕਤਸਰ ਸਾਹਿਬ ਤੋਂ ਮੈਸੇਜ ਸਾਨੂੰ ਕਰਦੇ ਨੇ। ਜੀ ਹਾਂ, ਔਰ ਇਸ ਤੋਂ ਬਾਅਦ ਸਾਨੂੰ ਜਿਹੜਾ ਮੈਸੇਜ ਆਇਆ ਹਰਜੀਤ ਸਿੰਘ ਗਿੱਲ ਲੁਧਿਆਣਾ ਤੋਂ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੁੜਨ ਲਈ। ਔਰ ਜਿਹੜਾ ਮੈਸੇਜ ਆਇਆ ਨਦੀਮ ਅੰਸਾਰੀ, ਆਇਸ਼ਾ ਨਦੀਮ ਅਜ਼ੀਮ, ਸ਼ਾਨ ਆਲੀਆ ਅੰਸਾਰੀ, ਅਰਹਮ ਅੰਸਾਰੀ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ, ਗੀਤ ਸੁਣਾਵਾਂਗੇ ਜੀ। ਹੁਣ ਵਾਰੀ ਹੈ ਗੀਤ ਦੀ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਹੁਣ ਤੁਸੀਂ ਮੁਹੰਮਦ ਰਫੀ ਹੁਣ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਅਤੇ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼। ਬਹੁਤ ਜ਼ਿਆਦਾ ਸਮਾਂ ਤਾਂ ਨਹੀਂ ਰਹਿ ਗਿਆ, ਪਰ ਜਲਦੀ ਤੋਂ ਜਲਦੀ ਸਾਡਾ ਵਟਸਐਪ ਨੰਬਰ 94-5656-3670 'ਤੇ ਸਾਨੂੰ ਮੈਸੇਜ ਕਰੋ, ਔਰ 0181-2342-173 'ਤੇ ਸਾਨੂੰ ਕਾਲ ਕਰੋ ਆਪਣੀ ਫਰਮਾਇਸ਼ ਪੁਜਾਉਣ ਲਈ। ਲਓ ਜੀ, ਇਸ ਦੇ ਨਾਲ ਹੀ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ? ਠੀਕ ਹੋ?
1: ਠੀਕ ਹੋ ਜਨਾਬ।
0: ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
1: ਕ੍ਰਿਸ਼ਨ ਕੁਮਾਰ ਟੰਡਨ ਫਾਜ਼ਿਲਕਾ ਤੋਂ ਬੋਲ ਰਹੇ ਜੀ।
0: ਕ੍ਰਿਸ਼ਨ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ। ਕੀ ਕਰ ਰਹੇ ਹੋ, ਕਿੱਦਾਂ ਦਾ ਮੌਸਮ ਹੈ ਤੁਹਾਡੇ ਉਧਰਲੇ ਪਾਸੇ?
1: ਮੌਸਮ ਬਹੁਤ ਵਧੀਆ ਜੀ।
0: ਚਲੋ, ਆਨੰਦ ਮਾਣ ਰਹੇ ਹੋ ਜੀ ਮੌਸਮ ਦਾ?
1: ਹਾਂਜੀ ਹਾਂਜੀ।
0: ਤੇ ਬਾਕੀ ਮੌਸਮ ਚੇਂਜ ਵੀ ਹੋ ਰਿਹਾ, ਹੁਣ ਠੰਡ ਵੱਲ ਨੂੰ ਮੋੜਾ ਪੈ ਗਿਆ ਹੈ ਜੀ।
1: ਠੰਡ ਵੱਲ ਚੱਲ ਰਿਹਾ ਜੀ, ਹੁਣ ਵੀ ਠੰਡ ਹੀ ਆਏਗੀ ਜੀ।
0: ਹੌਲੀ ਹੌਲੀ ਠੰਡ ਹੀ। ਆਪਣਾ ਖਿਆਲ ਰੱਖੋ ਜੀ ਸਿਹਤ ਦਾ। ਕਿਹੜਾ ਗੀਤ ਸੁਣੋਗੇ ਅੱਜ ਦੇ ਇਸ ਪ੍ਰੋਗਰਾਮ 'ਚ?
1: ਲੋ ਬਦਨ ਦਾ ਫਿਰ ਸੁਣਾ ਦੇ। ਲੋ ਆ ਗਈ ਉਨਕੀ ਯਾਦ, ਵੋ ਨਹੀਂ ਆਏ।
0: ਲੋ ਜੀ, ਯਾਦ ਵੀ ਆ ਗਈ ਹੈ ਤੇ ਗੀਤ ਵੀ ਆ ਗਿਆ, ਤੁਹਾਨੂੰ ਤਾਂ ਨਹੀਂ ਕਿਸੇ ਦੀ ਯਾਦ ਆ ਰਹੀ? ਲੋ ਜੀ, ਆ ਗਏ ਤੁਹਾਡੇ ਕੋਲ ਅਸੀਂ ਗੀਤ ਦੇ ਨਾਲ। ਆਨੰਦ ਮਾਣੋ ਜੀ ਇਸ ਗੀਤ ਦਾ। ਬਹੁਤ ਬਹੁਤ ਸ਼ੁਕਰੀਆ ਜੀ।
1: ਠੀਕ ਹੈ ਸਰ।

ਦੋਸਤੋ, ਗੱਲ ਤਾਂ ਬਿਲਕੁਲ ਸਹੀ ਹੈ। ਜਿਹੜੀ ਤੁਸੀਂ ਹੁਣ ਗੀਤ ਸੁਣ ਰਹੇ ਸੀ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਦੇ ਵਿੱਚ, ਕਿ ਜ਼ਿੰਦਗੀ ਦੇ ਵਿੱਚ ਕੁਝ ਇਨਸਾਨ ਇਹੋ ਜਿਹੇ ਹੁੰਦੇ ਨੇ ਕਿ ਉਹ ਜ਼ਿੰਦਗੀ ਦੇ ਵਿੱਚ ਤਾਂ ਆ ਜਾਂਦੇ ਆ, ਕਈ ਵਾਰ ਇੱਦਾਂ ਹੁੰਦਾ ਕਿ ਜ਼ਿੰਦਗੀ ਵਿੱਚ ਰਹਿੰਦੇ ਨਹੀਂ ਹੈ, ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੇ ਨਾਲ ਬਿਤਾਏ ਹੋਏ ਕੁਝ ਪਲ ਕਦੇ ਵੀ ਭੁੱਲਦੇ ਨਹੀਂ ਹੈ, ਯਾਦ ਆਉਂਦੀ ਰਹਿੰਦੀ ਹੈ। ਸੋ ਜੇ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਇਨਸਾਨ ਹੈ ਜਿਹਨੂੰ ਮਿਲ ਕੇ ਤੁਹਾਨੂੰ ਚੰਗਾ ਲੱਗਦਾ, ਚੰਗਾ ਮਹਿਸੂਸ ਹੁੰਦਾ, ਅਤੇ ਉਹਨੂੰ ਜਾਣ ਨਾ ਦਿਓ ਆਪਣੀ ਜ਼ਿੰਦਗੀ 'ਚੋਂ, ਘੁੱਟ ਕੇ ਫੜ ਲਓ। ਔਰ ਘੁੱਟ ਕੇ ਫੜਨਾ ਇਹ ਨਹੀਂ ਕਿ ਉਹਦੇ ਉੱਤੇ ਹੱਕ ਜਮਾਓ ਜਾਂ ਉਹਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰੋ, ਉਹਨੂੰ ਆਜ਼ਾਦ ਛੱਡ ਦਿਓ, ਪਰ ਆਪਣੀ ਜ਼ਿੰਦਗੀ ਤੋਂ ਜਾਣ ਨਾ ਦਿਓ। ਲਓ ਜੀ, ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ, ਹੁਣ ਵਾਰੀ ਹੈ ਸਾਡੇ ਅਗਲੇ ਕਾਲਰ ਨਾਲ ਗੱਲਬਾਤ ਕਰਨ ਦੀ, ਪਰ ਕਾਲਰ ਤੋਂ ਪਹਿਲਾਂ ਅਸੀਂ ਵਟਸਐਪ ਵੱਲ ਨੂੰ ਚੱਲ ਪਈਏ, ਕਿਉਂਕਿ ਹੁਣ ਵੇਲਾ ਹੋ ਗਿਆ ਸਾਡੇ ਮੈਸੇਜਸ ਪੜ੍ਹਨ ਦਾ, ਕਿਉਂਕਿ ਮੈਸੇਜਸ ਨਹੀਂ ਪੜ੍ਹੇ। ਲਓ ਜੀ, ਸਾਨੂੰ ਮੈਸੇਜ ਆਇਆ, ਨਮਸਕਾਰ ਕਰਦੇ ਨੇ ਜੀ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪੂਰੇ ਪਰਿਵਾਰ ਵੱਲੋਂ ਸਾਨੂੰ ਮੈਸੇਜ ਆਇਆ, ਕਹਿੰਦੇ ਨੇ ਕਿ ਫਿਲਮ ਜਨੂੰਨ ਵਿੱਚੋਂ ਮਿਲਤੇ ਮਿਲਤੇ ਹਸੀ ਵਾਦੀਓ ਮੈਂ ਇੱਕ ਗੀਤ ਸੁਣਾ ਦਿਓ, ਜਾਂ ਬਿਲਕੁਲ ਗੀਤ ਵੀ ਸੁਣਾਵਾਂਗੇ ਤੁਹਾਡਾ, ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ, ਨਿਸਾਰ ਸਲਮਾਨੀ, ਨੁਸ਼ਾਦ ਸਲਮਾਨੀ, ਬੀਬੀ ਆਲੀਆ ਅਤੇ ਆਯਾਨ ਬਾਬੂ ਦਾ ਮੈਸੇਜ ਆਇਆ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਮੈਸੇਜ ਕਰਦੇ ਨੇ ਸਾਨੂੰ ਸੁਖਬੀਰ ਕੌਰ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਅਤੇ ਮੈਸੇਜ ਪੂਰਾ ਪਰਿਵਾਰ ਕਰਦਾ ਹੈ। ਸੰਗਰੂਰ ਤੋਂ ਸਾਨੂੰ ਮੈਸੇਜ ਆਇਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਤੋਂ ਜੁੜਨ ਲਈ। ਔਰ ਅਗਲਾ ਮੈਸੇਜ ਆਇਆ,

0: ਜੀ ਹੁਣ ਤੁਸੀਂ ਅਨੁਰਾਧਾ ਪੌਡਵਾਲ ਅਤੇ ਵਿਭਿੰਨ ਸਚਦੇਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਲਓ ਜੀ ਹੁਣ ਵਿਹਲਾ ਹੋ ਗਿਆ ਸਾਡੇ ਪ੍ਰੋਗਰਾਮ ਦੇ ਅਖੀਰਲੇ ਗੀਤ ਦਾ, ਅਖੀਰਲੀ ਫਰਮਾਇਸ਼ ਲੈਣ ਦਾ। ਲਓ ਜੀ ਗੱਲਬਾਤ ਕਰਦੇ ਹਾਂ ਸਾਡੇ ਫੋਨ ਕਾਲਰਸ ਨਾਲ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ, ਠੀਕ ਹੋ?
1: ਕਿਰਪਾ ਜੀ, ਸਰ ਜੀ ਮੈਂ ਜਨਕ ਰਾਜ ਜੀ ਗੁਰਦਾਸਪੁਰ ਤੋਂ ਬੋਲ ਰਿਹਾ ਜੀ।
0: ਵਾਹ ਜੀ ਜਨਕ ਰਾਜ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕਿਹੜਾ ਗੀਤ ਸੁਣੋਗੇ ਅੱਜ? ਲਓ ਜੀ ਆਨੰਦ ਮਾਣੋ ਜੀ ਇਸ ਗੀਤ ਦਾ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ।
1: ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਸਰ।

0: ਲਓ ਜੀ, ਹੁਣੇ ਤੁਸੀਂ ਸੁਣ ਰਹੇ ਸੀ ਅਲਕਾ ਯਾਗਨਿਕ ਅਤੇ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਗੀਤ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਤੁਹਾਡੀ ਫਰਮਾਇਸ਼ 'ਚੋਂ ਇਜਾਜ਼ਤ ਲੈਣ ਦਾ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ।

ਸਰਬਜੀਤੀ ਆਵਾਜ਼ 'ਚ ਸੁਣ ਰਹੇ ਸੀ ਜੀ ਇਹ ਗੀਤ। ਸਵਾਗਤ ਕਰਦੇ ਹਾਂ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੀ ਜੋੜਾ, ਸਾਰਾ ਜੋੜਾ ਪਰਿਵਾਰ ਜੁੜਿਆ ਹੈ ਜੀ। ਪੈਰ ਪਰੇ ਸਤਿ ਸ਼੍ਰੀ ਅਕਾਲ ਮਨਜੀਤ ਕੌਰ ਜੀ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ ਜੁੜੇ ਨੇ, ਸਵਾਗਤ ਤੁਹਾਡਾ ਬਹੁਤ ਬਹੁਤ। ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ ਵੀ ਜੁੜ ਚੁੱਕੇ ਨੇ ਜੀ ਪਿੰਡ ਥਾਣਾ ਬਠਿੰਡਾ ਤੋਂ। ਬਹੁਤ ਸ਼ੁਕਰੀਆ ਪਿਆਰੇ ਜੀ, ਅਸੀਸ ਭੇਜ ਰਹੇ ਨੇ ਕਿ ਖੁਸ਼ ਰਹੋ ਜੀ, ਖੁਸ਼ੀਆਂ ਵੰਡੋ। ਸ਼ੁਕਰੀਆ ਬਹੁਤ ਬਹੁਤ।

ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ ਜੀ, ਪੂਨਮ ਜੀ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਜੀ, ਰਾਮ ਰਾਮ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਹੋ। ਸਾਡੇ ਕੋਲ ਇੱਕ ਫਰਮਾਇਸ਼ ਵੀ ਆਈ ਹੈ ਪ੍ਰੋਗਰਾਮ ਦੇ ਵਿੱਚ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ, ਗੁਰਵੰਸ਼ ਸਿੰਘ ਜੌੜਾ ਜੁੜੇ ਨੇ ਜੀ। ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਕੋਈ ਵੀ ਗੀਤ। ਅਗਲਾ ਗੀਤ ਇਹਨਾਂ ਦੀ ਫਰਮਾਇਸ਼ 'ਤੇ ਸੁਣ ਰਹੇ ਹਾਂ ਜੀ, ਲੌਂਗ ਤਵੀਤੜੀਆਂ।

0: ਬਲਕਾਰ ਸਿੱਧੂ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਇਹ ਗੀਤ ਲੌਂਗ ਤਵੀਤੜੀਆਂ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਜੁੜ ਚੁੱਕੇ ਨੇ ਜੀ, ਬਹੁਤ ਬਹੁਤ ਇਹਨਾਂ ਦਾ ਸਵਾਗਤ। ਹਰਜਿੰਦਰ ਸਿੰਘ ਬਰਾੜ ਜੀ, ਸਵਾਗਤ ਤੁਹਾਡਾ ਵੀ, ਜਿਹਨਾਂ ਡਿਸਟ੍ਰਿਕਟ ਬਠਿੰਡਾ ਤੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਹੋ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਵੀ ਜੁੜ ਚੁੱਕੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਕਮਲ ਬਾਲੂਜਾ, ਮਧੂ ਬਾਲੂਜਾ ਜੀ, ਸਾਗਰ ਬਾਲੂਜਾ ਜੀ, ਉਮੰਗ, ਆਕਾਂਸ਼ਾ, ਗੁੜੀਆ, ਮਾਹੀ, ਇਸ਼ਿਤਾ ਵੀ ਜੁੜ ਚੁੱਕੇ ਨੇ ਮਜਨੂੰ ਕਟੇਲਾ ਨਵੀਂ ਦਿੱਲੀ ਤੋਂ, ਸਵਾਗਤ ਤੁਹਾਡਾ ਵੀ ਬਹੁਤ ਬਹੁਤ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸਵਾਗਤ ਕਰਦਾ ਜੀ ਤੁਹਾਡਾ, ਟੀ ਡੀ ਮਲਹੋਤਰਾ ਜੀ, ਰਿਤਿਕ ਮਲਹੋਤਰਾ, ਪ੍ਰਤੀਕ ਜੀ, ਅਨਿਲ ਸ਼ਰਮਾ, ਜੈਵੀਰ ਸ਼ਰਮਾ ਅਤੇ ਸ਼ਰਮਾ ਅਤੇ ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ ਅਤੇ ਸਾਹਿਲ ਬਜਾਜ ਵੀਰ ਜੁੜ ਚੁੱਕੇ ਨੇ। ਫੋਨ ਲਾਈਨ ਦੇ ਜ਼ਰੀਏ ਸਾਡੇ ਅਗਲੇ ਸਰੋਤੇ ਜੁੜ ਚੁੱਕੇ ਨੇ, ਜਾਣਦੇ ਹਾਂ ਜੀ ਉਹਨਾਂ ਦਾ ਹਾਲ ਚਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਸਵਾਗਤ ਜੀ ਬਹੁਤ ਬਹੁਤ ਤੁਹਾਡਾ।
1: ਵੀਰ ਜੀ ਨਮਸਕਾਰ।
0: ਨਮਸਕਾਰ ਜੀ, ਨਮਸਕਾਰ।
1: ਵੀਰ ਸਿੰਘ ਸ਼ਾਹ ਜੀ ਬੋਲਦਾ ਮੇਰੇ ਸੰਗਰੂਰ
0: ਤੋਂ। ਜੀ ਸੁਖਵੀਰ ਜੀ, ਬਹੁਤ ਬਹੁਤ ਸਵਾਗਤ, ਬੜੇ ਚਿਰ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੈ। ਜੀ ਬਿਲਕੁਲ ਬਿਲਕੁਲ, ਤੇ ਦੱਸੋ ਫਿਰ ਅੱਜ ਜੀ ਜੀ ਇਹ ਬੜਾ ਕਰਾਰ ਰਹੇਗਾ ਜੀ, ਇੱਦਾਂ ਹੀ ਸਾਨੂੰ ਪੂਰੀ ਉਮੀਦ ਆ। ਤੇ ਕਿਹੜਾ ਗਾਣਾ ਸੁਣੋਗੇ ਦੱਸੋ?
1: ਤਿੰਨ ਸਾਲ ਹੋ ਜਾਣਗੇ ਜੀ ਹੁਣ, 2 ਮਹੀਨੇ।
0: ਵਾਹ ਵਾਹ ਵਾਹ ਵਾਹ, ਜੀ ਠੀਕ। ਦੱਸੋ ਕਿਹੜਾ ਗਾਣਾ ਸੁਣੋਗੇ ਅੱਜ ਫੇ? ਚਾਹ ਗਾਣਾ ਲਓ ਜੀ, ਠੰਡ ਦੇ ਵਿੱਚ ਤੁਸੀਂ ਚਾਹ ਸਾਨੂੰ ਵੀ ਯਾਦ ਕਰਵਾਓਗੇ ਫੇ, ਹੈ ਨਾ? ਲਓ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ। ਅੰਗਦ ਅਲੀਵਾਲ ਦੀ ਆਵਾਜ਼ 'ਚ ਸੁਣਦੇ ਹਾਂ ਜੀ ਅਗਲਾ ਗੀਤ ਚਾਹ।

ਲੌਂਗ ਤਨਿਸ਼ਕਾਰਾ ਗੀਤ ਸੁਣੇ ਸੀ ਮੈਨੂੰ ਪੁਰਸ਼ੋਤਮ ਦਿਲਰਾਜ ਕੌਰ ਅਤੇ ਵਿਨੋਦ ਸਹਿਗਲ ਦੀ ਆਵਾਜ਼ ਦੇ ਵਿੱਚ ਫਿਲਮ ਲੌਂਗ ਤਨਿਸ਼ਕਾਰਾ ਵਿੱਚੋਂ ਹੀ। ਇਸ ਫਿਲਮ ਦਾ ਸੰਗੀਤ ਦਿੱਤਾ ਸੀ ਜਗਜੀਤ ਸਿੰਘ ਅਤੇ ਚਿਤਰਾ। ਸੋ ਉਹਨਾਂ ਨੇ ਸਿਰਫ ਗਾਇਆ ਨਹੀਂ, ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਸੰਗੀਤ ਵੀ ਦਿੱਤਾ ਅਤੇ ਖਾਸ ਕਰਕੇ ਇਸ ਫਿਲਮ 'ਤੇ ਇਹ ਗੀਤ, ਇਹ ਫਿਲਮ ਹੋਰ ਵੀ ਖਾਸ ਹੋ ਜਾਂਦੀ ਕਿਉਂਕਿ ਇਸ ਫਿਲਮ ਦੇ ਲਈ ਜਿਹੜੇ ਗੀਤ ਲਿਖੇ ਸਨ ਉਹ ਪੰਜਾਬ ਦੇ ਉਸ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ। ਸੋ ਅਸੀਂ ਤਿੰਨਾਂ ਮਹਾਨ ਪੰਜਾਬ ਦੀ ਧਰਤੀ ਤੋਂ ਪੈਦਾ ਹੋਏ ਇਹਨਾਂ ਕਲਾਕਾਰਾਂ ਨੂੰ ਜਿਹੜਾ ਯਾਦ ਕਰ ਲਿਆ ਇਸ ਗੀਤ ਦੇ ਨਾਲ। ਅਤੇ ਅਗਲਾ ਗੀਤ ਸੁਣਦੇ ਹਾਂ ਜੀ ਕਮਲ ਹੀਰ ਦੀ ਆਵਾਜ਼ ਦੇ ਵਿੱਚ। ਫਰਮਾਇਸ਼ ਆਈ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਜੁੜੇ ਹੋਏ ਨੇ। ਜਨਕ ਨਗਰ ਜਲੰਧਰ ਤੋਂ ਸੁਖਦੇਵ ਸਿੰਘ ਜੀ, ਨਰਿੰਦਰ ਕੌਰ ਅਤੇ ਸਨੀ, ਮਨੀ ਅਤੇ ਕਾਕਾ ਇਹ ਵੀ ਪ੍ਰੋਗਰਾਮ ਸੁਣ ਰਹੇ ਨੇ, ਸਵਾਗਤ ਤੁਹਾਡਾ ਬਹੁਤ ਬਹੁਤ। ਆਵਾਜ਼ ਕਲਮ ਕਮਲ ਹੀਰ ਦੀ, ਗੀਤ ਸੁਣਦਿਆਂ ਜੀ ਚੰਦਿਆ ਗੱਭਰੂ।

ਜੀ ਸੁਨੇਹਾ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਆਰਜ਼ੂ ਜਜੋਰੀਆ ਸਮੇਤ ਗੁੱਡੂ ਜੀ ਵੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਗੀਤ ਸੁਣਦੇ ਹਾਂ ਜੀ। ਇਸ ਪ੍ਰੋਗਰਾਮ ਦਾ ਅਗਲਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ।

ਅੱਜ ਸੁਨੇਹਾ ਹੈ ਜੀ, ਪ੍ਰੋਗਰਾਮ ਚੱਲ ਰਿਹਾ ਸੌਗਾਤ ਅਤੇ ਸੁਨੇਹਾ ਭੇਜ ਰਹੇ ਨੇ ਸਾਨੂੰ ਪਿੰਡ ਬਗਬੁੜਵਾ ਪੱਥਰੀਆ ਤੋਂ ਨਰੇਨ ਨਿਤਾਮ ਅਤੇ ਕੁਸੁਮ ਨਿਤਾਮ। ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਬਿਲਕੁਲ ਜੀ, ਅਗਲਾ ਗੀਤ ਪ੍ਰੋਗਰਾਮ ਸੌਗਾਤ ਦੇ ਵਿੱਚ ਬੱਬੂ ਮਾਨ ਦੀ ਆਵਾਜ਼ 'ਚ ਸੁਣਦੇ ਹਾਂ।

ਸੁਣਦੇ ਸੀ ਜੀ ਹੁਣੇ ਗੀਤ ਬਾਬੂ ਮਾਨ ਦੀ ਆਵਾਜ਼ ਦੇ ਵਿੱਚ, ਫਰਮਾਇਸ਼ ਆਈ ਸੀ ਸਾਡੇ ਕੋਲ ਨਰੇਨ ਅਤੇ ਕੁਸੁਮ ਜੀ ਦੀ, ਪ੍ਰੇਮ ਦੀ ਇਹ ਗੱਲ। ਔਰ ਵਾਕਈ ਪ੍ਰੇਮ ਤਾਂ ਕਹੀਏ ਵੀ ਜੀ, ਇਸ਼ਕ ਤਾਂ ਕਹੀਏ ਵੀ ਉਸੇ ਨੂੰ ਨਾ, ਕਿ ਜਿਹੜਾ ਹੋਵੇ ਤਾਂ ਪਤਾ ਹੀ ਨਾ ਲੱਗੇ ਕਿ ਕਦ ਹੋਇਆ ਹੈ। ਔਰ ਇਸ ਗੀਤ ਦੀ ਇਸ ਇਹ ਬੜੀ ਖੂਬਸੂਰਤ ਗੱਲ ਰਹੀ ਕਿ ਇਸ ਦੁਨੀਆਂ ਦੀ ਐਸੀ ਇੱਕ ਸ਼ੈ ਜਿਸ ਨੂੰ ਅਸੀਂ ਸਾਰੇ ਮੁਹੱਬਤ ਇਸ਼ਕ ਪਿਆਰ ਦੇ ਨਾਮ ਨਾਲ ਜਾਣਦੇ ਹਾਂ, ਇਸ ਦੇ ਇੱਕ ਐਸੇ ਖਾਸ ਗੁਣ ਜਾਂ ਨੁਕਤਾ ਕਹਿ ਲਵਾਂ, ਉਹਨੂੰ ਬੜੇ ਸੋਹਣੇ ਤਰੀਕੇ ਨਾਲ ਬਾਬੂ ਮਾਨ ਨੇ ਗਾ ਦਿੱਤਾ ਹੈ। ਅਗਲਾ ਗੀਤ ਜੈਲੀ ਦੀ ਆਵਾਜ਼ ਦੇ ਵਿੱਚ, ਪ੍ਰੋਗਰਾਮ ਚੱਲ ਰਿਹਾ ਸੁਗਾਤ, ਇੱਕ ਵਾਰੀ ਸਾਰਿਆਂ ਦਾ ਮੁੜ ਤੋਂ ਨਿੱਘਾ ਸਵਾਗਤ ਕਰਦਾ ਹਾਂ।

ਸ਼ੋਅਰੂਮ ਚੱਲ ਰਹੀ ਸੁਗਾਤ ਅਤੇ ਇਸ ਵੇਲੇ ਸਟੂਡੀਓ ਕੁੜੀ ਮੁਤਾਬਕ ਸਮਾਂ ਹੋ ਰਿਹਾ ਜੀ ਰਾਤ ਦੇ 12:30 ਦਾ। ਸੁਨੇਹਾ ਹੈ ਸਾਡੇ ਕੋਲ ਜੀ ਕਿਰਨ ਨਰੂਲਾ ਜੀ ਗ੍ਰੀਨ ਪਾਰਕ ਕਪੂਰਥਲਾ ਤੋਂ ਜੁੜੇ ਨੇ ਔਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸੁਣਦੇ ਹਾਂ ਇੱਕ ਗੀਤ ਇਹਨਾਂ ਦੀ ਫਰਮਾਇਸ਼ 'ਤੇ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਮੈਂ ਤੁਹਾਡਾ ਸਾਥੀ ਹਰਪ੍ਰੀਤ, ਔਰ ਤਕਰੀਬਨ 20 ਕੁ ਮਿੰਟ ਦਾ ਸਮਾਂ ਬਾਕੀ ਹੈ ਅਤੇ ਮੈਂ ਜ਼ਰੂਰ ਇਸ ਗੱਲ ਨੂੰ ਹਾਲਾਂਕਿ ਪਹਿਲਾਂ ਨਹੀਂ ਕਹਿ ਸਕਿਆ, ਪਰ ਸ਼ਾਇਦ ਕਿਸੇ ਤਕਨੀਕੀ ਖਰਾਬੀ ਕਾਰਨ ਹੀ ਅੱਜ ਜਿਹੜੀ ਫੋਨ ਲਾਈਨ ਸਾਡੀ ਬੰਦ ਰਹੀ ਹੈ, ਔਰ ਇਸ ਤੋਂ ਪਹਿਲਾਂ ਦੇ ਪ੍ਰੋਗਰਾਮਸ ਵਿੱਚ ਵੀ ਸ਼ਾਇਦ ਇਹ ਬੰਦ ਰਹੀ, ਅਤੇ ਇਸ ਲਈ ਫੋਨ ਲਾਈਨਸ ਜਿਹੜੀਆਂ ਨੇ ਉਹ ਅਸੀਂ ਇੱਕ ਫੋਨ ਲਾਈਨ ਜ਼ਰੂਰ ਪਹਿਲਾਂ ਲੈ ਸਕੇ, ਪਰ ਉਸ ਤੋਂ ਬਾਅਦ ਜਿਹੜਾ ਹੈ ਕੋਈ ਵੀ ਫੋਨ ਜਿਹੜਾ ਉਹ ਪ੍ਰੋਗਰਾਮ ਵਿੱਚ ਨਾ ਹੀ ਸਾਡੇ ਫੋਨ ਦੀ ਜੀ ਘੰਟੀ ਵੱਜੀ ਅਤੇ ਨਾ ਹੀ ਮੈਂ ਸ਼ਾਮਿਲ ਕਰ ਸਕਿਆ ਸੀ, ਇਸ ਲਈ ਮੈਂ ਵਟਸਐਪ 'ਤੇ ਕੁਝ ਆਪਣੀ ਪਸੰਦ ਦੇ ਗੀਤ ਤੁਹਾਡੇ ਨਾਲ ਸਾਂਝੇ ਕਰ ਰਿਹਾ। ਪ੍ਰੋਗਰਾਮ ਚੱਲ ਰਿਹਾ ਸੁਗਾ ਅਤੇ ਮੈਂ ਹਰਪ੍ਰੀਤ ਤੁਹਾਡਾ ਸਾਥੀ, ਅਤੇ ਤਕਰੀਬਨ ਅਸੀਂ 1 ਵਜੇ ਦੇ ਸਮੇਂ ਤੱਕ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ

ਸ਼ਾਮਿਲ ਰਵਾਂਗੇ ਤੇ ਇੱਕ ਤੋਂ ਦੋ ਤੇ ਦੋ ਤੋਂ ਤਿੰਨ ਦਾ ਸਮਾਂ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੁਇਟ ਮਿਊਜ਼ਿਕ ਦਾ ਹੋਵੇਗਾ। ਅਗਲਾ ਗੀਤ ਸੁਣਦੇ ਹਾਂ ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ।

0: ਸੱਜਣੀ ਦੀ ਅੱਜ ਸੁਣਿਆ ਜੀ ਗੀਤ ਅਤੇ ਫੋਨ ਲਾਈਨ ਦੀ ਗੱਲ ਕਰ ਰਹੇ ਸੀ ਅਤੇ ਸਾਡੇ ਕੋਲ ਫੋਨ ਆ ਚੁੱਕਾ ਹੈ ਅਤੇ ਜੀ ਗੱਲ ਕਰਦੇ ਹਾਂ ਜੀ ਉਹਨਾਂ ਦੇ ਨਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਸਵਾਗਤ ਜੀ ਬਹੁਤ ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਸੀਂ ਫੋਨ ਲਾਈਨ ਦੀ ਗੱਲ ਕੀਤੀ ਅਤੇ ਦੇਖੋ ਤੁਹਾਡਾ ਫੋਨ ਮਿਲ ਗਿਆ ਪਹਿਲਾਂ ਇਹ ਦੱਸੋ ਜੀ ਤੁਸੀਂ ਅੱਜ ਨੰਬਰ ਜਿਹੜਾ ਹੈ ਕਿਹੜਾ ਖਾਸ ਮਿਲਾਇਆ ਜਿਹੜਾ ਸਾਡੇ ਤੱਕ ਇੰਨੇ ਇੰਨਾ ਟਾਈਮ ਲੰਘ ਗਿਆ ਅੱਜ ਦੇ ਪ੍ਰੋਗਰਾਮ ਦਾ ਅਤੇ ਹੁਣ ਮਿਲਾਇਆ 74 ਠੀਕ ਹੈ ਜੀ 74 ਵਾਲੀ ਲਾਈਨ ਨੂੰ ਔਨ ਏਅਰ ਜਿਹੜਾ ਹੈ ਉਹ ਸਾਡੇ ਲਈ ਸਾਡੇ ਜੋੜ ਦਿੱਤਾ ਜੀ ਅਤੇ ਠੀਕ ਹੈ ਜੀ ਰਹਿੰਦੇ 20 ਮਿੰਟ ਫਿਰ ਆਪਾਂ ਫੋਨ ਲਾਈਨ ਦੇ ਜ਼ਰੀਏ ਜ਼ਰੂਰ ਫਰਮਾਇਸ਼ਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਰਾਜੂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮੈਂ ਪਛਾਣ ਲਈ ਸੀ ਤੁਹਾਡੀ ਆਵਾਜ਼ ਮਾਫ਼ ਕਰਨਾ ਮੈਂ ਨਾਮ ਪੁੱਛਣਾ ਭੁੱਲ ਗਿਆ ਇਹ ਕਿਹੜਾ ਗੀਤ ਸੁਣੋਗੇ
1: ਬਲਜੀਤ ਮਾਲਵਾ ਦਾ ਸੁਣਨਾ ਜੀ ਰੰਗਲਾ ਮਾਹੌਲ
0: ਰੰਗਲਾ ਮਾਹੌਲ ਬਹੁਤ ਬਹੁਤ ਸ਼ੁਕਰੀਆ ਲੋ ਸੁਣਦੇ ਹਾਂ ਬਲਜੀਤ ਮਾਲਵਾ ਦੀ ਆਵਾਜ਼ 'ਚ ਫਿਰ ਤੁਹਾਡੀ ਫਰਮਾਇਸ਼ 'ਤੇ ਰੰਗਲਾ ਮਾਹੌਲ ਗੀਤ

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਸਾਡੇ ਅਗਲੇ ਫੋਨ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਨਮਸਕਾਰ ਜੀ ਨਮਸਕਾਰ ਸਵਾਗਤ ਬਹੁਤ ਬਹੁਤ ਤੁਹਾਡਾ ਅਤੇ ਮਾਫ਼ੀ ਮੰਗ ਲਈ ਤੁਹਾਡੇ ਕੋਲ ਪਹਿਲਾਂ ਹੀ ਕਿ ਬੜਾ ਇੰਤਜ਼ਾਰ ਕਰਵਾਇਆ ਅੱਜ ਤੁਹਾਡੇ ਨਾਲ ਤੁਹਾਡੇ ਤੋਂ ਜੀ ਜੀ ਅੱਜ 74 ਵਾਲਾ ਨੰਬਰ ਚੱਲ ਰਿਹਾ ਬਿਲਕੁਲ ਦੱਸੋ ਕਿਹੜਾ ਗਾਣਾ ਸੁਣੋਗੇ ਦਿਓਰ ਦੇ ਵਿਆਹ ਵਿੱਚ ਨੱਚਣਾ ਹੈਨਾ ਜੀ ਜੀ ਜੀ ਜੀ ਲਓ ਜੀ ਸ਼ੁਕਰੀਆ ਬਹੁਤ ਬਹੁਤ ਅਮਨ ਉਰੀ ਦੀ ਆਵਾਜ਼ ਸੁਣਦੇ ਜੀ ਫਿਰ ਇਹ ਗੀਤ

0: ਸ਼ੁਰੂਆਤ ਪ੍ਰੋਗਰਾਮ ਦੇ ਰਹਿ ਰਹੇ ਜੀ ਤਕਰੀਬਨ 7 ਮਿੰਟ ਦੇ ਸਮੇਂ ਦਾ ਬਾਕੀ ਹਿੱਸਾ ਅਤੇ ਜੁੜੇ ਨੇ ਸਾਡੇ ਨਾਲ ਸਾਡੇ ਅਗਲੇ ਫੋਨ ਕਾਲਰ ਵੀ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮਨਜੀਤ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
1: ਥੈਂਕ ਯੂ ਜੀ। ਮੈਂ ਸੌਣ ਲੱਗੀ ਸੀ, ਫਿਰ
0: ਕਈ ਵਾਰ ਤੇ ਸ਼ੁਕਰੀਆ ਤੁਹਾਡਾ, ਪਰ ਫਿਰ ਵੀ ਤੁਸੀਂ ਇੰਤਜ਼ਾਰ ਕੀਤਾ। ਹਾਂਜੀ ਹਾਂਜੀ, ਨਹੀਂ ਨਹੀਂ, ਅੱਜ ਤੁਹਾਡਾ ਦਿਲ ਦੇਖੋ ਖੁਸ਼ ਕਰ ਹੀ ਦਿੱਤਾ। ਅੱਜ ਫੋਨ ਮਿਲਣਾ ਸੀ ਤੇ ਦੇਖੋ ਚਾਹੇ ਅਖੀਰਲੇ 20 ਮਿੰਟ 'ਚ ਚੱਲੇ ਫੋਨ ਸਾਰੇ ਆ ਗਏ ਤੇ, ਪਰ ਆਪਾਂ ਸ਼ਾਮਿਲ ਕਰ ਲਿਆ। ਦੱਸੋ ਕਿਹੜਾ ਗੀਤ ਸੁਣੀਏ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਲੋ ਸੁਣਦੇ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਬੋਲੀਆਂ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਅੱਗੇ ਜਾਰੀ ਰੱਖ ਰਹੇ ਹਾਂ ਪੇਸ਼ ਹੈ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ

ਧੱਕੇ ਮਾਰੇ ਇਉਂ ਜੋ ਹੁੰਦੀ ਥਾਣੇਦਾਰ ਦੀ ਸਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ।

0: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ 27 ਅਕਤੂਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਵੱਡੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ, ਅੰਮ੍ਰਿਤਸਰ ਦੀ ਧਰਤੀ 'ਤੇ ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰੂ ਘਰਾਂ ਦੇ ਵਿੱਚ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲੀਕੇ ਗਏ ਆ।

ਅਤੇ ਇਸੇ ਤਰ੍ਹਾਂ ਮੰਜੀ ਸਾਹਿਬ ਵਿਖੇ ਬੱਚਿਆਂ ਦੇ ਸ਼ਬਦ ਕੀਰਤਨ, ਗੁਰਬਾਣੀ ਕੰਠ, ਗੁਰਮੁਖੀ ਲਿਖਾਈ ਪ੍ਰੋਗਰਾਮ ਜਿਹੜੇ ਆ ਉਲੀਕੇ ਗਏ ਆ ਅਤੇ ਖਾਲਸਾ ਕਾਲਜ ਵਿਖੇ ਵੀ ਇਹ ਸਮਾਗਮ ਜਿਹੜੇ ਆ ਹੋ ਰਹੇ ਆ। ਉਹਦੇ ਤਹਿਤ 25 ਅਤੇ 26 ਅਕਤੂਬਰ ਨੂੰ ਮੰਜੀ ਸਾਹਿਬ ਵਿਖੇ ਜਿੱਥੇ ਰਾਗ ਦਰਬਾਰ ਅਤੇ ਪੜਤਾਲ ਸ਼ਬਦ ਗਾਇਨ ਦੇ ਵੀ ਕੀਰਤਨ ਦਰਬਾਰ ਹੋਣਗੇ, 26 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਨਗਰ ਕੀਰਤਨ ਵੀ ਕੱਢਿਆ ਜਾਵੇਗਾ, 27 ਅਕਤੂਬਰ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਟਲ ਰਾਏ ਵਿਖੇ ਜਲੌਸ ਸਜਾਏ ਜਾਣਗੇ। ਉੱਥੇ ਸਾਰਾ ਦਿਨ ਜਿਹੜੇ ਕੀਰਤਨ ਦੇ ਸਮਾਗਮ ਚੱਲਣਗੇ ਅਤੇ ਨਾਲ ਰਾਤ ਨੂੰ ਆਤਿਸ਼ਬਾਜ਼ੀ ਹੋਏਗੀ। ਇਹਨਾਂ ਸਮਾਗਮਾਂ ਦੇ ਵਿੱਚ ਕਥਾ ਦੇ ਤੌਰ 'ਤੇ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਬੰਤਾ ਸਿੰਘ ਵੀ ਹਾਜ਼ਰੀ ਲਵਾਉਣਗੇ। ਮੇਰੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦਾ ਆਪਾਂ ਲਾਹਾ ਲਈਏ, ਵੱਧ ਚੜ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੁਕਾਏ ਹਨ ਅਤੇ ਉਸ ਸੇਵਕ ਨੂੰ ਜੀਵਨ ਦੇ ਵਿੱਚ ਸ੍ਰੇਸ਼ਟ ਮੱਤ ਦੇ ਦਿੱਤੀ ਹੈ। ਪੂਰਾ ਸਤਿਗੁਰੂ ਹੀ ਵਿਕਾਰਾਂ ਤੋਂ ਬਚਣ ਲਈ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ, ਨਾਲ ਇਸ ਗੱਲ ਤੋਂ ਵੀ ਜਾਣੂ ਕਰਵਾਉਂਦਾ ਹੈ ਕਿ ਇਹ ਵਿਕਾਰ ਕਿਸ ਰਾਹ ਤੋਂ ਸਾਡੇ ਜੀਵਨ ਦੇ ਅੰਦਰ ਦਾਖਲ ਹੁੰਦੇ ਹਨ। ਨਿਰੰਕਾਰ ਅਕਾਲ ਪੁਰਖ ਤਾਂ ਸਾਡੇ ਸਭਨਾਂ ਦੇ ਅੰਦਰ ਵਸ ਰਿਹਾ ਹੈ। ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਵਿਚਾਰ ਅਧੀਨ ਪਾਵਨ ਪਵਿੱਤਰ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਨੇ ਕਿਰਪਾ ਕੀਤੀ, ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੈ ਨੇਰਾ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਕਿ ਹੇ ਭਾਈ, ਜਿਸ ਮਨੁੱਖ ਨੂੰ ਸਤਿਗੁਰੂ ਦੀ ਸਿੱਖਿਆ ਮਿਲ ਜਾਂਦੀ ਹੈ ਫਿਰ ਉਸ ਨੂੰ ਇਸ ਗੱਲ 'ਤੇ ਭਰੋਸਾ ਵੱਧ ਜਾਂਦਾ ਹੈ ਕਿ ਮੇਰਾ ਪਰਮਾਤਮਾ ਜੋ ਮੇਰੇ ਜੀਵਨ ਦਾ ਸੱਚਾ ਸਾਥੀ ਹੈ ਉਹ ਤਾਂ ਹਰ ਸਮੇਂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਦੀ ਵਿਚਾਰ ਨੂੰ ਸਮਝਣ ਵਾਲੇ ਜੀਵ ਨੂੰ ਪ੍ਰਭੂ ਆਪਣੇ ਗੱਲ ਨਾਲ ਲਾ ਕੇ ਆਤਮਕ ਮੌਤ ਤੋਂ ਬਚਾ ਕੇ ਰੱਖਦਾ ਹੈ। ਸਤਿਗੁਰੂ ਜੀ ਸਦਾ ਹੀ ਜਗਿਆਸੂਆਂ ਨੂੰ ਆਪਣੇ ਗਲੇ ਨਾਲ ਲਗਾ ਕੇ ਜੀਵਨ ਦੇ ਵਿੱਚੋਂ ਉਹਨਾਂ ਨੂੰ ਗੁਣਾਂ ਦੇ ਨਾਲ ਸ਼ਿੰਗਾਰ ਦਿੰਦੇ ਹਨ। ਗੁਣ ਹੀ ਜ਼ਿੰਦਗੀ ਦੀ ਖੂਬਸੂਰਤੀ ਹੋਇਆ ਕਰਦੇ ਨੇ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਪ੍ਰਭ ਸਗਲੇ ਥਾਨ ਵਸਾਏ ਸੁੱਖ ਸਾਂਦ ਫਿਰ ਆਏ। ਹੇ ਭਾਈ, ਜਿਨ੍ਹਾਂ ਮਨੁੱਖਾਂ ਨੂੰ ਜੀਵਨ ਦੇ ਵਿੱਚ ਸਤਿਗੁਰੂ ਜੀ ਨੇ ਸਫਲਤਾ ਬਖਸ਼ੀ ਹੈ ਉਹ ਉਹਨਾਂ ਦਾ ਜੀਵਨ ਗੁਣਾਂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਫਿਰ ਉਹ ਮਨੁੱਖ ਵਿਕਾਰਾਂ ਵਾਲੇ ਪਾਸੇ ਤੋਂ ਪਰਤ ਕੇ ਆਤਮਕ ਜੀਵਨ ਦੇ ਅੰਦਰ ਅਸਲੀ ਆਤਮਕ ਆਨੰਦ ਜਿਹੜਾ ਉਹ ਪ੍ਰਾਪਤ ਕਰਦੇ ਨੇ। ਜਿਹੜਾ ਵੀ ਮਨੁੱਖ ਗੁਰਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਲੈਂਦਾ ਹੈ ਉਸ ਦੇ ਗੁਣ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਜਾਂਦੇ ਹਨ ਅਤੇ ਜੀਵਨ ਵਿੱਚ ਆਨੰਦ ਦੀ ਦਾਤ ਪ੍ਰਾਪਤ ਹੋ ਜਾਇਆ ਕਰਦੀ ਹੈ। ਜ਼ਿੰਦਗੀ ਅੰਦਰ ਅਸਲੀ ਸੁੱਖ ਪੈਦਾ ਹੁੰਦੇ ਨੇ। ਗੁਰਵਾਕ ਹੈ, ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ। ਇਹ ਸਮੁੱਚੀ ਦਾਤ ਗੁਰੂ ਦੀ ਸ਼ਰਨ ਵਿੱਚ ਟੇਕੇ ਹੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਸਦੀਵੀ ਸੁੱਖ ਸੰਸਾਰਕ ਪਦਾਰਥਾਂ ਦੇ ਵਿੱਚੋਂ ਜੀਵਨ ਦੇ ਅੰਦਰ ਨਹੀਂ ਪ੍ਰਾਪਤ ਹੋ ਸਕਦਾ। ਸਦੀਵ ਸੁੱਖ ਤਾਂ ਗੁਰੂ ਕੋਲੋਂ ਹੀ ਮਿਲਿਆ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਮਾਨਵਤਾ ਦੇ ਹਿਰਦੇ ਨੂੰ ਸ਼ਿੰਗਾਰਦਿਆਂ ਹੋਇਆਂ ਇਹ ਬਚਨ ਬਖਸ਼ਿਸ਼ ਕੀਤੇ ਨੇ ਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਸ਼ਬਦ ਦੀਆਂ ਅੰਤਿਮ ਪੰਕਤੀਆਂ ਹਨ, ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ। ਉਸ ਪ੍ਰਭੂ ਦੀ ਸ਼ਰਨ ਵਿੱਚ ਪਿਆ ਰਹਿਣਾ ਚਾਹੀਦਾ ਹੈ, ਜਿਸ ਦੀ ਸ਼ਰਨ ਵਿੱਚ ਪਿਆ ਰੱਬ ਨੇ ਸਮੁੱਚੇ ਰੋਗ ਦੂਰ ਕਰ ਦਿੱਤੇ। ਅੱਜ ਰੋਗਾਂ ਦੇ ਵਿੱਚ ਘਿਰੇ ਜਾਣ ਦਾ ਇਹੋ ਹੀ ਕਾਰਨ ਹੈ ਕਿ ਜੀਵ ਗੁਰੂ ਦੇ ਦਰ ਤੋਂ ਟੁੱਟ ਕੇ ਆਪਣਾ ਜੀਵਨ ਬਸਰ ਕਰ ਰਿਹਾ ਹੈ। ਜਦੋਂ ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਬਤੀਤ ਕਰਨੀ ਆਰੰਭ ਕੀਤੀ ਤਾਂ ਫਿਰ ਕਈ ਪ੍ਰਕਾਰ ਦੇ ਰੋਗਾਂ ਨੇ ਘੇਰ ਲਿਆ। ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਇਹ ਵਾਕ ਬਖਸ਼ਿਸ਼ ਕੀਤੇ ਹਨ, ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਜਿਹੜਾ ਜਗਤ ਵਿਕਾਰਾਂ ਵਿੱਚ ਰੋਗੀ ਹੋਇਆ ਹੈ ਉਸਦਾ ਬਚਾਅ ਇੱਕੋ ਤਰੀਕੇ ਨਾਲ ਹੈ ਕਿ ਗੁਰੂ ਦੇ ਸ਼ਬਦ ਨਾਲ ਉਹ ਜੁੜ ਜਾਵੇ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ।
1: ਨਾਲ ਨਾਰਾਇਣ ਮੇਰੈ ਜਮ ਦੂਤ ਨਾ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਅਮਰਿੰਦਰ ਸਿੰਘ। ਪ੍ਰਭੂ ਦੀ ਸ਼ਰਨ ਵਿੱਚ ਰਹਿਣ ਵਾਲੇ ਪ੍ਰਾਣੀਆਂ ਨੂੰ ਅਕਾਲ ਪੁਰਖ ਪ੍ਰਭੂ 'ਤੇ ਭਰੋਸਾ ਹੁੰਦਾ ਹੈ, ਉਹ ਸਦਾ ਅਮਰ ਰਹਿੰਦੇ ਨੇ। ਅਕਾਲ ਪੁਰਖ ਦੇ ਭੈ ਤੋਂ ਬਿਨਾਂ ਉਹ ਹੋਰ ਕਿਸੇ ਦਾ ਵੀ ਭੈ ਮਹਿਸੂਸ ਹੀ ਨਹੀਂ ਕਰਦੇ। ਜਿਸਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ। ਸਰਵਣ ਕਰਦੇ ਹਾਂ ਭਾਈ ਅਰਜੁਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਭਗਤੀ ਸੰਗੀਤ ਦੇ ਪ੍ਰੋਗਰਾਮ ਤੋਂ ਬਾਅਦ ਇਸ ਵੇਲੇ ਸਟੂਡੀਓ ਘੜੀ ਮੁਤਾਬਕ ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਭੈ ਵਿੱਚ ਸਦਭੂਸਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਾਉ ਲਿਖਿਆ ਸਿਰਲੇਖ ਨਾ

0: ਜੀ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮੇ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ,
1: ਜਿਨ ਸੱਚੋ ਸੱਚ ਬੁਝਾਇਆ।

ਆਖਿਆ ਗੁਰ ਵਿਚਾਰ ਮਨੀ ਕਰਨ ਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਰ ਉਲੇ ਬਹੁਤ ਅਨੰਤ ਲਾਟੂ ਮਦਾਣੀ ਅਨਗਾ ਪੰਖੀ ਪਾਉਂਦੀਆਂ ਲੈਣ ਨਸਾ ਸੂਏ ਚਾੜ ਪਵਾਈ ਹੈ ਜੰਤ ਨਾਨਕ ਪਵਾਏ ਸੋਏ ਪੈ ਨੱਚਣਾ ਚੱਸੇ ਚੱਲੇ ਸਿਰ ਉੱਡਣਾ ਜਾਈ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜੀ ਨੇ ਮਨ ਪਾਓ ਤੇ ਨਾ

ਨਾ ਜਾਈਏ, ਜੀਓ ਪਿੰਡ ਸਭ ਤਿਸ ਦਾ ਦੇਖਾ ਜੇ ਅੱਖ ਵਾਈਏ, ਜੇ ਲੋੜੇ ਚੰਗਾ ਆਪਣਾ ਘਰ ਪੁੰਨੂ ਨੀਚ ਸਦਾਈਏ, ਜੇ ਜੁਰਮਾਨਾ ਪਰ ਹਰੇ ਜਰਵੇਸ ਕਰਿੰਦੀ ਆਈਏ, ਉਹ ਰਹੇ ਨਾ ਭਰੀਏ ਪਾਈਏ।

ਆਕਾਰ ਉਹ ਜੇ ਆਖੇ ਸੋ ਤੂੰ ਹੈ ਜਾਣੇ ਤੇਰਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਖਸਾਲਾਂ ਸਚਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾ।

0: ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਤਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤੂ ਪਾਇਆ ਹੋਮੇ ਬੁੱਝੇ ਤਾਂਦਰ ਸੁੱਝੇ ਗਿਆਨ ਵੀ ਹੋਣਾ ਕਥ ਕਤ ਲੂਜੇ ਨਾਨਕ ਹੁਕਮੇ ਲਿਖੀਐ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹਮੇ ਆਜਾਤ ਹਮੇ ਕਰਮ ਕਮਾਹੇ ਹਮੇ ਵਧਣਾ ਫਿਰ ਫਿਰ ਜੋ ਨਹੀਂ ਪਾਏ ਹਮੇ ਕਿੱਥੋਂ ਜੇ ਕਿਸ ਨਿਮੇ ਜਾਏ ਹਮੇ ਓਕ ਮੈਂ ਪੈ ਕਿਤ ਫਿਰ ਆਏ ਹਮੇ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕੇ ਸੁਣੋ ਜਨੋ ਇਤ ਸੰਜ

ਲੋਕੀ ਜੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾਂ ਦੇ ਤੇ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਓੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣ ਨੀ ਮਨ ਮੁੱਖੀ ਜਨਮ ਗਵਾਇਆ,
1: ਵਿੱਚ ਦੁਨੀਆਂ ਕਾਹੇ ਆਇਆ।

ਦੂਜਾ ਪਾਇਆ ਵਸਤਰ ਨਾ ਪਹਿਰੇ ਅੰਸ ਕਹਿ ਰਹੇ ਮੋਨ ਰਘੂਤਾ ਕਿਉਂ ਜਾਗੇ ਗੁਰਬਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖਨ ਦੇ ਪੱਤ ਗਵਾਈ ਬਿਨਾਂ ਮੈਂ ਕਿਸ ਥਾਂ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਅਨੁਸਾਰ ਨਾਨਕ ਨਦਰ ਕਰੇ ਸੋ ਪਾਏ।

ਮਨ ਭਾਵਦੇ ਦਰਸੋ ਹੁਣ ਕੀਰਤ ਗਾਵਦੇ ਨਾਨਕ ਕਰਮਾਂ ਬਾਰੇ ਦਾ ਢੋਣਾ ਲੈਣੀ ਧਾਮਦੇ ਇੱਕ ਮੂਲ ਨਾ ਬੁੱਝਣ ਆਪਣਾ ਨਹੁੰਦਾ ਆਪ ਗਿਣਾਈਂਦੇ ਹੋ ਢਾਡੀ ਕਨੀ ਚ ਜਾਤ ਹੋਰ ਉੱਤਮ ਜਾਤ ਸਦਾਈਂਦੇ ਤੁਝੇ ਧਿਆਈਂਦੇ ਸੱਚ ਸ਼ਾਹ।

0: ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਅਜਾਰ ਜੇ ਸੱਚਾ ਹੋਏ, ਕੂੜ ਕੀ ਮਨ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਮੰਗ ਰਸੀਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧ ਕੈ ਵਿੱਚ ਦੀ ਕਰਤਾ ਬੀਓ। ਸੱਚ ਤਾਂ ਪਰ

0: ਪੜਿਆ ਹੋਵੇ ਗੁਣਾਕਾਰ ਤਾਂ ਉਮੀ
1: ਸਾ ਦਾਨ ਮਹਿੰਡਾ ਤਲੀ ਖਾ
0: ਮਿਲੇ ਤਾਂ ਮਸਤ ਕਲਾਈਏ ਊੜਾ ਲਾਜ ਛੱਡਿਆ ਹੋਇਆ ਇੱਕ ਮਣਾ ਲੱਖ ਧਿਆਈਏ ਹਲਤੇ ਵੇਹੋ ਪਾਈਏ ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ।

0: ਪੈ ਵਿੱਚ ਕੁੰਭ ਚੜਾਈਏ ਸਰਪਰਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਬਹਾਦੁਰ ਰਾਜਾ ਮੈਂ ਤਾਂ ਕੂੜ ਹੋਵਾ ਸਿਕਦਾਰ ਕਾਮ ਨੇ ਸਰ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੁਣੀ ਭਾਏ ਭਰੇ ਮੁਰਦਾਰ ਗਿਆਨੀ ਨੱਚੀ ਵਾਜੀ ਹੋਵੇ ਰੂ ਕਰੇ ਸਿਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਇਕਮਤ ਹੁਜੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੂਖ ਦੁਆਰ ਜਦੀ ਸੁਦਾਵੇ ਜੁਗਤ ਨਾ ਜਾਣੇ ਛੱਡ ਬੈ ਕਰ ਬਾਰ ਸਭ ਕੋ ਪੂਰਾ ਪਿਹੋਵੇ ਘੱਟ ਨਾ ਕੋਈ ਆਖੇ ਪਦ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ
0: ਵਧੀ ਸੋ ਵਜਗ ਨਾ

ਪਾਇਆ ਤਾਂ ਧਿਨੀ ਖਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇ ਕੀ ਜਗ ਤੂੰ ਪਾਇਆ। ਇਕਨਾ ਨੂੰ ਤੂੰ ਮੇਲ ਹੈ ਇੱਕ ਆਪੋ ਤੁਧ ਖਵਾਇਆ। ਕਿਰਪਾ ਤੇ ਜਾਣੇ ਜਿੱਥੇ ਤੁਧਾ ਬੁਝਾਇਆ।

0: ਗੁਣਾਗਰ ਤੋਂ ਵੀ ਸਾਧਨ ਮਾਰੀਏ ਜੇ ਹਾਂ ਕਾਲੇ ਘਾਲਣ ਤੇ ਵੇਹੋ ਨਾ ਉਪਚਾਰੀਏ ਐਸੀ ਕਲਾਣਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਤਿਉ ਮੀਆਂ ਵਿਚਾਰ ਅੱਗੇ ਵਿਚਾਰੀਏ
1: ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ

0: ਤੈ ਤਾਂ ਹਦਰਥ ਪਾਇਓ ਮਾਂ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਣਾਓ ਸਕਤ ਬਿਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗੱਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ, ਬਹਿਣ ਅਗ ਪਾਪ ਪ੍ਰਨਾਸਨ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਿਤ ਪਾਲਣ, ਆਤਮ ਰਤ ਸੰਗ ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲਹਿਣਾ ਕਰੇ, ਸਤਿਗੁਰ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲਹਿਣਾ ਕਰੇ।
1: ਸਦਾ ਕਲਿਵ ਰਹੇ ਕਰਮ ਸੁਚਾਚਾਰੈ, ਦੁਰਮ ਸਪੂਰ ਜੋ ਨਿਵੈ ਖਵੇ ਕਸ ਬਿਮਨ ਵਿਚਾਰੈ, ਇਹ ਤਤ ਜਾਣਿਓ ਸਰਬਗਤ ਲੱਖ ਬਿਡਾਣੀ, ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਗੁਰਗੰਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਹਿ ਲਇਓ, ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲਹਿਣੈ ਭਇਓ, ਮਨ ਵਿਸ਼ਵਾਸ ਪਾਇਓ ਗਹਿਰ ਗੋਦਰ ਦਿਓ, ਗਰ ਨਾਸ ਦਾ ਨੱਠਿਓ ਅਮੇ ਅੰਤਰਗਤ ਪੀਓ, ਰਿੱਧ ਵਿਗਾਸ ਜਾਗਿਓ ਅਲਖ ਕਾ ਤਰੀ ਜੁਗੰਤਰ, ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ, ਉਧਾਰੋ ਚਿੱਤ ਦਾਰਿ ਦਹਰਨ, ਪਿਖੰਤੇ ਕਲ ਮਾਤਰਸਨ, ਸਦ ਰੰਗ ਸਹਿਜ ਕਲ ਉਚਰੈ, ਜਸ ਜੰਪੋ ਲਹਿਣੈ ਰਸਨ।
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋਹੈ, ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰ ਬੋਹੈ, ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ।

ਸਚ ਤੀਰਥ ਸਚ ਇਸ਼ਨਾ ਅਰ ਭੋਜਨ ਪਾਉ ਸਚ ਸਦਾ ਸਚ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਭੋ ਹੈ ਜਿਸ ਸਚ ਸੰਜਨ ਵਰਤ ਸਚ ਕਬ ਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਜਣਾ ਪਰਵਾਨ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਜਣਾ।

ਜਾਨਾਵਲਾਇਤਾ ਜੀਵਾ ਸ਼੍ਰਵਣੇ ਸੁਣੇ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮਿਲੇ।

ਦੂਜੇ ਪਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ, ਕਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਇਆ ਜੀਓ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ, ਪ੍ਰਭ ਮਨ ਪਾਵੈ ਤਾ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਆਨ ਦਿਨ ਜਪ ਤੁਰ ਹੈ ਦਿਨ ਰਾਤੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਏ ਸਹਿ।